ਨਮਸਕਾਰ FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਬੁੱਧਵਾਰ ਹੈ। ਸ਼ੱਕ ਸੰਵਤ 1948 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ 13 ਤਾਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ। ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ।

ਇਸ ਸੰਸਾਰ ਦੇ ਵਿੱਚ ਅਗਰ ਕੋਈ ਰਿਸ਼ਤਾ ਪੱਕਾ ਅਤੇ ਗੂੜ੍ਹਾ ਹੈ, ਉਹ ਹੈ ਸਿਰਫ ਅਤੇ ਸਿਰਫ ਪਰਮਾਤਮਾ ਦੇ ਨਾਲ, ਜਿਹੜਾ ਸਾਡੇ ਮਨ ਦੇ ਵਿੱਚ ਕਦੇ ਵੀ ਦੁੱਖ ਅਤੇ ਵਿਕਾਰ ਲੈ ਕੇ ਨਹੀਂ ਆਉਂਦਾ।

ਪਰਮਾਤਮਾ ਪਿਆਰ ਦਾ ਸਾਗਰ ਹੈ। ਜੇ ਅਸੀਂ ਉਸ ਸਾਗਰ ਦੇ ਵਿੱਚ ਡੁਬਕੀ ਲਗਾਉਣੀ ਹੈ ਤਾਂ ਉਸ ਦੇ ਲਈ ਨਾਮ ਸਿਮਰਨ ਜਪ ਦਾ ਸਹਾਰਾ ਜਿਹੜਾ ਹੈ ਲੈਣਾ ਹੀ ਪਏਗਾ।

ਆਤਮ ਸਮਰਪਣ, ਜਦ ਅਸੀਂ ਪਰਮਾਤਮਾ ਨੂੰ ਪੂਰਨ ਰੂਪ ਵਿੱਚ ਸਮਰਪਣ ਕਰ ਦਿੰਦੇ ਹਾਂ ਅਤੇ ਮਨ ਨੂੰ ਇੱਕ ਸ਼ਾਂਤੀ ਅਤੇ ਸਕੂਨ ਆਪ ਮੁਹਾਰੇ ਮਿਲ ਜਾਂਦਾ ਹੈ।

ਜ਼ਿੰਦਗੀ ਦੇ ਹਰ ਪਲ ਦੇ ਵਿੱਚ ਅਸੀਂ ਬਹੁਤ ਅੱਗੇ ਦੀ ਸੋਚਦੇ ਰਹਿੰਦੇ ਹਾਂ, ਲੇਕਿਨ ਜ਼ਿਆਦਾ ਸੋਚਣ ਦੇ ਨਾਲ ਚਿੰਤਾਵਾਂ ਹੀ ਵੱਧਦੀਆਂ ਨੇ, ਕਿਉਂਕਿ ਕਹਿੰਦੇ ਨੇ ਹੋਈ ਸੋਈ ਜੋ ਰਾਮ ਰਚ ਰਾਖਾ, ਜੋ ਰਾਮ ਰਚ ਰਾਖਾ।

ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਆਰਥਿਕ, ਤਕਨੀਕ ਅਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨਿਯਮਾਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਦੇਸ਼ ਭਰ ਦੀਆਂ ਅਦਾਲਤਾਂ ਦੇ ਆਧੁਨਿਕੀਕਰਨ ਲਈ ਇੱਕ ਵੇਰਵੇ ਸਹਿਤ ਯੋਜਨਾ ਤਿਆਰ ਕਰਨ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰਾ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਿਆ। ਮਲਕੀਅਤ ਦੇ ਦਸਤਾਵੇਜ਼ ਵੰਡੇ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆ ਦਾ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅਤੇ ਮਾਤਾ ਭਦਰਕਾਲੀ ਜੀ ਦਾ ਮੇਲਾ ਅੱਜ ਕਪੂਰਥਲਾ ਦੇ ਪਿੰਡ ਸ਼ੇਖੂਪੁਰਾ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ ਤੇ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਵਾਹ ਜੀ ਵਾਹ, ਬਿਲਕੁਲ ਤਿਆਰ ਬੈਠੇ ਸੀ ਤੁਸੀਂ ਤਾਂ। ਮੈਂ ਕਿਹਾ ਬਿਲਕੁਲ ਤਿਆਰ ਬੈਠੇ ਸੀ। ਹਾਂਜੀ ਹਾਂਜੀ, ਮੈਂ ਵੇਖ ਲਿਆ ਤੁਹਾਨੂੰ ਬਾਹਰ ਬੈਠੇ ਹੋ, ਕੁਰਸੀ ਦੇ ਉੱਤੇ ਤਾਜ਼ੀ ਹਵਾ ਲੈ ਰਹੇ ਹੋ, ਔਰ ਨਾਲ ਦੇ ਨਾਲ 102.7 ਮੈਗਾਹਰਟਜ਼ ਨੂੰ ਟਿਊਨ ਕੀਤਾ ਹੋਇਆ ਜੀ। ਔਰ ਇੰਤਜ਼ਾਰ ਦੀ ਗੱਲ ਕਰੀਏ ਤਾਂ ਇੰਤਜ਼ਾਰ ਕਰ ਰਹੇ ਸੀ ਕਿ ਅੱਜ ਕਿਤਾਬ ਦਾ ਖਬਰ ਪੜੀ ਜਾਏ, ਯਾਨੀ ਕਿ ਅਖਬਾਰ ਦਾ ਇੰਤਜ਼ਾਰ ਜਿਹੜਾ ਸ਼ਾਇਦ ਬਾਹਰ ਬੈਠਿਆਂ ਕਰ ਰਹੇ ਹੋ। ਕੋਈ ਗੱਲ ਨਹੀਂ, ਤਾਜ਼ਾ ਖਬਰ ਪੜ੍ਹਨ ਤੋਂ ਪਹਿਲਾਂ ਨਿਸ਼ਾ ਬਿਲਕੁਲ ਤੁਹਾਡੇ ਰੂਬਰੂ ਹੋ ਗਈ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਇੱਕ ਖੂਬਸੂਰਤ ਸਿਲਸਿਲਾ ਲੈ ਕੇ। ਲਓ ਜੀ ਲਓ, ਅੰਦਰੋਂ ਆਵਾਜ਼ ਆ ਗਈ, ਅੰਦਰੋਂ ਆਵਾਜ਼ ਆ ਗਈ ਕਿ ਦਾਦੂ ਅੰਦਰ ਆ ਜਾਓ। ਲਓ ਜੀ, ਦਾਦਾ ਜੀ ਆਵਾਜ਼ ਅੰਦਰ ਪਹਿਲਾਂ ਪੈ ਗਈ ਹੈ, ਅਖਬਾਰ ਤੁਸੀਂ ਬਾਅਦ 'ਚੋਂ ਪੜ੍ਹ ਲੈਣਾ। ਜਾਓ ਜਾਓ, ਤੁਹਾਡੀ ਪੋਤੀ ਆਵਾਜ਼ਾਂ ਮਾਰਦੀ ਪਈ ਹੈ। ਆਹਾਂ, ਦਰਵਾਜ਼ਾ ਖੋਲ੍ਹ ਕੇ ਦਾਦੂ ਜਿਵੇਂ ਹੀ ਅੰਦਰ ਗਏ ਅਤੇ ਪੋਤੀ ਨੇ ਦਾਦੂ ਨੂੰ ਜ਼ੋਰ ਨਾਲ ਆਵਾਜ਼ ਲਗਾ ਕੇ ਕਿਹਾ, ਦਾਦੂ ਗੁੱਡ ਮਾਰਨਿੰਗ। ਜਾਦੂ ਕੀ ਝੱਪੀ ਦਾਦੂ ਨੇ ਆਪਣੀ ਪੋਤੀ ਨੂੰ ਦਿੱਤੀ ਔਰ ਪੋਤੀ ਨੇ ਆਪਣੀ ਦਾਦੂ ਨੂੰ ਦਿੱਤੀ। ਬਸ ਦਿਨ ਬਣ ਗਿਆ, ਗੱਲ ਬਣ ਗਈ। ਲਓ ਜੀ, ਛੋਟਾ ਪੋਤਾ ਵੀ ਉੱਠ ਕੇ ਨਾਲ ਲੱਗ ਗਿਆ, ਅੱਗੇ ਬਹਿ ਗਿਆ ਜੀ। ਹਾਂਜੀ, ਰਾਮ ਰਾਮ ਬੋਲਦਾ ਪਿਆ ਤੁਹਾਡਾ ਬੇਟਾ ਛੋਟਾ ਵਾਲਾ। ਲਓ ਜੀ ਲਓ ਲਓ ਲਓ ਜੀ, ਮਤਲਬ ਕਿ ਪੂਰਾ ਦਾ ਪੂਰਾ ਮਾਹੌਲ ਜਿਹੜਾ ਆ ਇਹ ਬਹੁਤ ਹੀ ਖੁਸ਼ਨੁਮਾ ਬਣ ਚੁੱਕਿਆ ਹੈ ਹਰ ਘਰ ਹਰ ਪਰਿਵਾਰ ਦੇ ਵਿਹੜੇ ਦੇ ਵਿੱਚ, ਜਿੱਥੋਂ ਸਵੇਰੇ ਸਵੇਰੇ ਉੱਠ ਕੇ ਇੱਕ ਜਾਦੂ ਦੀ ਜੱਫੀ ਜਿਹੜੀ ਹੈ ਨਾ ਆਪਣੀ ਦਾਦੂ ਦਾਦੀ ਨੂੰ ਮਿਲ ਜਾਂਦੀ ਹੈ। ਲਓ ਜੀ, ਇਹ ਜਾਦੂ ਕੀ ਜੱਫੀ ਤੋਂ ਬਾਅਦ ਕਮਾਲ ਕਰੇਂਗੇ ਹਮ ਸਭ ਮਿਲ ਕੇ। ਬਿਲਕੁਲ ਜੀ, ਗੁੱਡ ਮਾਰਨਿੰਗ ਜਲੰਧਰ ਦਾ ਇਸ ਸਿਲਸਿਲਾ ਲੈ ਕੇ ਹਾਜ਼ਰ ਅਨਿਸ਼ਾ ਤੁਹਾਡੇ ਨਾਲ, ਔਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਮੇਰੇ ਨਾਲ ਇਸ ਸਿਲਸਿਲੇ ਦੇ ਵਿੱਚ ਖੂਬ ਸਾਰੀ ਮਸਤੀ ਕਰੋਗੇ, ਖੂਬ ਸਾਰਾ ਇੰਜੋਏ ਕਰੋਗੇ, ਕਿਉਂਕਿ ਐਂਟਰਟੇਨਮੈਂਟ ਦਾ ਜਿਹੜਾ ਖਜ਼ਾਨਾ ਹੈ ਸਵੇਰੇ ਸਵੇਰੇ ਤਾਜ਼ਾ ਖਬਰਾਂ ਤੋਂ ਪਹਿਲਾਂ ਤੁਹਾਡੇ ਵਿਹੜੇ ਦੇ ਵਿੱਚ ਪਹੁੰਚ ਜਾਂਦਾ ਹੈ। ਨਿਊਜ਼ ਔਨ ਯੋਰ ਐਪ ਦੇ ਜ਼ਰੀਏ ਚਾਹੇ ਜੁੜ ਜਾਓ, ਚਾਹੇ 103.6 ਮੈਗਾਹਰਟਜ਼ ਦੇ ਜ਼ਰੀਏ ਜੁੜ ਜਾਓ, ਚਾਹੇ 102.7 ਮੈਗਾਹਰਟਜ਼ ਦੇ ਜ਼ਰੀਏ ਜੁੜ ਜਾਓ, ਬਸ ਜੁੜ ਜਾਓ ਤੁਸੀਂ ਸਾਡੇ ਨਾਲ। ਅਤੇ ਕਰਦੇ ਹਾਂ ਜੀ ਇਸ ਦਿਨ ਦੇ ਸਫ਼ਰ ਦੀ ਸ਼ੁਰੂਆਤ ਅਦਿਤੀ ਦੇ ਨਾਲ, ਜਿਹੜੀ ਕਹਿ ਰਹੀ ਹੈ ਕਿ ਹੱਸਦੇ ਮੁਸਕਰਾਉਂਦੇ ਹੋਏ ਜੇ ਅਸੀਂ ਦਿਨ ਸ਼ੁਰੂ ਕਰਦੇ ਹਾਂ ਨਾ ਤਾਂ ਸਾਰਾ ਦਿਨ ਬਹੁਤ ਵਧੀਆ ਨਿਕਲਦਾ ਨਾ। ਲਓ ਫਿਰ ਅਦਿਤੀ ਦੀ ਗੱਲ ਸੁਣ ਲੈਂਦੇ ਹਾਂ ਆਪਾਂ ਨਾਲ ਦੇ ਨਾਲ।

ਹਾਂ ਅਦਿਤੀ ਨੇ ਤਾਂ ਕਹਿਤਾ, ਹੁਣ ਮੇਰੇ ਵੀ ਆਖੇ ਲੱਗ ਜਾਓ, ਮੇਰਾ ਵੀ ਕਹਿਣਾ ਮੰਨ ਲਿਓ ਕਿ ਹੱਸਦੇ ਮੁਸਕਰਾਉਂਦੇ ਹੋਏ ਆਪਣੇ ਦਿਨ ਦੀ ਸ਼ੁਰੂਆਤ ਕਰਨਾ। ਲਓ ਜੀ, ਦਿਲ ਤੋਂ ਦਿਲ ਤੱਕ ਦਾ ਕਨੈਕਸ਼ਨ ਹੈ, ਬੜਾ ਹੀ ਸਟਰੋਂਗ ਕਨੈਕਸ਼ਨ ਹੈ, ਔਰ ਇਹ ਸਟਰੋਂਗ ਕਨੈਕਸ਼ਨ ਦੇ ਵਿੱਚ ਵੇਲਾ ਹੈ ਤੁਹਾਡੇ ਨਾਲ ਕੁਝ ਪੋਜ਼ਿਟਿਵ ਸ਼ੇਅਰ ਕਰਨ ਦਾ, ਕੁਝ ਪੋਜ਼ਿਟਿਵ ਸਾਂਝਾ ਕਰਨ ਦਾ, ਕਿਉਂਕਿ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਕੀਮਤੀ 'ਚ ਸਾਡੇ ਕੋਲ ਹੈ ਨਾ ਚੀਜ਼, ਅਤੇ ਉਹ ਹੈ ਸਾਡਾ ਦਿਮਾਗ, ਔਰ ਜੇ ਸਾਡਾ ਦਿਮਾਗ ਪੋਜ਼ਿਟਿਵ ਰਹੇਗਾ ਨਾ ਤਾਂ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਲਏਗਾ। ਕਹਿੰਦੇ ਨੇ ਜਦੋਂ ਵੀ ਕੋਈ ਮਦਦ ਮੰਗੇ ਨਾ ਤਾਂ ਕਰ ਦੇਣੀ ਚਾਹੀਦੀ ਆ, ਸ਼ਾਇਦ ਉਹਨੇ ਪਹਿਲਾਂ ਰੱਬ ਕੋਲੋਂ ਅਰਦਾਸ ਕੀਤੀ ਹੋਵੇ ਅਤੇ ਰੱਬ ਨੇ ਉਸਦੀ ਮਦਦ ਲਈ ਤੁਹਾਨੂੰ ਭੇਜਿਆ ਹੋਵੇ। ਹਾਂ ਹਾਂ ਬਿਲਕੁਲ ਜੀ, ਤੁਹਾਡੀ ਅਰਦਾਸ ਜਿਹੜੀ ਹੈ, ਯਾਨੀ ਕਿ ਮਦਦ ਮੰਗਣ ਵਾਲੇ ਦੀ ਅਰਦਾਸ ਜਿਹੜੀ ਹੈ ਨਾ, ਉਹ ਸੁਣ ਲੈਣੀ ਚਾਹੀਦੀ ਹੈ। ਕਈ ਵਾਰ ਛੋਟੇ ਛੋਟੇ ਕੰਮਾਂ ਦੇ ਵਿੱਚ ਮਦਦ ਕਰ ਦਿਓ, ਕਈ ਵਾਰ ਜੇ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਉਸ ਵੇਲੇ ਤੁਸੀਂ ਮਦਦ ਕਰ ਦਿਓ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਕਿਸੇ ਦੇ ਉੱਤੇ ਉਪਕਾਰ ਕਰ ਰਹੇ ਹਾਂ, ਪਰ ਅਸਲ ਵਿੱਚ ਹੋ ਸਕਦਾ ਹੈ ਕਿ ਅਸੀਂ ਕਿਸੇ ਦੀ ਦੁਆ ਦਾ ਜਵਾਬ ਹੋਈਏ, ਹੈ ਨਾ। ਚਲੋ ਇਹਦੇ ਨਾਲ ਨਾ ਇੱਕ ਛੋਟੀ ਜਿਹੀ ਕਹਾਣੀ ਜਿਹੜੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੀ। ਇੱਕਦਮ ਕੀ ਹੁੰਦਾ ਕਿ ਇੱਕ ਬਜ਼ੁਰਗ ਬਾਬਾ ਜਿਹੜਾ ਆ ਉਹ ਸੜਕ ਦੇ ਕਿਨਾਰੇ ਖੜ੍ਹਾ ਹੁੰਦਾ, ਔਰ ਉਹਨੂੰ ਸੜਕ ਪਾਰ ਕਰਨੀ ਹੁੰਦੀ ਹੈ, ਪਰ ਟ੍ਰੈਫਿਕ ਬਹੁਤ ਹੋਣ ਕਰਕੇ ਲੋਕ ਬਹੁਤ ਆ ਜਾ ਰਹੇ ਸੀ, ਪਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਬਾਬੇ ਨੇ ਸੜਕ ਪਾਰ ਕਰਨੀ ਹੈ। ਉਸ ਵੇਲੇ ਇੱਕ ਨੌਜਵਾਨ ਉੱਥੋਂ ਲੰਘ ਰਿਹਾ ਸੀ, ਪਰ ਉਸਨੇ ਇੱਕ ਪਲ ਜਿਹੜਾ ਆ ਨਾ ਨਹੀਂ ਲਗਾਇਆ, ਬਾਬੇ ਦਾ ਹੱਥ ਫੜਿਆ ਅਤੇ ਬਾਬੇ ਨੂੰ ਆਰਾਮ ਦੇ ਨਾਲ ਸੜਕ ਜਿਹੜੀ ਹੈ ਨਾ ਉਹ ਪਾਰ ਕਰਵਾ ਦਿੱਤੀ। ਬਾਬੇ ਦੀਆਂ ਅੱਖਾਂ ਦੇ ਵਿੱਚ ਨਾ ਹੰਝੂ

ਆ ਗਏ। ਓਹੋ, ਬਾਬੇ ਦੀ ਅੱਖਾਂ 'ਚ ਜਦੋਂ ਹੰਝੂ ਆਏ ਨਾ ਤਾਂ ਬਾਬਾ ਕਹਿੰਦਾ, ਪੁੱਤ ਮੈਂ ਸਵੇਰੇ ਨਾ ਰੱਬ ਕੋਲੋਂ ਅਰਦਾਸ ਕੀਤੀ ਸੀ ਕਿ ਕੋਈ ਮੇਰੀ ਮਦਦ ਜ਼ਰੂਰ ਕਰ ਦੇਵੇ। ਉਹ ਨੌਜਵਾਨ ਜਿਹੜਾ ਸੀ ਨਾ ਜਿਹਨੇ ਸੜਕ ਪਾਰ ਕਰਾਈ ਸੀ, ਉਹ ਮੁਸਕਰਾਇਆ, ਪਰ ਉਸ ਵੇਲੇ ਉਸਨੂੰ ਇਹ ਅਹਿਸਾਸ ਹੋਇਆ ਕਿ ਇਹ ਸਿਰਫ ਮਦਦ ਨਹੀਂ ਕਰ ਰਿਹਾ ਸੀ, ਉਹ ਸਿਰਫ ਕਿਸੇ ਦੀ ਮਦਦ ਨਹੀਂ ਕਰ ਰਿਹਾ ਸੀ, ਉਹ ਸਿਰਫ ਅਤੇ ਸਿਰਫ ਜਿਹੜੀ ਹੈ ਨਾ ਉਸ ਅਰਦਾਸ ਦਾ ਜਵਾਬ ਬਣ ਗਿਆ ਸੀ ਜੋ ਬਾਬੇ ਨੇ ਪਰਮਾਤਮਾ ਦੇ ਕੋਲੋਂ ਕੀਤੀ ਸੀ। ਅਤੇ ਇਹ ਸਿਰਫ ਕੋਈ ਕਹਾਣੀ ਨਹੀਂ ਹੈ, ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਸੱਚਾਈ ਵੀ ਹੈ। ਕਿਸੇ ਦੀ ਮਦਦ ਕਰਨਾ ਵੱਡਾ ਕੰਮ ਨਹੀਂ ਹੁੰਦਾ, ਪਰ ਉਸਦਾ ਅਸਰ ਬਹੁਤ ਵੱਡਾ ਹੁੰਦਾ ਹੈ। ਇੱਕ ਛੋਟੀ ਜਿਹੀ ਮਦਦ ਕਿਸੇ ਲਈ ਵੱਡੀ ਉਮੀਦ ਬਣ ਸਕਦੀ ਹੈ। ਸੋ ਅੱਜ ਮੇਰੇ ਨਾਲ ਪ੍ਰੋਮਿਸ ਕਰ ਲਓ, ਜਦ ਵੀ ਕੋਈ ਸਾਡੇ ਕੋਲੋਂ ਮਦਦ ਮੰਗੇ, ਅਸੀਂ ਹੱਥ ਜ਼ਰੂਰ ਵਧਾਵਾਂਗੇ, ਕਿਉਂਕਿ ਕਿਸੇ ਦੀ ਦੁਆ ਦਾ ਜਵਾਬ ਬਣਨਾ ਇਸ ਤੋਂ ਵੱਡੀ ਨੇਕਾਈ ਦਾ ਜਿਹੜਾ ਕੰਮ ਹੈ ਨਾ, ਨੇਕੀ ਦਾ ਜਿਹੜਾ ਕੰਮ ਹੈ, ਹੋਰ ਕੀ ਹੋ ਸਕਦਾ? ਦੱਸੋ ਦੱਸੋ, ਕਿਸੇ ਤੋਂ ਦੁਆਵਾਂ ਲੈਣਾ ਕਿੰਨਾ ਨੇਕੀ ਦਾ ਕੰਮ ਹੁੰਦਾ ਨਾ। ਸੋ ਸੋਚ ਰਹੇ ਹੋਣਗੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ ਦੀ ਮਦਦ ਤਾਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਆਪਣਾ ਹੀ ਸਰਦਾ ਵਰਦਾ। ਲੇਕਿਨ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਪਣਾ ਹੀ ਸਰਦਾ ਵਰਦਾ ਹੈ ਔਰ ਜਿੰਨੀ ਕੁ ਤੁਸੀਂ ਕਾਬਲ ਹੋ ਅਗਰ ਉਨੀ ਕੁ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰ ਦੇਣੀ ਚਾਹੀਦੀ ਹੈ। ਮਦਦ ਤਨ ਨਾਲ ਵੀ ਹੋ ਸਕਦੀ ਹੈ, ਮਦਦ ਮਨ ਨਾਲ ਵੀ ਹੋ ਸਕਦੀ ਹੈ, ਮਦਦ ਧਨ ਨਾਲ ਵੀ ਹੋ ਸਕਦੀ ਹੈ। ਯਾਨੀ ਕਿ ਤਿੰਨੋਂ ਤਰ੍ਹਾਂ ਦੇ ਨਾਲ ਮਦਦ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਸੋ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਦੀਆਂ ਦੁਆਵਾਂ ਬਣ ਜਾਂਦੀਆਂ ਨੇ, ਅਤੇ ਉਹ ਦੁਆਵਾਂ ਜਦ ਸਾਨੂੰ ਮਿਲਦੀਆਂ ਨੇ ਤਾਂ ਪਰਮਾਤਮਾ ਦਾ ਇੱਕ ਆਸ਼ੀਰਵਾਦ ਹੀ ਸਾਨੂੰ ਮਿਲ ਜਾਂਦਾ ਹੈ। ਪੋਜ਼ਿਟਿਵ ਅਤੇ ਮੋਰਨਿੰਗ ਥਾਟ ਜਿਹੜੀ ਮੈਨੂੰ ਇਹੀ ਕਹਿ ਰਹੀ ਹੈ ਕਿ ਤੁਸੀਂ ਮੇਰੇ ਨਾਲ ਅੱਜ ਪਿੰਕੀ ਵਾਲਾ ਪ੍ਰੋਮਿਸ ਕਰੋ ਕਿ ਜੇ ਕੋਈ ਤੁਹਾਡੇ ਤੋਂ ਛੋਟੀ ਜਿਹੀ ਮਦਦ ਮੰਗਦਾ ਹੈ ਔਰ ਅਗਰ ਤੁਸੀਂ ਉਸਦੇ ਕਾਬਲ ਹੋ ਤਨ ਮਨ ਧਨ ਕਿਸੇ ਵੀ ਤਰ੍ਹਾਂ ਤਾਂ ਜ਼ਰੂਰ ਕਰ ਦਈਓ ਪਲੀਜ਼। ਫਿਲਹਾਲ ਮੇਰੀ ਮਦਦ ਇੰਨੀ ਕੁ ਕਰ ਦਿਓ ਕਿ ਮੈਂ ਪਿਆਰੇ ਪਿਆਰੇ ਗਾਣੇ ਚਲਾਵਾਂ ਅਤੇ ਤੁਸੀਂ ਉਹਨੂੰ ਦਿਲੋਂ ਇੰਜੋਏ ਕਰੋ, ਦਿਲ ਸੇ ਦਿਲ ਤੱਕ 102.7 MHz ਸੇ।

बिल्कुल जी, दिल से देर तक 102.7 मेगाहर्ट्ज़ से प्रोग्राम चल रहा है। गुड मॉर्निंग, गुड मॉर्निंग जलंधर, और गुड मॉर्निंग जलंधर प्रोग्राम दे विच ना जिहड़ा वेला है ओह ये होया कि कह रहा है कि प्रोग्राम दे विच ना अज दे दिन दे इतिहास दे उत्ते झात मारी जाए, यानी कि अज दे इतिहास दे पन्ने की कहिंदे ने ओह वेख्या जाए। ਲੋ ਜੀ, ਅੱਜ ਦੇ ਇਤਿਹਾਸ ਦੇ ਪੰਨੇ ਜਿਹੜੇ ਆ ਬਹੁਤ ਕੁਛ ਬਿਆਨ ਕਰ ਰਹੇ ਨੇ ਦਿਲ ਤੇ ਦਿਲ ਤੱਕ ਦਾ ਸਫ਼ਰ ਜੋ ਹੋਇਆ। ਲੋ ਜੀ, ਇਤਿਹਾਸ ਦੇ ਪੰਨਿਆਂ ਦੀ ਸ਼ੁਰੂਆਤ ਕਰੀਏ ਤਾਂ 13 ਮਈ ਯਾਨੀ ਕਿ ਅੱਜ ਦਾ ਦਿਨ ਭਾਰਤ ਔਰ ਵਿਸ਼ਵ ਦੇ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਵਿਸ਼ੇਸ਼ ਰਿਹਾ। ਮੁੱਖ ਰੂਪ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ 13 ਮਈ 1952 ਨੂੰ ਸਵਤੰਤਰ ਭਾਰਤ ਦੀ ਪਹਿਲੀ ਸੰਸਦ ਦਾ ਸਤਰ ਜਿਹੜਾ ਆ ਉਹ ਅੱਜ ਦੇ ਹੀ ਦਿਨ ਸ਼ੁਰੂ ਹੋਇਆ ਸੀਗਾ। जी हाँ, 1648 की गल करिए, दिल्ली के मुगल बादशाह शहनशाह ने लाल किले का निर्माण जिहड़ा अज के दिन पूरा कर लिया, यानी कि 13 मई नूं साडा लाल किला जिहड़ा आ बिल्कुल तैयार हो चुका सी। और 1830 आ जाइए, 1830 दे विच इक्वाडोर गणराज की स्थापना जिहड़ी आ होई सी, और जुआन जॉन्स फ्लोरेंस पहले राष्ट्रपति जिहड़े आ ओह बने सी। और जिवें कि मैं गल कीता कि 1952 दे विच अज ही दे दिन स्वतंत्र भारत की पहली यानी कि राज्यसभा और लोकसभा का सत्र जिहड़ा आ वह पहली दफा जिहड़ा आ शुरू होया सीगा। और 1962 दे विच डॉक्टर सर्वपल्ली राधाकृष्णन ने भारत के दूसरे राष्ट्रपति वजो अज ही दे दिन शपथ ग्रहण भी जिहड़ी है वह कीती सी। 1999 की गल करिए, जापान के स्टूडेंट्स की गल करिए, नागियू जिहड़े सीगे उन्हां ने विश्व दे विच सत्त सर्वोच्च चोटियां दे उत्ते चढ़न वाले सब तो घट उम्र दे एक पर्वतारोही जिहड़े आ उह बने सी। और 2000 यानी कि 13 मई 2000 दे विच भारत दी लारा दत्ता ने साइप्रस दे विच मिस यूनिवर्स 2000 दा खिताब जिहड़ा आ उह जितया सी ते भारत दी झोली विच पाया सी। ਗੱਲਾਂ ਦੇ ਵਿੱਚੋਂ ਗੱਲਾਂ ਕਰਨ ਨੂੰ ਤਾਂ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਨੇ, ਜੇ ਅਸੀਂ ਗੱਲਾਂ ਕਰੀਏ ਤਾਂ ਸਾਨੂੰ ਗੱਲਾਂ ਜਿਹੜੀਆਂ ਇਹ ਸਿਖਾਉਂਦੀਆਂ ਨੇ ਕਿ ਜਦੋਂ ਅਸੀਂ ਕੁਝ ਨਾ ਕੁਝ ਸਿੱਖਣਾ ਹੋਵੇ ਨਾ ਤਾਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੇ ਝਾਤੀ ਮਾਰ ਲਈਏ ਨਾ ਤਾਂ ਮੈਂ ਕਹਿੰਦੀ ਬਹੁਤ ਕੁਝ ਜਿਹੜਾ ਆ ਉਹ ਸਿੱਖਣ ਨੂੰ ਮਿਲ ਹੀ ਜਾਂਦਾ। ਅੱਜ ਦਾ ਦਿਨ ਸਾਹਿਤ ਪ੍ਰੇਮੀਆਂ ਦੇ ਲਈ ਵੀ ਬਹੁਤ ਖਾਸ ਹੈ, ਕਿਉਂਕਿ ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਮਹਾਨ ਲੇਖਕ। ਮਹਾਨ ਲੇਖਕ ਆਰ ਕੇ ਨਾਰਾਇਣ, ਬਿਲਕੁਲ ਜੀ, ਆਰ ਕੇ ਨਾਰਾਇਣ ਹੋਣਾ ਬਾਰੇ ਗੱਲ ਕਰੀਏ ਤਾਂ 13 ਮਈ ਇਹ ਦਿਨ ਹੈ ਜਦੋਂ ਨਾਰਾਇਣ ਜੀ ਦੀ ਦੁਨੀਆਂ ਤੋਂ ਰੁਖਸਤ ਹੋ ਗਏ ਸੀ, ਪਰ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਨੇ। ਉਹਨਾਂ ਨੇ ਸਾਨੂੰ ਦਿੱਤਾ ਇੱਕ ਖਾਸ ਸ਼ਹਿਰ ਮਾਲਗੁੜੀ, ਜੀ ਹਾਂ, ਇੱਕ ਅਜਿਹਾ ਕਲਪਨਾਤਮਕ ਸ਼ਹਿਰ ਜਿਸ ਦੇ ਵਿੱਚ ਹਰ ਕਹਾਣੀ ਸਾਨੂੰ ਆਪਣੀ ਜਿਹੀ ਲੱਗਦੀ ਹੈ, ਸਹੀ ਕਹਿ ਰਹੇ ਹਾਂ ਨਾ। ਚਾਹੇ ਗੱਲ ਹੋਵੇ ਸਵਾਮੀ ਐਂਡ ਫਰੈਂਡਸ ਦੀ ਮਾਸੂਮ ਦੁਨੀਆ ਦੀ, ਜਾਂ ਫਿਰ ਦਾ ਗਾਈਡ ਦੇ ਬਹੁਤ ਹੀ ਖੂਬਸੂਰਤ ਕਿਰਦਾਰ ਗਹਿਰਾਈ ਦੀ ਨਾਰਾਇਣ

ਵੀ ਹੋਵੇ। ਜੀ ਹਾਂ, ਹਰ ਲਿਖਤ ਨੂੰ ਸਾਨੂੰ ਜ਼ਿੰਦਗੀ ਦੇ ਨਵੇਂ ਪੱਖ ਜਿਹੜੇ ਆ ਉਹਨਾਂ ਨੇ ਦਿਖਾਏ। ਉਹਨਾਂ ਦੀ ਗੱਲ ਕਰੀਏ ਨਾ, ਉਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹਨਾਂ ਦੀ ਸਾਦਗੀ, ਸਦੀ ਦੇ ਆਸਾਨ ਜਿਹੜੇ ਆ ਨਾ, ਆਸਾਨ ਭਾਸ਼ਾ ਦੇ ਵਿੱਚ ਉਹਨਾਂ ਨੇ ਵੱਡੀਆਂ ਗੱਲਾਂ ਬਹੁਤ ਸੋਹਣੇ ਸੋਹਣੇ ਢੰਗ ਦੇ ਨਾਲ ਕਹੀਆਂ ਨੇ। ਅਤੇ ਅੱਜ ਇਸ ਦਿਨ ਆਓ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਅਤੇ ਇੱਕ ਪਲ ਲਈ ਇਹ ਸੋਚੀਏ ਕਿ ਕਿਵੇਂ ਇੱਕ ਲੇਖਕ ਜਿਹੜਾ ਆ ਆਪਣੀਆਂ ਕਹਾਣੀਆਂ ਦੇ ਨਾਲ ਸਾਰਾ ਦਾ ਸਾਰਾ ਸੰਸਾਰ ਜਿਹੜਾ ਆ ਜੋੜ ਲੈਂਦਾ ਹੈ। ਆਈਕੇ ਨਾਰਾਇਣ ਜੀ ਦੀ ਯਾਦ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਹਾਣੀਆਂ ਕਦੇ ਜਿਹੜੀਆਂ ਆ ਉਹ ਨਹੀਂ ਮਰਦੀਆਂ, ਉਹ ਹਮੇਸ਼ਾ ਸਾਡੇ ਦਿਲ ਦੇ ਵਿੱਚ ਜਿਉਂਦੀਆਂ ਰਹਿੰਦੀਆਂ ਨੇ, ਵੱਸਦੀਆਂ ਰਹਿੰਦੀਆਂ ਨੇ ਅਤੇ ਸਾਡੀ ਕਲਪਨਾ ਨੂੰ ਹਮੇਸ਼ਾ ਤਰੋ ਤਾਜ਼ਾ ਦਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਨੇ। ਅਹਿਸਾਸ ਜਿਹੜੇ ਆ ਇਤਿਹਾਸ ਦੇ ਪੰਨੇ ਹਮੇਸ਼ਾ ਕਰਾਉਂਦੇ ਨੇ ਕਿ ਜਦੋਂ ਵੀ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ, ਵੇਖਦੇ ਹਾਂ, ਤੱਕਦੇ ਹਾਂ ਤਾਂ ਸਾਨੂੰ ਕੁਝ ਨਾ ਕੁਝ ਜਿਹੜਾ ਆ ਉਹ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਔਰ ਜਦੋਂ ਕੁਝ ਸਿੱਖਣ ਨੂੰ ਮਿਲ ਰਿਹਾ ਹੋਵੇ ਤਾਂ ਫਿਰ ਦਿਲ ਕਹਿੰਦਾ ਹੈ ਨਾ ਕਿ ਥੋੜ੍ਹਾ ਜਿਹਾ ਨੱਚ ਲਈਏ, ਥੋੜ੍ਹਾ ਜਿਹਾ ਟੱਪ ਲਈਏ, ਹੈ ਨਾ। ਅਤੇ ਫਿਰ ਅਸੀਂ ਇਸ ਸਿਲਸਿਲੇ ਨੂੰ ਕਿਉਂ ਨਾ ਅਸੀਂ ਤਰੋ ਤਾਜ਼ਾ ਕਰਦੇ ਰਹੀਏ ਅਤੇ ਆਪਣੇ ਇਸ ਪ੍ਰੋਗਰਾਮ ਦੇ ਇਸ ਖੂਬਸੂਰਤ ਸਿਲਸਿਲੇ ਨੂੰ ਯਾਦ ਕਰਦੇ ਰਹੀਏ।

ਕਿਆ ਕਰੋ ਕਿ ਆਪਣੇ ਵਹੀਕਲਸ ਦੇ ਜਿਹੜੀ ਯੂਜ਼ ਹੈ ਉਹ ਨਾ ਕਰੀਏ। ਉਹਦਾ ਸਭ ਤੋਂ ਵੱਡਾ ਇੱਕ ਰੀਜ਼ਨ, ਇੱਕ ਤਾਂ ਤੁਹਾਡਾ ਪੈਟਰੋਲ ਬਚੇਗਾ, ਡੀਜ਼ਲ ਜੋ ਵੀ ਤੁਸੀਂ ਜਿਹੜਾ ਵੀ ਵਹੀਕਲ ਚਲਾ ਰਹੇ ਹੋ ਪੈਟਰੋਲ ਜਾਂ ਡੀਜ਼ਲ ਵਾਲਾ, ਉਹ ਬਚੇਗਾ। ਦੂਸਰਾ, ਜੇ ਤੁਸੀਂ ਪੈਰਾਂ ਨਾਲ ਚੱਲ ਕੇ ਚਲੇ ਜਾਓਗੇ ਤਾਂ ਤੁਹਾਡੀ ਥੋੜ੍ਹੀ ਜਿਹੀ ਵਾਕ ਹੋ ਜਾਏਗੀ। ਉੱਦਾਂ ਭਾਵੇਂ ਅਸੀਂ ਮੋਰਨਿੰਗ ਵਾਕ ਲਈ ਨਾ ਨਿਕਲੀਏ, ਲੇਕਿਨ ਜੇ ਅਸੀਂ ਇਹੋ ਜਿਹੇ ਛੋਟੇ ਛੋਟੇ ਕੰਮ ਜਿਹੜੇ ਹੈ ਕਰਨ ਵਾਸਤੇ ਰੋਜ਼ ਨਿਕਲਦੇ ਹਾਂ ਤਾਂ ਫਿਰ ਕਿਉਂ ਨਾ ਪੈਦਲ ਚੱਲਿਆ ਜਾਏ, ਸਰੀਰ ਨੂੰ ਥੋੜ੍ਹਾ ਖੋਲਿਆ ਜਾਏ। ਅੱਛਾ, ਬਹੁਤ ਸਾਰੀ ਥਾਵਾਂ 'ਤੇ ਨਾ ਇੱਦਾਂ ਹੋ ਸਕਦਾ, ਪੋਸੀਬਲ ਹੀ ਹੈ ਐਕਚੁਅਲੀ ਦੇ ਵਿੱਚ, ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਕਿਸੇ ਜੋਬ 'ਤੇ ਜਾਣਾ ਹੈ, ਕੰਮ 'ਤੇ ਜਾਣਾ ਹੈ, ਜਾਂ ਕਿਤੇ ਇਹੋ ਜਿਹੀ ਜਗ੍ਹਾ 'ਤੇ ਜਾਣਾ ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਰੋਜ਼ ਜਾਂਦੇ ਹੋ ਉਸ ਜਗ੍ਹਾ ਦੇ ਉੱਤੇ, ਹੈ ਨਾ, ਤਾਂ ਫਿਰ ਜੇ ਤੁਸੀਂ ਉੱਥੇ ਪਬਲਿਕ ਟਰਾਂਸਪੋਰਟਸ ਦੀ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਗੱਲ ਹੈ। ਜ਼ਰੂਰੀ ਨਹੀਂ ਹੈ ਕਿ ਹਰ ਥਾਂ ਦੇ ਉੱਤੇ ਜਾਣ ਲਈ ਆਪਾਂ ਆਪਣੀ ਗੱਡੀ ਕੱਢ ਲਈਏ, ਆਪਣਾ ਟੂ ਵੀਲਰ ਕੱਢ ਲਈਏ, ਬਸ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਤਾਂ ਮੁਮਕਿਨ ਹੈ ਵੈਸੇ, ਹੈ ਨਾ। ਐਕਚੁਅਲੀ ਦੇ ਵਿੱਚ ਨਾ ਅਸੀਂ ਆਦੀ ਹੋ ਗਏ ਹਾਂ ਸਕੂਨ, ਅਤੇ ਅਸੀਂ ਲੱਭਦੇ ਹਾਂ ਹਰ ਥਾਂ 'ਤੇ ਸੁੱਖ। ਜਿੰਨਾ ਅਸੀਂ ਆਪਣੇ ਸਰੀਰ ਨੂੰ ਜ਼ਿਆਦਾ ਸੁੱਖ ਦਿੰਦੇ ਹਾਂ ਨਾ, ਓਨਾ ਹੀ ਬਾਅਦ 'ਚੋਂ ਫਿਰ ਉਹ ਤੰਗ ਵੀ ਕਰਦਾ। ਸਹੀ ਕਹਿ ਰਹੀ ਹਾਂ ਨਾ ਮੈਂ? ਓਬਵੀਅਸ, ਬਿਲਕੁਲ ਸਹੀ ਗੱਲ ਹੈ। ਸੋਚ ਕੇ ਦੇਖੋ, ਮਹਿਸੂਸ ਕਰਕੇ ਵੇਖੋ ਕਿ ਜਿੰਨਾ ਅਸੀਂ ਆਪਣੇ ਸਰੀਰ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹਾਂ ਓਨਾ ਹੀ ਉਹ ਬਾਅਦ ਵਿੱਚ ਤਕਲੀਫ ਚਾਹੁੰਦਾ। ਅੱਛਾ, ਇਹਦਾ ਇੱਕ ਹੋਰ ਬੜਾ ਵੱਡਾ ਐਗਜ਼ਾਮਪਲ ਜਿਹੜਾ ਆ ਜੇ ਮੈਂ ਦੇਣਾ ਚਾਹਵਾਂ, ਤਾਂ ਗਰਮੀ ਬਹੁਤ ਹੈ, ਅਸੀਂ ਆਪਣੇ ਰੂਮਸ ਦੇ ਵਿੱਚ ਏਸੀ ਜਿਹੜੇ ਆ ਔਨ ਰੱਖਦੇ ਹਾਂ, ਹੈ ਨਾ, ਸੁੱਖ ਦੇਣ ਲਈ ਕਿ ਹਾਏ ਸਾਨੂੰ ਪਸੀਨਾ ਨਾ ਕਿਤੇ ਆ ਜਾਵੇ, ਕਿਤੇ ਸਾਨੂੰ ਗਰਮੀ ਨਾ ਲੱਗ ਜਾਵੇ, ਕਿਤੇ ਸਾਡੀ ਸਕਿਨ ਨਾ ਇੱਦਾਂ ਹੋ ਜਾਵੇ, ਹੈ ਨਾ। ਅੱਛਾ, ਕਦੇ ਰਾਤ ਤੋਂ ਬਾਅਦ ਜਦੋਂ ਰਾਤ ਨੂੰ ਅਸੀਂ ਏਸੀ ਦੇ ਥੱਲੇ ਸੋਨੇ ਹਾਂ ਅਤੇ ਉਦੋਂ ਬਾਅਦ ਜਦੋਂ ਅਸੀਂ ਉੱਠਦੇ ਹਾਂ, ਕਦੇ ਮਹਿਸੂਸ ਕੀਤਾ ਕਿ ਸਰੀਰ ਕਿੰਨਾ ਆਕੜਿਆ ਜਿਹਾ ਮਹਿਸੂਸ ਕਰਦਾ, ਸਰੀਰ ਥਕਾਵਟ ਜ਼ਿਆਦਾ ਮਹਿਸੂਸ ਕਰਦਾ ਏਸੀ ਦੇ ਵਿੱਚ ਉੱਠਣ ਤੋਂ ਬਾਅਦ? ਸਹੀ ਕਿਹਾ ਨਾ? ਹਾਂ, ਫੀਲ ਕਰ ਰਹੇ ਹੋ? ਹਾਂ, ਫੀਲ ਸਹੀ ਕਰ ਰਹੇ, ਸਹੀ ਫੀਲ ਕਰ ਰਹੇ ਹੋ। ਕਹਿਣ ਦਾ ਮਤਲਬ, ਅਸੀਂ ਸਰੀਰ ਨੂੰ ਸੁੱਖ ਦੇਣ ਦੀ ਤਲਾਸ਼ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਕਰ ਰਹੇ ਹਾਂ ਜਿਹੜਾ ਸਾਨੂੰ ਇਸ ਵੇਲੇ ਤਾਂ ਸਕੂਨ ਦੇ ਰਿਹਾ, ਲੇਕਿਨ ਆਉਣ ਵਾਲੇ ਟਾਈਮ 'ਚ ਸਾਨੂੰ ਸਕੂਨ ਨਹੀਂ ਦੇਗਾ। ਹੁਣ ਦੇਖੋ, ਜਿਵੇਂ ਕਿ ਮੈਂ ਗੱਲ ਕੀਤੀ ਕਿ ਸਰੀਰ ਦੇ ਵਿੱਚ ਅਕੜਨ ਮਹਿਸੂਸ ਹੁੰਦੀ ਹੈ, ਸਰੀਰ ਓਵਰ ਟਾਇਰਡ ਜਿਹੜਾ ਆ ਫੀਲ ਕਰਦਾ, ਯਾਨੀ ਕਿ ਜ਼ਿਆਦਾ ਥਕਾਵਟ ਜਿਹੜੀ ਆ ਫੀਲ ਹੁੰਦੀ ਆ। ਕਦੇ ਕਦੇ ਤਾਂ ਇੱਦਾਂ ਹੁੰਦਾ ਕਿ ਉੱਠਣ ਨੂੰ ਵੀ ਜੀ ਨਹੀਂ ਕਰ ਰਿਹਾ ਹੁੰਦਾ, ਲੇਕਿਨ ਕੀ ਕਰੀਏ, ਸਾਹਮਣੇ ਕੰਮ ਨਜ਼ਰ ਆਉਂਦੇ ਹੁੰਦੇ ਨਾ, ਉੱਠਣਾ ਪੈਂਦਾ ਹੈ। ਔਰ ਦੂਸਰੀ ਚੀਜ਼, ਅਸੀਂ ਆਪਣੇ ਸਰੀਰ ਦੇ ਅੰਦਰ ਆਉਣ ਵਾਲੇ ਪਸੀਨੇ ਨੂੰ ਜਦੋਂ ਰੋਕਦੇ ਹਾਂ ਤਾਂ ਸਰੀਰ ਜਿਹੜੀਆਂ ਆ, ਸਰੀਰ ਜਿਹੜਾ ਆ ਆਪਣੀ ਗੰਦਗੀ ਨੂੰ ਬਾਹਰ ਨਹੀਂ ਕੱਢ ਪਾਉਂਦਾ, ਅਤੇ ਫਿਰ ਬਿਮਾਰੀਆਂ ਜਿਹੜੀਆਂ ਆ ਆਪ ਮੁਹਾਰੇ ਅੰਦਰ ਚਲੀਆਂ ਜਾਂਦੀਆਂ ਨੇ। ਯਾਨੀ ਕਿ ਅਸੀਂ ਇਨ ਸ਼ੋਰਟ ਦੇ ਵਿੱਚ ਬਿਮਾਰੀਆਂ ਨੂੰ ਖੁਦ ਹੀ ਇਨਵੀਟੇਸ਼ਨ ਦੇ ਦਿੰਦੇ ਹਾਂ, ਆਓ ਆਓ ਆਓ ਮੇਰੇ ਕੋਲ, ਆਓ ਮੈਨੂੰ ਨਾਲ ਲੱਗੋ। ਔਨ ਦਾ ਹੋਲ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਿਆਦਾ ਸੁੱਖ ਦੇਣ ਦੀ ਤਲਾਸ਼ ਵਿੱਚ ਨਾ ਬਹੁਤ ਕੁਝ ਗੜਬੜ ਕਰ ਰਹੇ ਹੈ, ਫਿਰ ਚਾਹੇ ਉਹ ਪਰਿਆਵਰਨ ਦੇ ਨਾਲ ਹੋਵੇ, ਫਿਰ ਚਾਹੇ ਉਹ ਆਪਣੇ ਦੇ ਨਾਲ ਹੋਵੇ, ਹੈ ਨਾ। ਤਾਂ ਕੋਸ਼ਿਸ਼ ਕਰਿਆ ਕਰੋ ਕਿ ਛੋਟੀ ਛੋਟੀ ਥਾਂ 'ਤੇ ਜੇਕਰ ਤੁਸੀਂ ਜਾਣਾ ਹੋਵੇ, ਛੋਟੀ ਛੋਟੀ ਥਾਂ ਤੋਂ ਕਹਿਣ ਦਾ ਮਤਲਬ ਜੇ ਲਾਗੇ ਜਾਣਾ ਹੋਵੇ, ਨਜ਼ਦੀਕ ਜਾਣਾ ਹੋਵੇ, ਔਰ ਤੁਹਾਡੀ ਰੈਗੂਲਰ ਦੀ ਇੱਕ ਆਦਤ ਹੋਵੇ ਕਿ ਤੁਸੀਂ ਦੁੱਧ ਲੈਣ ਜਾਣਾ ਹੀ ਜਾਣਾ ਹੈ, ਅਤੇ ਤੁਸੀਂ ਪੈਦਲ ਜਾਓ ਨਾ, ਫਿਰ ਥੋੜ੍ਹਾ ਪਹਿਲਾਂ ਨਿਕਲ ਜਾਓ। ਅਰੇ, ਨੀਂਦ ਖੁੱਲ ਜਾਂਦੀ ਅੱਜ ਕੱਲ੍ਹ, ਦਿਨ ਚੜਿਆ ਹੁੰਦਾ 5 ਵਜੇ। ਉਮੀਦ ਕਰਦੀ ਹਾਂ ਕਿ ਮੇਰੇ ਜਿਹੜੇ ਦੋਸਤ ਨੇ ਛੋਟਾ ਜਿਹਾ ਪਿੰਕੀ ਪ੍ਰੋਮਿਸ ਮੇਰੇ ਨਾਲ ਜ਼ਰੂਰ ਕਰਨਗੇ ਕਿ ਅੱਜ ਤੋਂ, ਅਭੀ ਤੋਂ, ਹੁਣੀ ਤੋਂ ਯੂਜ਼ ਕਰਨਗੇ ਆਪਣੀ 11 ਨੰਬਰ ਦੀ ਬੱਸ, ਯਾਨੀ ਕਿ ਪੈਦਲ ਮਾਰਚ ਜਿਹੜਾ ਆ ਜ਼ਰੂਰ ਕਰੋਗੇ, ਪੈਦਲ ਚੱਲੂਗੇ। ਹਾਂਜੀ ਹਾਂਜੀ ਹਾਂਜੀ, ਪੈਦਲ ਵੀ ਚੱਲੂਗੇ, ਔਰ ਪਸੀਨਾ ਜਿਹੜਾ ਆ ਉਹ ਆਪਣੀ ਬੋਡੀ ਦੇ ਵਿੱਚ ਆਉਣ ਦਊਂਗੇ ਤਾਂ ਕਿ ਬਿਮਾਰੀਆਂ ਜਿਹੜੀਆਂ ਆ ਉਹ ਪਸੀਨੇ ਦੇ ਰੂਪ ਦੇ ਵਿੱਚ ਬਾਹਰ ਨਿਕਲ ਸਕਣ। ਗੱਲਾਂ ਬਹੁਤ ਛੋਟੀਆਂ ਨੇ, ਲੇਕਿਨ ਵਜ਼ਨ ਬਹੁਤ ਜ਼ਿਆਦਾ ਹੈ ਨਾ ਗੱਲਾਂ ਦਾ। ਚਲੋ, ਵਜ਼ਨਦਾਰ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, 4 ਕਦਮ ਮੇਰੇ ਨਾਲ ਚੱਲੋ ਅਤੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਓ। ਦਿਲ ਸੇ ਦਿਲ ਤੱਕ 102.7 MHz ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ।

ਯਾਨੀ ਕਿ ਇਸ ਵੇਲੇ ਅਗਰ ਮੈਂ ਗੱਲ ਕਰਾਂ ਤਾਂ ਮੇਰੇ ਕੋਲ ਗੱਲ ਦਾ ਵਿਸ਼ਾ ਇਹ ਹੈ ਕਿ ਚੂਰੀ ਦੀ ਜਗ੍ਹਾ ਅਗਰ ਮੈਂ ਬਾਸੀ ਰੋਟੀ ਦੀ ਗੱਲ ਕਰਾਂ। ਇੱਕ ਟਾਈਮ ਹੁੰਦਾ ਸੀ ਜਦੋਂ ਉਹਨਾਂ ਸਾਰੀਆਂ ਜਿਹੜੀਆਂ ਘਰ ਦੀਆਂ ਔਰਤਾਂ ਹੁੰਦੀਆਂ ਸੀਗੀਆਂ ਨਾ, ਉਹਨਾਂ ਕੋਲ ਸਮਾਂ ਕਿਉਂ ਜ਼ਿਆਦਾ ਹੁੰਦਾ ਸੀ। ਅਸੀਂ ਹਰ ਟਾਈਮ ਤਾਜ਼ੀ ਰੋਟੀ ਖਾਣੀ ਪਸੰਦ ਕਰਦੇ ਹਾਂ, ਗਰਮਾ ਗਰਮ ਚਪਾਤੀ ਜਿਹੜੀ ਹੈ ਉਹ ਉੱਤਰ ਕੇ ਚੁੱਲ੍ਹੇ ਤੋਂ ਆਉਣੀ ਚਾਹੀਦੀ ਹੈ। ਅਸੀਂ ਤਾਂ ਫੇਰ ਖਾਂਦੇ ਹਾਂ, ਸਾਨੂੰ ਤਾਂ ਨਹੀਂ ਸਵਾਦ ਲੱਗਦੀ ਹੈ, ਤਾਂ ਮਜ਼ਾ ਹੀ ਨਹੀਂ ਆਉਂਦਾ ਰੋਟੀ ਖਾਣ ਦਾ। ਵੀ ਪੁਰਾਣੀਆਂ ਔਰਤਾਂ ਦੇ ਕੋਲ ਵੀ ਸਮਾਂ ਇਸੇ ਕਰਕੇ ਹੁੰਦਾ ਸੀ ਕਿਉਂਕਿ ਉਹਨਾਂ ਨੇ ਸੱਤੀ ਸਵੇਰੇ ਉੱਠ ਕੇ ਨਾ ਚੌਂਕਾ ਜਿਹੜਾ ਹੁੰਦਾ ਸੀ ਉਹ ਸਾਰਾ ਸਾਂਭ ਲੈਣਾ, ਫਟਾਫਟ ਤੋਂ ਰਸੋਈ ਘਰ ਦੇ ਵਿੱਚ ਜਾ ਕੇ ਰਸੋਈ ਦੇ ਵਿੱਚ ਜਾ ਕੇ ਸਬਜ਼ੀ ਵੀ ਬਣਾ ਲੈਣੀ, ਸ਼ਾਮ ਤੱਕ ਦੀਆਂ ਰੋਟੀਆਂ ਵੀ ਕਈ ਵਾਰ ਬਣਾ ਕੇ ਰੱਖ ਦੇਣੀਆਂ। ਕਈ ਵਾਰ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਕਿਤੇ ਕੰਮ 'ਤੇ ਜਾਣਾ ਹੁੰਦਾ ਸੀ, ਲੇਕਿਨ ਬਹੁਤ ਸਾਰੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਸੀ ਉਹ ਘਰਾਂ ਦੇ ਵਿੱਚ ਰਹਿ ਕੇ ਕਰਦੀਆਂ ਸੀ, ਇਸ ਕਰਕੇ ਸਾਰਾ ਦਿਨ ਰੋਟੀ ਦਾ ਝਮੇਲਾ ਜਿਹੜਾ ਹੈ ਉਹ ਨਹੀਂ ਜੀ ਸੀ ਹੁੰਦਾ। ਔਰ ਅੱਜ ਅਸੀਂ ਉਹਨੂੰ ਅਸੀਂ ਕਹਿ ਦਿੰਦੇ ਸੀ ਕਿ ਉਹ ਬਾਸੀ ਰੋਟੀ ਵੀ ਆਰਾਮ ਨਾਲ ਉੱਤੇ ਪਿਆਜ਼ ਰੱਖ ਕੇ ਉਹਨੂੰ ਫੋੜ ਕੇ ਜਾਂ ਫਿਰ ਅਚਾਰ ਦੇ ਨਾਲ ਜਿਹੜਾ ਆ ਉਹ ਖਾ ਲੈਂਦੇ ਸੀ, ਜਾਂ ਫਿਰ ਘਰ ਬੇਬੇ ਨੇ ਬੜੀ ਸਾਰੀ ਚਟਨੀਆਂ ਵਟਣੀਆਂ ਜਿਹੜੀਆਂ ਉਹ ਬਣਾਈਆਂ ਹੁੰਦੀਆਂ ਸੀ, ਚਟਣੀਆਂ ਬਣਾਈਆਂ ਹੁੰਦੀਆਂ ਸੀ, ਵਟਣੀਆਂ ਤਾਂ ਮੈਂ ਨਹੀਂ ਬਣਾ ਕੇ ਦਿੱਤੀਆਂ। ਚਲੋ ਬਾਸੀ ਰੋਟੀ ਖਾਣ ਦੀ ਗੱਲ ਕਰੀਏ ਤਾਂ ਉਸ ਟਾਈਮ 'ਤੇ ਬਣੀ ਹੋਈ ਜਿਹੜੀ ਰੋਟੀ ਬਾਸੀ ਹੋ ਜਾਂਦੀ ਸੀ ਨਾ ਉਹਦੇ ਬਹੁਤ ਫਾਇਦੇ ਹੁੰਦੇ ਸੀ, ਔਰ ਅੱਜ ਕਿਤੇ ਨਾ ਕਿਤੇ ਸਾਡੀ ਜਨਰੇਸ਼ਨ ਨੂੰ ਇਹ ਚੀਜ਼ ਸਮਝ ਜਿਹੜੀ ਹੈ ਆਉਣੀ ਸ਼ੁਰੂ ਹੋ ਗਈ ਹੈ। ਬਾਸੀ ਰੋਟੀ ਖਾਣ ਦੇ ਨਾਲ ਨਾ ਤੰਦਰੁਸਤੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ, ਅਤੇ ਜੇ ਅੱਜ ਦੇ ਸਮੇਂ ਵਿੱਚ ਇਹ ਗੱਲ ਕਾਫੀ ਹੱਦ ਤੱਕ ਸਹੀ ਵੀ ਸਾਬਿਤ ਹੋ ਰਹੀ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਸਾਡੀ ਪਾਚਨ ਪ੍ਰਣਾਲੀ ਦੀ। ਬਾਸੀ ਰੋਟੀ ਦੇ ਵਿੱਚ ਨਾ ਫਾਈਬਰ ਸਾਡੇ ਪੇਟ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇ ਵਿੱਚ ਮਦਦ ਕਰਦੇ ਨੇ। ਜੇਕਰ ਕਿਸੇ ਨੂੰ ਕੌਨਸਟੀਪੇਸ਼ਨ ਹੋਵੇ, ਕਬਜ਼ ਦੀ ਪ੍ਰੋਬਲਮ ਹੋਵੇ ਨਾ, ਤਾਂ ਬਾਸੀ ਰੋਟੀ ਜਿਹੜੀ ਹੈ ਉਹਨੂੰ ਰਾਹਤ ਦਿੰਦੀ ਹੈ ਅਤੇ ਪੇਟ ਨੂੰ ਹਲਕਾ ਰੱਖਣ ਦੇ ਵਿੱਚ ਵੀ ਬਹੁਤ ਵੱਡੀ ਵਾਲੀ ਹੈਲਪ ਕਰਦੀ ਹੈ। ਦੂਜੀ ਗੱਲ ਕਿ ਜੇ ਤੁਸੀਂ ਬਾਸੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਂਦੇ ਹੋ ਨਾ, ਤਾਂ ਇਹ ਤੁਹਾਡੇ ਸਰੀਰ ਦਾ ਜਿਹੜਾ ਇੱਕ ਤਾਪਮਾਨ ਹੈ ਨਾ ਉਹਨੂੰ ਸੰਤੁਲਿਤ ਰੱਖਣ ਦੇ ਵਿੱਚ ਬਿਲਕੁਲ ਮਦਦ ਕਰਦੀ ਹੈ। ਗਰਮੀ ਦੇ ਦਿਨਾਂ ਦੇ ਵਿੱਚ ਨਾ ਇਹ ਇੱਕ ਕੁਦਰਤੀ ਠੰਡਕ ਦਾ ਕੰਮ ਵੀ ਕਰਦੀ ਹੈ। ਬਿਲਕੁਲ, ਰਾਤ ਨੂੰ 4-5 ਰੋਟੀਆਂ ਜਿਹੜੀਆਂ ਆ ਉਹ ਤੁਸੀਂ ਐਕਸਟਰਾ ਬਣਵਾ ਲਿਆ ਕਰੋ, ਅਤੇ ਸਵੇਰ ਨੂੰ ਉਹੀ ਦੁੱਧ ਕੋਸਾ ਕਰਕੇ ਨਾਲ ਉਹ ਬਾਸੀ ਰੋਟੀ ਖਾਓ। ਬਸ ਮੈਂ ਕਹਿੰਦੀ ਹਾਂ ਜੀ, ਤੰਦਰੁਸਤੀ ਦਾ ਰਾਜ਼ ਹੀ ਉਹੀ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨੈਚੁਰਲ ਪ੍ਰੋਸੈਸ ਹੈ ਸਾਡੀ ਬੋਡੀ ਨੂੰ ਨੋਰਮਲ ਰੱਖਣ ਦਾ, ਬੋਡੀ ਦੇ ਟੈਂਪਰੇਚਰ ਨੂੰ ਨੋਰਮਲ ਰੱਖਣ ਦਾ, ਕਿਉਂਕਿ ਗਰਮੀ ਦੇ ਇਸ ਮੌਕੇ ਦੇ ਉੱਤੇ, ਗਰਮੀ ਦੇ ਇਸ ਮਾਹੌਲ ਦੇ ਵਿੱਚ ਨਾ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਲੱਗ ਰਹੀ ਹੁੰਦੀ ਹੈ, ਅਤੇ ਬੋਡੀ ਜਿਹੜੀ ਹੈ ਉਹ ਸੂਰਜ ਦੀ ਕਿਰਨਾਂ ਪੈਣ ਨਾਲ ਇੰਨੀ ਗਰਮ ਨਹੀਂ ਹੁੰਦੀ ਜਿੰਨੀ ਅੰਦਰੋਂ ਅੰਦਰ ਹੀ ਗਰਮ ਪਈ ਰਹਿੰਦੀ ਹੈ। ਇਹ ਸਹੀ, ਆਪਣੀ ਬੋਡੀ ਨੂੰ ਅਗਰ ਤੁਸੀਂ ਇੱਕ ਨੈਚੁਰਲ ਠੰਡਕ ਦੇਣੀ ਹੈ ਤਾਂ ਬਾਸੀ ਰੋਟੀ ਹੁਣੇ ਤੋਂ ਦੁੱਧ ਦੇ ਨਾਲ ਸਵੇਰੇ ਖਾਣੀ ਸ਼ੁਰੂ ਕਰ ਦਿਓ। ਬਾਕੀ ਗੱਲ ਬਾਸੀ ਰੋਟੀ ਜਿਹੜੇ ਡਾਇਬਿਟਿਕ ਪੇਸ਼ੈਂਟਸ ਹੁੰਦੇ ਨੇ, ਸ਼ੂਗਰ ਦੇ ਮਰੀਜ਼ ਹੁੰਦੇ ਨੇ, ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਜਿਹੜੀ ਹੈ ਨਾ, ਇਹ ਕਹਿੰਦੇ ਨੇ ਕਿ ਬਲੱਡ ਸ਼ੂਗਰ ਲੈਵਲ ਨੂੰ ਬੈਲੈਂਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ, ਕਿਉਂਕਿ ਇਹ ਅੰਦਰ ਜਿਹੜੇ ਇਹਨਾਂ ਦੇ ਅੰਦਰ ਮੁਕਾਬਲੇ ਕਰਨ ਵਾਲੇ ਜਿਹੜੇ ਤੱਤ ਹੁੰਦੇ ਨੇ ਨਾ, ਉਹ ਫਟਾਫਟ ਤੋਂ ਹੈਲਪ ਕਰਦੇ ਨੇ। ਔਰ ਅਸੀਂ ਗੱਲ ਕਰੀਏ ਤਾਕਤ ਦੀ, ਤਾਂ ਬਸ ਇਹ ਰੋਟੀ ਸਰੀਰ ਨੂੰ ਲੰਬੇ ਸਮੇਂ ਤੱਕ ਇੱਕ ਐਨਰਜੀ ਜਿਹੜੀ ਆ ਪ੍ਰੋਵਾਈਡ ਕਰਦੀ ਹੈ, ਖਾਸ ਕਰਕੇ ਜੇ ਤੁਸੀਂ ਮਿਹਨਤ ਵਾਲਾ ਕੰਮ ਕਰਦੇ ਹੋ, ਮਜ਼ਦੂਰੀ ਵਾਲਾ ਕੋਈ ਕੰਮ ਕਰਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਅਤੇ ਸਭ ਤੋਂ ਵੱਡੀ ਗੱਲ ਕਿ ਬਾਸੀ ਰੋਟੀ ਸਾਨੂੰ ਸਿਖਾਉਂਦੀ ਹੈ ਕਿ ਖਾਣੇ ਦੀ ਕਦਰ ਜਿਹੜੀ ਹੈ ਉਹ ਕਿਵੇਂ ਕਰਨੀ ਹੈ, ਕਿੰਝ ਕਰਨੀ ਹੈ। ਇਹ ਸਾਡੇ ਸੱਭਿਆਚਾਰ ਦਾ ਉਹ ਹਿੱਸਾ ਹੈ ਜਿੱਥੇ ਅਸੀਂ ਕਹਿ ਸਕਦੇ ਹਾਂ ਅੰਨ ਨੂੰ ਬਰਬਾਦ ਨਹੀਂ ਕਰੀਦਾ ਕਹਿ ਸਕਦੇ ਹਾਂ। ਸੋ ਅਗਲੀ ਵਾਰ ਜਦੋਂ ਘਰ ਦੇ ਵਿੱਚ ਬਾਸੀ ਰੋਟੀ ਬਚ ਜਾਵੇ, ਜਾਂ ਤੁਸੀਂ ਅਗਰ ਜਾਣ ਬੁੱਝ ਕੇ ਬਣਾ ਕੇ ਰੱਖਦੇ ਹੋ ਤਾਂ ਬਹੁਤ ਵਧੀਆ, ਲੇਕਿਨ ਅਗਰ ਬਚ ਜਾਂਦੀ ਹੈ ਤਾਂ ਉਹਨੂੰ ਸੁੱਟਣ ਦੀ ਬਜਾਏ ਉਹਦੇ ਲਾਭ, ਉਹਦੇ ਫਾਇਦਿਆਂ ਦੇ ਬਾਰੇ ਸੋਚੋ ਅਤੇ ਆਪਣੀ ਦਿਨ ਚਰਿਆ ਦੇ ਵਿੱਚ ਜ਼ਰੂਰ ਐਡ ਕਰ ਲਓ, ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਅਸੀਂ ਜੇ ਇਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਦੀ, ਆਪਣੀ ਰੂਟੀਨ ਦੇ ਵਿੱਚ ਐਡ ਕਰਨੇ ਹਾਂ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਰਹੀ। ਸੋ ਆਓ ਮਿਲ ਕੇ ਇੱਕ ਸਿਹਤਮੰਦ ਜ਼ਿੰਮੇਦਾਰ ਜੀਵਨ ਵੱਲ ਕਦਮ ਵਧਾਈਏ, ਅਤੇ ਕਦਮ ਵਧਾਉਣ ਤੋਂ ਬਾਅਦ ਮੈਂ ਕਿਹਾ ਸੀ ਮੈਂ ਅੱਜ ਚੂਰੀ ਖਾਣੀ ਆ, ਚੂਰੀ ਦੀ ਗੱਲ ਕੀਤੀ ਸੀਗੀ, ਚੂਰੀ ਤੁਸੀਂ ਬਣਾ ਕੇ ਖਿਲਾਓਗੇ ਮੈਨੂੰ ਅੱਜ? ਲਓ ਜੀ, ਅੱਜ ਮੈਂ ਵੇਖਣਾ ਕਿ ਕਿਹਦੇ ਕਿਹਦੇ ਘਰ ਚੂਰੀ ਬਣੀ ਹੈ ਅਤੇ ਉਹ ਮੈਨੂੰ ਬਣਾ ਕੇ ਖਿਲਾਣਗੇ। ਦਿਲ ਸੇ ਦਿਲ ਤੱਕ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਚੱਲ ਰਿਹਾ ਹੈ, ਔਰ ਖੂਬਸੂਰਤ ਜਾਣਕਾਰੀ ਦੇ ਨਾਲ ਨਾਲ ਗੀਤ ਸੰਗੀਤ ਦਾ ਸਾਥ ਵੀ ਹੈ।

ਹਾਂ ਜੀ, ਦਿਲ ਤੋਂ ਦਿਲ ਤੱਕ ਦਾ ਇੱਕ ਕਨੈਕਸ਼ਨ ਜਿਹੜਾ ਆ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਬਣਾਇਆ ਹੋਇਆ ਹੈ। ਪ੍ਰੋਗਰਾਮ ਹੈ ਗੁੱਡ ਮਾਰਨਿੰਗ ਜਲੰਧਰ ਔਰ ਨਿਊਜ਼ ਔਨ ਯੋਰ ਐਪ ਦੇ ਜ਼ਰੀਏ ਔਰ 103.6 ਮੈਗਾਹਰਟਜ਼ ਦੇ ਜ਼ਰੀਏ ਬਹੁਤ ਸਾਰੇ ਦੋਸਤ, ਬਹੁਤ ਸਾਰੇ ਸਰੋਤੇ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਨੇ। ਐਕਚੁਲੀ ਦੇ ਵਿੱਚ ਨਾ ਅਸੀਂ ਉਹ ਚੀਜ਼ਾਂ ਲੈ ਕੇ ਆਉਂਦੇ ਹਾਂ ਜਿਹੜੀਆਂ ਤੁਹਾਨੂੰ ਦਿਲ ਸੇ ਦਿਲ ਤੱਕ ਜੋੜਦੀਆਂ ਨੇ। ਸਾਡੇ ਸਿਲਸਿਲੇ ਦੇ ਵਿੱਚ ਨਾ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਗੱਲਾਂ ਦੇ ਵਿੱਚੋਂ ਇਹ ਹੈ ਕਿ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਉਂਦੇ ਹਾਂ, ਕਹਾਣੀਆਂ ਜਿਹੜੀਆਂ ਲੈ ਕੇ ਆਉਂਦੇ ਹਾਂ ਜੋ ਸਾਡੇ ਘਰਾਂ ਤੋਂ ਨਿਕਲ ਕੇ ਕਹਿ ਸਕਦੇ ਹਾਂ ਦੁਨੀਆ ਤੱਕ ਪਹੁੰਚੀਆਂ ਹੋਈਆਂ ਹੈ। ਸਹੀ ਗੱਲ ਹੀ, ਅੱਜ ਗੱਲ ਕਰਦੇ ਹਾਂ ਇਹੋ ਜਿਹੇ ਖਜ਼ਾਨੇ ਦੀ ਜੋ ਕਦੇ ਸਾਡੀ ਦਾਦੀਆਂ ਦੇ ਸੰਦੂਕ ਦੇ ਵਿੱਚ ਸੀ। ਸੰਦੂਕ ਯਾਨੀ ਦਾਦੀਆਂ ਦੇ ਟਰੰਕ ਦੇ ਵਿੱਚ ਸੀ, ਹਾਂ ਹਾਂ, ਪਰ ਅੱਜ ਇਹ ਵਿਦੇਸ਼ਾਂ ਦੇ ਸੁਪਰ ਮਾਰਕੀਟ ਦੇ ਵਿੱਚ ਇੱਕ ਪ੍ਰੀਮੀਅਮ ਬ੍ਰਾਂਡ ਜਿਹੜਾ ਹੈ ਉਹ ਬਣ ਚੁੱਕਿਆ ਹੈ। ਸੋਚੋ ਕੀ ਹੋ ਸਕਦਾ, ਸੋਚੋ ਸੋਚੋ ਸੋਚੋ, ਥੋੜ੍ਹੇ ਜਿਹੇ ਦਿਮਾਗ ਦੇ ਘੋੜੇ ਜਿਹੜੇ ਆ ਉਹਨੂੰ ਦਗੜ ਕਰਕੇ ਦੌੜਾ ਕੇ ਦੇਖੋ। ਦੌੜਾ ਲਿਆ, ਦਾਦੀ ਦੇ ਸੰਦੂਕ ਦੇ ਵਿੱਚ ਤਾਂ ਬਾਹਲੀਆਂ ਚੀਜ਼ਾਂ ਹੁੰਦੀਆਂ ਸੀ। ਚਲੋ ਕੋਈ ਗੱਲ ਨਹੀਂ, ਦਾਦੀ ਦੇ ਸੰਦੂਕ ਦੀ ਗੱਲ ਕਰ ਰਹੇ ਹਾਂ ਯਾਨੀ ਕਿ ਸਾਡੇ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ। ਸਾਡੇ ਕੋਲ ਇਹੋ ਜਿਹੀਆਂ ਕੁਦਰਤੀ ਚੀਜ਼ਾਂ ਨੇ ਜਿਹਦੀਆਂ ਦੀ ਵਰਤੋਂ ਅਸੀਂ ਕਰਨੀ ਭੁੱਲੀ ਬੈਠੇ ਹਾਂ। ਰੀਠਾ, ਹਾਂਜੀ ਰੀਠਾ, ਬੰਬ ਰੀਠਾ ਨਹੀਂ, ਉਹਦੀ ਗੱਲ ਨਹੀਂ ਕਰ ਰਹੀ, ਰੀਠਾ, ਹਾਂਜੀ ਰੀਠਾ। ਕੀ ਤੁਸੀਂ ਸੋਚਿਆ ਹੋਏਗਾ ਕਿ ਰੀਠੇ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ? ਅਤੇ ਜੇ ਮੈਂ ਇਹਦਾ ਜਵਾਬ ਦੇਣਾ ਹੋਵੇ ਨਾ ਤਾਂ ਮੈਂ ਕਹਾਂਗੀ ਸੈਪੋਨਿਨ। ਹਾਂਜੀ, ਸੈਪੋਨਿਨ ਯਾਨੀ ਕਿ ਰੀਠੇ ਦੇ ਛਿਲਕੇ ਦੇ ਵਿੱਚ ਮੌਜੂਦ ਇੱਕ ਕੁਦਰਤੀ ਇੱਕ ਰਸਾਇਣ ਹੈ, ਪਾਣੀ ਨਾਲ ਮਿਲ ਕੇ ਬਣ ਜਾਂਦਾ ਹੈ ਇੱਕ ਇਹੋ ਜਿਹਾ ਘੋਲ ਜੋ ਨਾ ਸਿਰਫ ਝੱਗ ਪੈਦਾ ਕਰਦਾ ਹੈ ਸਗੋਂ ਗੰਦਗੀ ਨੂੰ ਵੀ ਆਪਣੇ ਨਾਲ ਖਿੱਚ ਕੇ ਦੂਰ ਕਰ ਦਿੰਦਾ ਹੈ। ਹਾਂ ਹਾਂ ਬਿਲਕੁਲ, ਉਹੀ ਬਿਲਕੁਲ ਸਹੀ ਗੱਲ, ਉਹੀ ਕੰਮ ਕਰਦਾ ਜੋ ਅੱਜ ਕੱਲ੍ਹ ਦੇ ਮਹਿੰਗੇ ਸ਼ੈਂਪੂ ਜਾਂ ਡਿਟਰਜੈਂਟ ਕਰਦੇ ਨੇ ਪਰ ਬਿਨਾਂ ਕਿਸੇ ਨੁਕਸਾਨ ਦੇ। ਹੋਰ ਕੀ, ਕਈ ਵਾਰ ਕੀ ਹੁੰਦਾ ਕਿੰਨੇ ਮਹਿੰਗੇ ਸ਼ੈਂਪੂ ਲੈ ਆਈਏ, ਕਿੰਨੇ ਮਹਿੰਗੇ ਅਸੀਂ ਆਪਣੇ ਡਿਟਰਜੈਂਟ ਪਾਊਡਰਸ ਲੈ ਆਈਏ ਪਰ ਕੱਪੜਿਆਂ ਦੇ ਵਿੱਚੋਂ ਨਿਖਾਰ ਜਿਹੜਾ ਮਹਿਸੂਸ ਹੀ ਨਹੀਂ ਹੁੰਦਾ। ਲੇਕਿਨ ਵਿਦੇਸ਼ਾਂ ਦੇ ਵਿੱਚ ਸੋਪ ਨਟਸ ਦੇ ਨਾਲ ਚਮਕ ਰਿਹਾ ਹੈ ਸਾਡਾ ਰੀਠਾ ਪਾਊਡਰ। ਸਾਡਾ ਰੀਠਾ ਯਾਨੀ ਕਿ ਰੀਠਾ ਪਾਊਡਰ ਦੀ ਗੱਲ ਨਹੀਂ ਕਰ ਰਹੀ ਇਸ ਵੇਲੇ, ਮੈਂ ਰੀਠੇ ਦੀ ਗੱਲ ਕਰ ਰਹੀ ਹਾਂ ਯਾਨੀ ਕਿ ਸੋਪ ਨਟਸ ਦੀ ਚਮਕ ਬਣ ਕੇ ਸਾਡੇ ਬਹੁਤ ਸਾਰੇ ਵਧੀਆ ਵਧੀਆ ਥਾਵਾਂ 'ਤੇ ਬਣਿਆ ਯਾਨੀ ਸੁਪਰ ਮਾਰਕੀਟ ਦੀ ਸ਼ਾਨ ਬਣਿਆ ਹੋਇਆ। ਅਮੈਰੀਕਾ ਔਰ ਯੂਰਪ ਦੇ ਵਿੱਚ ਰੀਠਾ ਨੂੰ ਸੋਪ ਨਟਸ ਜਾਂ ਫਿਰ ਵਾਸ਼ ਬਰੀਅਰਸ ਜਿਹੜਾ ਆ ਉਹਦੇ ਨਾਮ ਦੇ ਨਾਲ ਵੇਚਿਆ ਜਾ ਰਿਹਾ ਹੈ। ਰਾਜੀਵਾ ਨਾਮ ਦੇਖੋ ਕਿੰਨਾ ਸੋਹਣਾ, ਕਹਿੰਦੇ ਨੇ ਨਾ ਅੱਖਾਂ ਨੇ ਨਾ ਖਾਧਾ ਅਤੇ ਮੂੰਹ ਨੇ ਕੀ ਖਾਣਾ। ਹਾਂ ਉਹੀ ਗੱਲ ਹੋ ਗਈ ਕਿ ਜੇ ਨਾਮ ਹੀ ਪੜ੍ਹਨ ਦੇ ਵਿੱਚ ਇੰਨਾ ਅੱਛਾ ਲੱਗ ਰਿਹਾ ਹੋਵੇਗਾ ਤਾਂ ਫਿਰ ਵਰਤਣ ਨੂੰ ਵੀ ਤਾਂ ਦਿਲ ਕਰੇਗਾ ਨਾ, ਯਾਨੀ ਕਿ ਸੋਪ ਨਟਸ ਔਰ ਵਾਸ਼ ਬੈਰੀਜ਼ ਕਹਿ ਕੇ ਇਹਨੂੰ ਵੇਚਿਆ ਜਾ ਰਿਹਾ। ਪਰ ਸਵਾਲ ਇਹ ਹੈ ਕਿ ਜੋ ਸਾਡੇ ਕੋਲ ਆਮ ਸੀ ਉਹ ਉੱਥੇ ਇੰਨਾ ਮਹਿੰਗਾ ਕਿਉਂ, ਹੋਰ ਕੀ ਸੁਪਰ ਮਾਰਕੀਟ ਦੇ ਵਿੱਚ ਇੰਨਾ ਮਹਿੰਗਾ ਕਿਉਂ? ਇਹਦੀ ਗੱਲ ਜੇ ਮੈਂ ਪੂਰੀ ਐਕਸਪਲੇਨ ਕਰਨੀ ਹੋਵੇ ਨਾ ਤਾਂ ਕਹਿ ਸਕਦੀ ਹਾਂ ਕਿ ਉਹਨਾਂ ਲਈ ਇਹ ਸਿਰਫ ਇੱਕ ਉਤਪਾਦਨ ਨਹੀਂ ਹੈ, ਇਹ ਇੱਕ ਲਾਈਫ ਸਟਾਈਲ ਚੋਇਸ ਜਿਹੜੀ ਹੈ ਉਹ ਬਣ ਚੁੱਕੀ ਹੈ। ਹਾਂਜੀ, ਇਹ ਹੈ ਕਿ ਇੱਕ ਹਾਈਪੋ ਐਲਰਜੈਨਿਕ ਜਿਹੜਾ ਆ ਯਾਨੀ ਕਿ ਸੰਵੇਦਨਸ਼ੀਲ ਜਿਹੜੀ ਸਾਡੀ ਸਕਿਨ ਹੁੰਦੀ ਹੈ ਨਾ ਉਹਦੇ ਲਈ ਬਿਲਕੁਲ ਸੇਫ ਹੁੰਦਾ। ਕਹਿਣ ਦਾ ਮਤਲਬ ਕਿ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ, ਕੁਦਰਤ ਵੱਲੋਂ ਸਾਨੂੰ ਮਿਲੀਆਂ ਹੋਈਆਂ ਨੇ, ਅਸੀਂ ਉਹਨੂੰ ਛੱਡ ਕੇ ਪਤਾ ਨਹੀਂ ਕਿੱਥੇ ਜਾਈ ਜਾਂਦੇ ਪਏ, ਕਿੱਧਰ ਜਾਈ ਜਾਂਦੇ ਪਏ ਆ। ਔਰ ਇਹ ਬਾਇਓਡੀਗ੍ਰੇਡੇਬਲ ਵੀ ਹੁੰਦੀਆਂ ਨੇ ਯਾਨੀ ਕਿ ਮਿੱਟੀ ਦੇ ਪਾਣੀ ਨੂੰ ਪ੍ਰਦੂਸ਼ਣ ਜਿਹੜਾ ਆ ਉਹ ਨਹੀਂ ਕਰਦੀਆਂ। ਤੁਸੀਂ ਸਰਫ ਦੇ ਵਿੱਚ ਕੱਪੜੇ ਧੋਂਦੇ ਹੋ ਅਤੇ ਉਹ ਪਾਣੀ ਜਿਹੜਾ ਆ ਖਰਾਬ ਹੋ ਜਾਂਦਾ ਹੈ, ਮੁੜ ਵਰਤਣ ਵਾਲਾ ਨਹੀਂ ਹੁੰਦਾ, ਦੂਸ਼ਿਤ ਹੋ ਜਾਂਦਾ ਹੈ। ਲੇਕਿਨ ਜਿਵੇਂ ਕਿ ਬਾਇਓਡੀਗ੍ਰੇਡੇਬਲ ਦੀ ਗੱਲ ਹੋਈ ਹੈ ਤਾਂ ਮਿੱਟੀ ਅਤੇ ਪਾਣੀ ਨੂੰ ਇਹ ਪ੍ਰਦੂਸ਼ਿਤ ਨਹੀਂ ਕਰਦਾ ਰੀਠਾ ਦੇ ਅਗਰ ਅਸੀਂ ਵਰਤੋਂ ਕਰਦੇ ਹਾਂ। ਜਿੱਥੇ ਦੁਨੀਆ ਰਸਾਇਣਿਕ ਪ੍ਰਦੂਸ਼ਣ ਦੇ ਨਾਲ ਵੀ ਜੂਝ ਰਹੀ ਹੈ ਉੱਥੇ ਰੀਠਾ ਇੱਕ ਹਰਾ ਭਰਾ ਹੱਲ ਬਣ ਕੇ ਉੱਭਰ ਰਿਹਾ ਹੈ। ਆਪਣੇ ਵਾਲਾਂ ਦੀ ਗੱਲ ਕਰੀਏ ਕਿ ਤੁਸੀਂ ਜਾਣਦੇ ਹੋ ਕਿ ਰੀਠਾ ਸਿਰਫ ਸਾਫ਼ ਨਹੀਂ ਕਰਦਾ, ਇਹ ਵਾਲਾਂ ਨੂੰ ਕੁਦਰਤੀ ਤਾਕਤ ਤੋਂ ਵੀ ਬਚਾਉਂਦਾ ਹੈ। ਹਾਂ, ਕਿਉਂਕਿ ਇਸ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਜਿਹੜੇ ਆ ਹੁੰਦੇ ਨੇ ਜੋ ਡੈਂਡਰਫ ਅਤੇ ਸਕੈਲਪ ਨੂੰ ਇਨਫੈਕਸ਼ਨ ਨਾਲ ਲੜਨ ਦੇ

ਵਿੱਚ ਵੀ ਪੂਰੀ ਹੈਲਪ ਕਰਦਾ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਾਲਾਂ ਦਾ ਕੁਦਰਤੀ ਤੇਲ ਵੀ ਹੈ। ਸੀਬਮ ਨੂੰ ਨਹੀਂ ਹਟਾਉਂਦਾ, ਨਤੀਜਾ ਨਰਮ ਚਮਕਦਾਰ ਔਰ ਤੰਦਰੁਸਤ ਬਾਲ ਜਿਹੜੀਆਂ ਮਿਲ ਜਾਂਦੇ ਨੇ। ਜਿਵੇਂ ਕਿ ਅਸੀਂ ਬਾਹਰੋਂ ਜਾ ਕੇ ਕੁਝ ਜ਼ੇਰਮਸ ਬਣਾਉਂਦੇ ਹਾਂ ਜਾਂ ਕੋਈ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਰੀਠਾ ਦੇ ਵਿੱਚ ਸਾਰੀਆਂ ਚੀਜ਼ਾਂ ਆਪ ਮੁਹਾਰੇ ਮਿਲ ਜਾਂਦੀਆਂ ਨੇ। ਭਾਈ ਬਹੁਤ ਜ਼ਿਆਦਾ ਵਧੀਆ ਜਾਦੂ ਜਿਹੜਾ ਨਾ ਰੀਠਾ ਪਾਊਡਰ ਦਾ ਵੀ ਹੈ ਔਰ ਰੀਠੇ ਦਾ ਵੀ ਹੈ। ਰੀਠਾ ਸਿਰਫ ਵਾਲਾਂ ਲਈ ਨਹੀਂ, ਇਹ ਇੱਕ ਤਰ੍ਹਾਂ ਦਾ ਨਾਲ ਪੂਰਾ ਨੈਚੁਰਲ ਕਲੀਨਿੰਗ ਕਿੱਟ ਜਿਹੜੀ ਹੈ ਨਾ ਉਹਨੂੰ ਇਹ ਕਹਿ ਸਕਦੇ ਹਾਂ। ਨਾਜ਼ੁਕ ਕੱਪੜੇ ਜਿਵੇਂ ਕਿ ਅਸੀਂ ਸਿਲਕ ਦੇ ਕੱਪੜੇ ਨੇ, ਵੁਲਨ ਦੇ ਕਲੋਥਸ ਨੇ, ਉਹਨਾਂ ਦੀ ਇੱਕ ਬਹੁਤ ਸੁਰੱਖਿਅਤ ਧੁਲਾਈ ਜਿਹੜੀ ਹੈ ਉਹ ਕਰਨ ਦੇ ਵਿੱਚ ਹੈਲਪ ਕਰਦਾ ਹੈ। ਇਹ ਹਰ ਜਗ੍ਹਾ ਆਪਣੀ ਰਸਾਇਣਿਕ ਜਿਹੜੀ ਹੈ ਇੱਕ ਨਰਮੀ ਦੇ ਨਾਲ ਕਮਾਲ ਹੀ ਕਰਦਾ ਰਹਿੰਦਾ, ਜਾਦੂ ਜਿਹੜਾ ਹੈ ਨਾ ਬਿਖੇਰਦਾ ਹੀ ਰਹਿੰਦਾ ਹੈ। ਅਤੇ ਦੋਸਤੋ, ਜਿਸ ਚੀਜ਼ ਨੂੰ ਅਸੀਂ ਕਦੇ ਆਮ ਸਮਝ ਕੇ ਭੁੱਲ ਗਏ ਸੀ ਨਾ, ਅੱਜ ਉਹੀ ਚੀਜ਼ ਦੁਨੀਆ ਦੇ ਲਈ ਗ੍ਰੀਨ ਕੈਮਿਸਟਰੀ ਦਾ ਇੱਕ ਪ੍ਰਤੀਕ ਜਿਹੜਾ ਆ ਉਹ ਬਣ ਗਈ ਹੈ। ਸ਼ਾਇਦ ਹੁਣ ਸਮਾਂ ਆ ਗਿਆ ਕਿ ਅਸੀਂ ਆਪਣੇ ਪਰੰਪਰਾਗਤ ਧਿਆਨ ਗਿਆਨ ਨੂੰ ਜਿਹੜਾ ਆ ਉਹ ਦੁਬਾਰਾ ਤੋਂ ਸਮਝੀਏ ਅਤੇ ਉਹਨਾਂ ਦੇ ਉੱਤੇ ਮਾਣ ਮਹਿਸੂਸ ਕਰਦੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਪਣਾਈਏ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਮੈਨੂੰ ਇਹ ਕਹਿ ਰਿਹਾ ਕਿ ਨਿਸ਼ਾ, ਰੀਠਾ ਦੀ ਤਾਂ ਜਾਣਕਾਰੀ ਬਹੁਤ ਵਧੀਆ ਮਿਲੀ, ਯਾਨੀ ਕਿ ਕੱਪੜਿਆਂ ਦੇ ਲਈ ਇੱਕ ਨੈਚੁਰਲ ਪ੍ਰੋਸੈਸ ਜਿਹੜਾ ਆ ਉਹ ਰੀਠਾ ਬਹੁਤ ਅੱਛਾ ਸਾਬਤ ਹੋ ਸਕਦਾ ਹੈ ਸਾਡੀ ਸਕਿਨ ਦੇ ਲਈ, ਸਾਡੀ ਬਾਡੀ ਦੇ ਲਈ ਔਰ ਨਾਲ ਦੇ ਨਾਲ ਸਾਡੇ ਵਾਲਾਂ ਦੇ ਲਈ ਵੀ। ਕਿਉਂਕਿ ਸਾਡੀ ਬਾਡੀ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਹਦਾ ਅਸਰ ਜੇ ਅਸੀਂ ਗੱਲ ਕਰੀਏ ਤਾਂ ਉਹ ਪਾਉਂਦੀਆਂ ਨੇ ਬਹੁਤ ਸਾਰੇ ਕੈਮੀਕਲਸ ਦੇ ਨਾਲ ਵਰਤੀਆਂ ਗਈਆਂ ਚੀਜ਼ਾਂ, ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਤਰ੍ਹਾਂ ਦਾ ਕੈਮੀਕਲ, ਕੋਈ ਨਾ ਕੋਈ ਤਰ੍ਹਾਂ ਦਾ ਰਸਾਇਣ ਜਿਹੜਾ ਹੈ ਜ਼ਰੂਰ ਪਾਇਆ ਜਾਂਦਾ ਹੈ ਔਰ ਇਹ ਸਾਰੀਆਂ ਚੀਜ਼ਾਂ ਜਦੋਂ ਸਾਡੀ ਬਾਡੀ ਦੇ ਅੰਦਰ ਜਾਂਦੀਆਂ ਨੇ ਕਿਸੇ ਨਾ ਕਿਸੇ ਢੰਗ, ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਅੰਦਰ ਜਾਂਦੀਆਂ ਨੇ ਤਾਂ ਇਹ ਬਿਮਾਰੀਆਂ ਨੂੰ ਸੱਦਾ ਜ਼ਰੂਰ ਦੇ ਦਿੰਦੀਆਂ ਨੇ। ਬਿਮਾਰੀਆਂ ਨੂੰ ਸੱਦਾ ਨਾ ਮਿਲੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਦਿਲ ਦੀਆਂ ਗੱਲਾਂ ਜਿਹੜੀਆਂ ਨਾਲ ਦੇ ਨਾਲ ਬਹਿ ਕੇ ਕਰਦੇ ਰਹੀਏ।

ਬਿਲਕੁਲ ਜੀ ਬਿਲਕੁਲ, ਦਿਲ ਦੀਆਂ ਗੱਲਾਂ ਹੀ ਤਾਂ ਅਸੀਂ ਕਰ ਰਹੇ ਹਾਂ। ਹਾਂ ਜੀ ਹਾਂ, ਦਿਲ ਦੀਆਂ ਗੱਲਾਂ ਜਿਹੜੀ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਚੱਲੀਆਂ ਨੇ, ਔਰ ਇਸ ਸਿਲਸਿਲੇ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਨਿਸ਼ਾ ਬਿਲਕੁਲ ਖੂਬਸੂਰਤ ਜਿਹੇ ਅਹਿਸਾਸ ਜਿਹੜੇ ਆ ਉਹ ਜੋੜੀ ਬੈਠੀ ਹਾਂ। ਕਦੇ ਚੂੜੀ ਖਵਾ ਰਹੀ ਹਾਂ, ਕਦੇ ਤੁਹਾਨੂੰ ਰੀਠਾ ਪਾਊਡਰ ਦੀ ਖਾਸੀਅਤ ਦੱਸ ਰਹੀ ਹਾਂ, ਕਦੇ ਦੱਸ ਰਹੀ ਹਾਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਛੋਟੀਆਂ ਛੋਟੀਆਂ ਥਾਵਾਂ ਦੇ ਉੱਤੇ ਪੈਦਲ ਚੱਲ ਜਾਇਆ ਕਰੋ। ਅੱਛਾ, ਆਪਣੇ ਘਰ ਦੀ ਛੱਤ ਦੇ ਉੱਤੇ ਤੁਸੀਂ ਰੱਖਿਆ ਜੇ ਪਾਣੀ ਦਾ ਬਰਤਨ? ਹਾਂ ਹਾਂ ਹਾਂ, ਚੈੱਕ ਕਰੋ ਉਹਦੇ ਵਿੱਚ ਪਾਣੀ ਹੈਗਾ ਵੀ ਆ ਕਿ ਇੰਨੀ ਗਰਮੀ ਦੇ ਨਾਲ ਉਹ ਸੋਕੀ ਗਿਆ ਆ। ਹਾਂ ਹਾਂ, ਪਾਣੀ ਦਾ ਬਰਤਨ ਤਾਂ ਤੁਸੀਂ ਰੱਖਿਆ ਹੋਇਆ, ਲੇਕਿਨ ਉਹਨੂੰ ਚੈੱਕ ਵੀ ਕਰ ਲਿਆ ਕਰੋ ਕਿ ਉਹ ਪਾਣੀ ਦਾ ਬਰਤਨ ਜਿਹੜਾ ਆ ਸਾਫ਼ ਹੈ। ਔਰ ਜੇਕਰ ਉਹ ਸਾਫ਼ ਨਹੀਂ ਹੈ ਤਾਂ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਪੰਛੀ ਜਦੋਂ ਆ ਕੇ ਪਾਣੀ ਪੀਂਦੇ ਨੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਨਾ ਕੋਈ ਖੁਰਾਕ ਜਿਹੜੀ ਹੁੰਦੀ ਹੈ ਨਾ ਉਹ ਨਾਲ ਲੈ ਕੇ ਆ ਜਾਂਦੇ ਨੇ। ਜਿਵੇਂ ਕਿ ਅਸੀਂ ਛੋਟੇ ਬੱਚਿਆਂ ਦੀ ਜਾਂ ਅਸੀਂ ਘਰ ਦੇ ਵਿੱਚ ਬੱਚੇ ਹੈ ਜਾਂ ਜਿਹੜੇ ਵਰਕਿੰਗ ਨੇ ਉਹਨਾਂ ਦੀ ਪਾਣੀ ਦੀ ਬੋਟਲ ਨੂੰ ਰੋਜ਼ਾਨਾ ਸਾਫ਼ ਕਰਦੇ ਹਾਂ, ਉਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਕਿ ਬਾਹਰ ਜਿਹੜਾ ਤੁਸੀਂ ਬਰਤਨ ਪਾਣੀ ਦਾ ਭਰ ਕੇ ਰੱਖਿਆ ਹੋਇਆ ਉਹਨੂੰ ਵੀ ਇੱਕ ਜਾਂ ਦੋ ਦਿਨ ਛੱਡ ਕੇ ਸਾਫ਼ ਕਰ ਲਓ, ਹੈ ਨਾ। ਜਦੋਂ ਅਸੀਂ ਪਾਣੀ ਬੱਚੇ ਸਕੂਲ ਦੇ ਵਿੱਚ ਪਾਣੀ ਦੀ ਬੋਤਲ ਨੂੰ ਮੂੰਹ ਲਾ ਕੇ ਪੀਂਦੇ ਨੇ ਅਤੇ ਉਹ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਰੋਟੀ ਜਾਂ ਜੋ ਵੀ ਬੱਚੇ ਖਾਂਦੇ ਨੇ ਉਹ ਚਲਾ ਜਾਂਦਾ ਨਾ, ਦੱਸੋ ਮੈਨੂੰ ਜਾਂਦਾ ਨਾ। ਜਿਹਨਾਂ ਦੀ ਬੋਤਲ 'ਚ ਜਾ ਸਕਦਾ ਅਤੇ ਫਿਰ ਉਹ ਪੰਛੀ ਜਿਹੜੇ ਪਾਣੀ ਪੀਣ ਵਾਸਤੇ ਆਉਂਦੇ ਨੇ ਅਤੇ ਉਹਨਾਂ ਦੇ ਬਰਤਨ ਦੇ ਵਿੱਚ ਵੀ ਤਾਂ ਆ ਸਕਦਾ ਹੈ, ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦਾ ਜਿਹੜਾ ਬਰਤਨ ਹੈ ਹੋ ਸਕੇ ਤਾਂ ਇੱਕ ਜਾਂ ਦੋ ਦਿਨ ਬਾਅਦ ਸਾਫ਼ ਕਰ ਦਿਆ ਕਰੋ, ਔਰ ਚੈੱਕ ਵੀ ਕਰਦੇ ਰਿਹਾ ਕਰੋ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਵੀ ਮਿੱਟੀ ਦਾ ਬਰਤਨ ਅਗਰ ਖਾਸ ਤੌਰ 'ਤੇ ਤੁਸੀਂ ਰੱਖਿਆ ਹੋਇਆ ਤਾਂ ਮਿੱਟੀ ਦੇ ਬਰਤਨ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਜਿਹੜਾ ਆ ਉਹਨੂੰ ਅਬਜ਼ੋਰਬ ਵੀ ਕਰ ਲੈਂਦਾ ਹੈ, ਸੋਖ ਵੀ ਲੈਂਦਾ ਹੈ, ਔਰ ਪੰਛੀਆਂ ਦੀ ਪਿਆਸ ਨੂੰ ਵੀ ਬੁਝਾ ਦਿੰਦਾ ਹੈ। ਓਹੋ ਸ਼ਰਮਾ ਜੀ, ਗੱਡੀ ਕੱਢਣ ਲੱਗੇ ਹੋ? ਧਿਆਨ ਨਾਲ ਦੇਖੋ ਤਾਂ ਸਹੀ ਤੁਹਾਡੀ ਗੱਡੀ ਦੇ ਥੱਲੇ ਕੌਣ ਆ, ਝਾਤੀ ਮਾਰੋ ਜ਼ਰਾ। ਛੋਟਾ ਜਿਹਾ ਪੱਪੀ ਬੈਠਾ ਆ, ਦੇਖੋ ਤਾਂ ਸਹੀ ਆ, ਉਹ ਕਿਊਟ ਜਿਹਾ ਵਾਈਟ ਕਲਰ ਦਾ ਛੋਟਾ ਜਿਹਾ ਪੱਪੀ ਬੈਠਾ ਆ। ਹਾਂ ਬਸ ਫਿਰ ਤੁਸੀਂ ਉਹਨੂੰ ਪਹਿਲਾਂ ਬਾਹਰ ਭਜਾਓ। ਬਾਹਰ ਭਜਾਓ, ਬਿਲਕੁਲ ਉਹਨੂੰ ਬਾਹਰ ਭਜਾਓਗੇ ਤਾਂ ਫਿਰ ਤੁਸੀਂ ਆਪਣੀ ਗੱਡੀ ਨੂੰ ਚਲਾਉਣ ਵਾਲੇ ਬਣੋਗੇ ਨਾ, ਇਹ ਨਾ ਹੋਵੇ ਉਹਦੇ ਸੱਟ ਵੱਟ ਵੱਜ ਜਾਵੇ। ਸੋ ਤੁਸੀਂ ਵੀ ਇਹੀ ਖਿਆਲ ਰੱਖੋ ਜਿਵੇਂ ਸ਼ਰਮਾ ਜੀ ਕਰਦੇ ਨੇ। ਹਾਂ, ਜਦੋਂ ਆਪਣਾ ਫੋਰ ਵੀਲਰ ਚਲਾਉਣ ਵਾਸਤੇ ਸਟਾਰਟ ਕਰੋ ਤਾਂ ਤੁਸੀਂ ਗੱਡੀ ਦੇ ਨੀਚੇ ਜਿਹੜੀ ਹੈ ਜ਼ਰੂਰ ਝਾਤੀ ਮਾਰ ਲਿਆ ਕਰੋ, ਕਿਉਂਕਿ ਬਈ ਛੋਟੇ ਛੋਟੇ ਵਿਚਾਰੇ ਜਿਹੜੇ ਪੱਪੀ ਨੇ ਨਾ ਇਹ ਛੁੱਪ ਜਾਂਦੇ ਨੇ ਗੱਡੀਆਂ ਦੇ ਨੀਚੇ ਕਿਉਂਕਿ ਇਹਨਾਂ ਨੂੰ ਲੱਗਦੀ ਹੈ ਠੰਡ ਲੱਗਦੀ ਆ। ਠੰਡ ਉੱਥੇ ਲੱਗਦੀ ਆ ਜਿੱਥੇ ਉਹ ਛਿਪ ਜਾਂਦੇ ਨੇ, ਠੰਡਕ ਮਿਲਦੀ ਆ ਉੱਥੇ ਉਹਨਾਂ ਨੂੰ। ਬਿਲਕੁਲ, ਇਹਨਾਂ ਨੂੰ ਉੱਥੇ ਮਿਲਦੀ ਹੈ ਠੰਡਕ ਅਤੇ ਉਹ ਉੱਥੇ ਚਲੇ ਜਾਂਦੇ ਨੇ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ, ਕਦੇ ਗੱਡੀਆਂ ਦੀ ਨੀਚੇ ਛਾਂ ਭਾਲਦੇ ਨੇ ਅਤੇ ਕਦੇ ਦਰੱਖਤਾਂ ਦੇ ਨੀਚੇ ਛਾਂ ਭਾਲਦੇ ਨੇ। ਸੋ ਜਦੋਂ ਵੀ ਤੁਸੀਂ ਆਪਣਾ ਫੋਰ ਵੀਲਰ ਸਟਾਰਟ ਕਰਨਾ ਹੈ ਜਾਂ ਚਲਾਉਣ ਵਾਸਤੇ ਬਾਹਰ ਕੱਢਣਾ ਤਾਂ ਫਿਰ ਤੁਸੀਂ ਇਸ ਚੀਜ਼ ਜ਼ਰੂਰ ਖਿਆਲ ਰੱਖ ਲੈਣਾ। ਇੱਕ ਚੀਜ਼ ਹੋਰ ਦੱਸਾਂ, ਹੈਲਮੇਟ ਪਾਉਣਾ ਬਿਲਕੁਲ ਨਹੀਂ ਭੁੱਲਣਾ। ਹਾਂ ਦੇਖੋ ਜੀ, ਹੈਲਮੇਟ ਪਾਉਣ ਦਾ ਇਸ ਵੇਲੇ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਹਾਡੇ ਸਿਰ ਨੂੰ

ਗਰਮੀ ਨਹੀਂ ਲੱਗੇਗੀ। ਔਰ ਦੂਸਰਾ ਫਾਇਦਾ ਇਹ ਹੈ ਕਿ ਤੁਹਾਡੀ ਸੁਰੱਖਿਆ ਦਾ ਜਿਹੜਾ ਆ ਉਹ ਇੱਕ ਰਿਸਪੋਂਸੀਬਿਲਿਟੀ ਜਿਹੜੀ ਇੱਕ ਹੈਲਮੇਟ ਦੀ ਹੈ ਉਹ ਤਾਂ ਹੈ ਹੀ ਹੈ ਨਾ ਫਿਰ। ਆਈ ਮਾਰਕ ਹੈਲਮੇਟ ਜੇ ਤੁਸੀਂ ਪਾਉਂਦੇ ਹੋ ਤਾਂ ਮੈਂ ਕਹਿੰਦੀ ਹਾਂ ਵਾਹ ਜੀ ਵਾਹ, ਵਾਹ ਜੀ ਵਾਹ। ਕਿਉਂਕਿ ਹੈਲਮੇਟ ਜਿਹੜਾ ਆ ਨਾ ਉਹ ਥੋੜ੍ਹਾ ਸੇਫਟੀ ਪਰਪਸ ਦੇ ਲਈ ਪਾਇਆ ਜਾਂਦਾ ਹੈ। ਜਿੰਨਾ ਅੱਛਾ ਹੈਲਮੇਟ ਹੋਏਗਾ ਓਨੀ ਸੇਫਟੀ ਜਿਹੜੀ ਹੈ ਜ਼ਿਆਦਾ ਹੋਏਗੀ। ਸੋ ਇਹ ਨਹੀਂ ਕਿ ਚਲਾਣ ਕੱਟਿਆ ਜਾਊਗਾ, ਲੋ ਹੈਲਮੇਟ ਪਾ ਲੈਂਦੇ ਚਲਾਣ ਕੱਟਿਆ ਜਾਣਾ, ਜੇ ਨਾ ਪਾਇਆ ਚੌਂਕ 'ਤੇ ਆ ਕੇ ਬੱਤੀ ਜੁਗਦੀ ਹੋਈ ਤਾਂ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ, ਹੈ ਨਾ। ਹੈਲਮੇਟ ਜਿਹੜਾ ਹੈ ਥੋੜ੍ਹਾ ਅੱਛੀ ਕੁਆਲਿਟੀ ਦਾ ਹੀ ਜਿਹੜਾ ਹੈ ਜ਼ਰੂਰ ਵੀਅਰ ਕਰਿਆ ਕਰੋ, ਔਰ ਉਹਦੇ ਨਾਲ ਸਾਡੀ ਸੁਰੱਖਿਆ ਜਿਹੜੀ ਹੈ ਸਾਡੇ ਹੱਥ ਦੇ ਵਿੱਚ ਆ ਜਾਂਦੀ ਹੈ। ਕੱਲ੍ਹ ਮੈਂ ਇੱਕ ਜਨਮਦਿਨ 'ਤੇ ਗਈ ਔਰ ਜਨਮਦਿਨ ਮਨਾਇਆ ਗਿਆ, ਖੂਬ ਰੌਣਕਾਂ ਲੱਗੀਆਂ, ਖੂਬ ਨੱਚੇ ਟੱਪੇ, ਲੇਕਿਨ ਉਸ ਪਰਿਵਾਰ ਦੀ ਖਾਸ ਚੀਜ਼ ਜਿਹੜੀ ਹੈ ਮੈਨੂੰ ਇਹ ਵੇਖਣ ਨੂੰ ਮਿਲੀ ਕਿ ਅੱਜ ਇੱਕ ਟ੍ਰੈਂਡ ਬਣਿਆ ਹੋਇਆ ਹੈ ਕਿ ਜਦੋਂ ਬੱਚਿਆਂ ਦਾ ਜਨਮਦਿਨ ਮਨਾਉਂਦੇ ਆ ਤਾਂ ਉਹ ਰਿਟਰਨ ਗਿਫਟਸ ਜਿਹੜੇ ਆ ਬੱਚਿਆਂ ਨੂੰ ਦਿੱਤੇ ਜਾਂਦੇ ਨੇ। ਰਿਟਰਨ ਗਿਫਟਸ ਦੇ ਵਜੋਂ ਜਦੋਂ ਮੈਂ ਦੇਖਿਆ ਕਿ ਬਹੁਤ ਸਾਰੇ ਨਾ ਕਲਰਫੁੱਲ ਪੋਟ ਜਿਹੜੇ ਆ ਲਿਆ ਕੇ ਰੱਖੇ ਗਏ ਸੀ, ਔਰ ਪੋਟ ਦੇ ਵਿੱਚ ਪ੍ਰੋਪਰ ਔਰਗੈਨਿਕ ਤਰੀਕੇ ਦੇ ਨਾਲ ਛੋਟੇ ਛੋਟੇ ਫਲ ਜਿਹੜੇ ਆ ਉਹ ਲੱਗੇ ਹੋਏ ਸੀ, ਯਾਨੀ ਕਿ ਫਰੂਟਸ ਟ੍ਰੀ ਜਿਹੜੇ ਆ ਉਹ ਬੱਚਿਆਂ ਨੂੰ ਰਿਟਰਨ ਗਿਫਟ ਵਜੋਂ ਦਿੱਤੇ ਗਏ। ਔਰ ਨਾਲ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਸੀਂ ਇਹਦੀ ਕੇਅਰ ਕਰੋਗੇ ਤਾਂ ਇਹ ਤੁਹਾਨੂੰ ਫਲ ਦੇਗਾ, ਤੁਹਾਨੂੰ ਫਰੂਟ ਦੇਗਾ। ਤੁਹਾਡੇ ਘਰ ਦੇ ਵਿੱਚ ਅਗਰ ਵਿਹੜੇ ਦੇ ਵਿੱਚ ਇਹ ਬੂਟਾ ਲੱਗਾ ਹੋਏਗਾ ਨਾ ਤਾਂ ਤੁਹਾਨੂੰ ਛਾਂ ਵੀ ਦੇਗਾ, ਅਤੇ ਨਾਲ ਦੇ ਨਾਲ ਤਾਜ਼ੀ ਅਤੇ ਵਧੀਆ ਤਰੀਕੇ ਦੇ ਨਾਲ ਸਕੂਨ ਤਾਂ ਮਿਲੇਗਾ ਔਰ ਫਰੈਸ਼ ਆਕਸੀਜਨ ਵੀ ਮਿਲੇਗੀ। ਯਾਨੀ ਕਿ ਇੱਕ ਛੋਟੇ ਜਿਹੇ ਸਬਕ ਦੇ ਨਾਲ ਬੱਚਿਆਂ ਨੂੰ ਰਿਟਰਨ ਗਿਫਟ ਵਜੋਂ ਫਰੂਟਸ ਦੇ ਪਲਾਂਟ ਦਿੱਤੇ ਗਏ, ਜਿਹੜਾ ਨਜ਼ਾਰਾ ਮੈਂ ਅੱਖਾਂ ਨਾਲ ਵੇਖਿਆ ਨਾ ਵਾਹ ਜੀ ਵਾਹ ਵਾਲੀ ਫੀਲਿੰਗ ਆਈ। ਔਰ ਮੇਰੇ ਵੱਲੋਂ ਵੀ ਤੁਹਾਨੂੰ ਇੱਕ ਐਡਵਾਈਸ ਇਹੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਅਗਰ ਅਸੀਂ ਕਿਸੇ ਨੂੰ ਰਿਟਰਨ ਗਿਫਟ ਦੇਣਾ ਤਾਂ ਇੱਕ ਇਹੋ ਜਿਹਾ ਪਲਾਂਟ ਗਿਫਟ ਕਰੀਏ ਜਿਹੜਾ ਕਿ ਉਹਦੀ ਵਿਹੜੇ ਦੀ ਰੌਣਕ ਬਣੇ, ਔਰ ਵਿਹੜੇ ਦੀ ਰੌਣਕ ਬਣੇ ਔਰ ਨਾਲ ਦੇ ਨਾਲ ਜਦੋਂ ਤੁਹਾਨੂੰ ਵੇਖੇ ਨਾ ਉਸ ਪੌਦੇ ਨੂੰ ਫਲਾਂ ਬੰਦੇ ਨੇ ਮੈਨੂੰ ਦਿੱਤਾ ਸੀ, ਹਮੇਸ਼ਾ ਯਾਦ ਜ਼ਰੂਰ ਕਰਦਾ ਰਹੇ। ਸੋ ਫਿਲਹਾਲ ਮੇਰੇ ਵਿਹੜੇ ਦੀ ਰੌਣਕ ਪਤਾ ਕੌਣ ਆ, ਮੇਰੇ ਵਿਹੜੇ ਦੀ ਰੌਣਕ ਹੈ ਸੋਹਣੇ ਸੋਹਣੇ ਗਾਣੇ ਨੱਚਦੇ ਟੱਪਦੇ ਹੋਏ ਮਸਤੀ ਦੇ ਨਾਲ ਸੋਹਣਾ ਜਿਹਾ ਇੱਕ ਮਾਹੌਲ ਬਣਾਉਂਦੇ ਹੋਏ, ਅਤੇ ਫਿਰ ਇਸ ਮਾਹੌਲ ਨੂੰ ਅਸੀਂ ਹੋਰ ਵੀ ਜ਼ਿਆਦਾ ਅੱਗੇ ਲੈ ਕੇ ਜਾਂਦੇ ਹਾਂ। ਬਾਕੀ ਯਾਦ ਰੱਖਿਓ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਹੀ ਹਾਂ ਨਾ ਇਹ ਤੁਹਾਡੇ ਜ਼ਿਹਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਹਾਂ ਹਾਂ, ਆਪਣੇ ਜ਼ਿਹਨ ਦੇ ਵਿੱਚ ਰੱਖੀਏ ਤਾਂ ਕਿ ਅਸੀਂ ਇਹ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਐਨ ਨਾਲ ਦੇ ਨਾਲ ਅਪਣਾ ਵੀ ਸਕੀਏ। ਸੋ ਫਿਲਹਾਲ ਇੱਕ ਮਿਊਜ਼ੀਕਲ ਟ੍ਰੈਕ ਰੈਡੀ ਹੈ ਜੀ।

ਕੀਤੇ ਜਾਂਦੇ ਨੇ ਔਰ ਨਿਗਰਾਨੀ ਲਈ ਕਈ ਪੱਧਰਾਂ 'ਤੇ ਇਸ ਦੀ ਜਾਂਚ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਇਸ ਆਧੁਨਿਕ ਯੁੱਗ ਦੇ ਵਿੱਚ ਗੱਲ ਕਰੀਏ ਤਾਂ ਡਿਜੀਟਲ ਟੈਕਨੋਲੋਜੀ ਨੇ ਵੀ ਇਸ ਪ੍ਰੋਸੈਸ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਲੈ ਕੇ ਆਇਆ, ਯਾਨੀ ਕਿ ਪ੍ਰੋਸੈਸ ਜਿਹੜਾ ਹੈ ਥੋੜ੍ਹਾ ਤੇਜ਼ ਹੋ ਗਿਆ ਅਤੇ ਸੁਚੱਜਾ ਜਿਹੜਾ ਆ ਉਹ ਬਣ ਗਿਆ। ਮੋਬਾਈਲ ਐਪਸ ਔਰ ਔਨਲਾਈਨ ਸਿਸਟਮਾਂ ਰਾਹੀਂ ਡਾਟਾ ਇਕੱਠਾ ਕਰਨਾ ਹੁਣ ਥੋੜ੍ਹਾ ਜਿਹਾ ਆਸਾਨ ਹੋ ਗਿਆ ਹੈ। ਹਾਲਾਂਕਿ ਗੱਲ ਕਰੀਏ ਇਸ ਦੌਰਾਨ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਵੀ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿ ਪਿੰਡਾਂ ਦੇ ਵਿੱਚ ਦੂਰ ਦਰਾਜ਼ ਇਲਾਕਿਆਂ ਤੱਕ ਪਹੁੰਚਣਾ ਥੋੜ੍ਹਾ ਔਖਾ ਹੋ ਜਾਂਦਾ। ਉੱਥੇ ਹੀ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਵਿਅਸਤ ਜ਼ਿੰਦਗੀ ਹੈ ਨਾ, ਉੱਥੇ ਉਹਦੇ ਵਿੱਚ ਲਗਾਤਾਰ ਮਾਈਗ੍ਰੇਸ਼ਨ ਦੀ ਜਿਹੜੀ ਇੱਕ ਸਹੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਨਾ ਰੁਕਾਵਟ ਜਿਹੜੀ ਹੈ ਥੋੜ੍ਹੀ ਜਿਹੀ ਆ ਜਾਂਦੀ ਹੈ। ਜਨਗਣਨਾ ਇਹ ਸਿਰਫ ਅੰਕੜੇ ਨਹੀਂ, ਸਿਰਫ ਕਾਗਜ਼ਾਂ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਇਹ ਸਰਕਾਰ ਲਈ ਯੋਜਨਾਬੰਦੀ ਦਾ ਆਧਾਰ ਬਣਦੇ ਨੇ। ਸਕੂਲ, ਹੌਸਪੀਟਲ, ਸੜਕ ਅਤੇ ਹੋਰ ਬੁਨਿਆਦੀ ਜਿਹੜੀਆਂ ਸੁਵਿਧਾਵਾਂ ਦੀਆਂ ਯੋਜਨਾਵਾਂ ਇਹਨਾਂ ਅੰਕੜਿਆਂ 'ਤੇ ਆਧਾਰਿਤ ਹੀ ਜਿਹੜੀਆਂ ਆ ਬਣਾਈਆਂ ਜਾਂਦੀਆਂ। ਇਸ ਦੇ ਲਈ ਜਨਗਣਨਾ ਦੌਰਾਨ ਵਿਅਕਤੀਗਤ ਜਾਣਕਾਰੀ ਦੀ ਗੁਪਤਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਂਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਲੀਕ ਆਊਟ ਹੋ ਸਕਦੀ ਹੈ ਜਾਂ ਕੁਛ ਇੱਦਾਂ ਦਾ ਹੋ ਸਕਦਾ, ਇਹੋ ਜਿਹਾ ਕੋਈ ਵੀ ਪ੍ਰੋਸੈਸ ਜਿਹੜਾ ਨਹੀਂ ਹੈ ਔਰ ਕਾਨੂੰਨੀ ਤੌਰ 'ਤੇ ਇਹਦੀ ਰੱਖਿਆ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਜਨਗਣਨਾ ਅਤੇ ਸੈਂਪਲ ਸਰਵੇਖਣ ਵਿੱਚ ਅੰਤਰ ਜਿਹੜਾ ਆ ਉਹ ਹੁੰਦਾ। ਜਨਗਣਨਾ ਵਿੱਚ ਹਰ ਇੱਕ ਵਿਅਕਤੀ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜਦਕਿ ਸੈਂਪਲ ਸਰਵੇਖਣ ਜਿਹੜਾ ਹੁੰਦਾ ਹੈ ਇਹ ਸਿਰਫ ਕੁਝ ਚੁਣੇ ਹੋਏ ਲੋਕਾਂ ਦਾ ਡਾਟਾ ਜਿਹੜਾ ਆ ਉਹੀ ਲਿਆ ਜਾਂਦਾ ਹੈ। ਜਨਗਣਨਾ ਸਾਨੂੰ ਆਬਾਦੀ ਦੇ ਰੁਝਾਨਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ, ਕਿੱਥੇ ਆਬਾਦੀ ਵੱਧ ਰਹੀ ਹੈ, ਕਿੱਥੇ ਘੱਟ ਰਹੀ ਹੈ ਅਤੇ ਭਵਿੱਖ ਵਿੱਚ ਕਿਹੜੀਆਂ ਲੋੜਾਂ ਜਿਹੜੀਆਂ ਆ ਉਸ ਥਾਂ 'ਤੇ ਪੈ ਸਕਦੀਆਂ ਨੇ ਅਤੇ ਪਹੁੰਚਾਉਣੀਆਂ ਵੀ ਬਣਦੀਆਂ ਨੇ। ਭਵਿੱਖ ਵੱਲ ਵੇਖਦੇ ਹੋਏ ਜਨਗਣਨਾ ਪ੍ਰਕਿਰਿਆ ਜਿਹੜੀ ਹੈ ਹੋਰ ਬਿਹਤਰ ਬਣਾਉਣ ਲਈ ਨਵੀਂ ਟੈਕਨੋਲੋਜੀ ਜਿਹੜੀ ਹੈ ਉਹਦੀ ਵਰਤੋਂ ਕੀਤੀ ਗਈ ਹੈ। ਡਾਟਾ ਔਨਲਾਈਨ ਜਿਹੜਾ ਆ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੀ ਲੋੜ ਹੈ ਤਾਂ ਜੋ ਇਹ ਪ੍ਰੋਸੈਸ ਜਿਹੜਾ ਆ ਬਹੁਤ ਹੀ ਇੱਕ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਨਿਪਟਾਇਆ ਜਾ ਸਕੇ। ਲਾਸਟ ਬਟ ਨੋਟ ਲੀਸਟ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਖਰ ਦੇ ਵਿੱਚ ਜਨਗਣਨਾ ਸਿਰਫ ਸਰਕਾਰੀ ਕੰਮ ਨਹੀਂ ਹੈ, ਇਹ ਸਾਡੀ ਇੱਕ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਹੀ ਜਾਣਕਾਰੀ ਦੇ ਕੇ ਅਸੀਂ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਆ ਉਹ ਪਾ ਸਕਦੇ ਹਾਂ। ਉਮੀਦ ਕਰਦੀ ਹਾਂ ਕਿ ਸਾਰੇ ਜਿਹੜੇ ਲਿਸਨਰਸ ਇਸ ਵਕਤ ਜਨਗਣਨਾ ਦੇ ਬਾਰੇ ਮੇਰੇ ਕੋਲੋਂ ਸੁਣ ਰਹੇ ਸੀ, ਸਮਝ ਰਹੇ ਸੀ, ਉਸ ਦੇ ਵਿੱਚ ਜ਼ਰੂਰ ਸਾਥ ਜਿਹੜਾ ਆ ਦੇਣਾ ਹੈ। ਮਿਊਜ਼ੀਕਲ ਬ੍ਰੇਕ ਬਣਦਾ ਹੈ।

ਹੁਆ ਹੈ ਕਰਮ। ਵਾਹ ਵਾਹ ਵਾਹ, ਕਿੰਨਾ ਸੋਹਣਾ ਗਾਣਾ ਜਿਹੜਾ ਹੁਣ ਤੁਸੀਂ ਇੰਜੋਏ ਕਰ ਰਹੇ ਸੀ। 102.7 ਮੈਗਾਹਰਟਜ਼ ਤੇ 8:25, 25:26 ਜਿਹੜੇ ਆ ਹੋ ਚੁੱਕੇ ਨੇ। ਔਰ ਮੈਂ ਕਿਹਾ ਸੀਗਾ ਮੈਨੂੰ ਤੁਸੀਂ ਅੱਜ ਇਹ ਦੱਸਣਾ ਹੈ, ਮਿਲਦੇ ਹਾਂ। ਹਾਂ ਹਾਂ, 9855-1010-2 ਤੇ, ਯਾਨੀ ਕਿ ਇਸ ਨੰਬਰ ਦੇ ਉੱਤੇ ਤੁਸੀਂ ਕੱਲ੍ਹ ਨੇ ਆਪਣੇ ਸੁਨੇਹੇ, ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। ਭੇਜਿਓ ਭੇਜਿਓ ਜ਼ਰੂਰ ਜ਼ਰੂਰ ਜ਼ਰੂਰ, ਜਿਹੜੇ ਹੈ ਤੁਸੀਂ ਮੈਨੂੰ ਭੇਜਣੇ ਨੇ ਪਿਆਰੇ ਪਿਆਰੇ ਮੈਸੇਜਸ ਇਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਦੇ ਲਈ। ਬਾਕੀ ਦਿਨ ਦੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸਿਲਸਿਲੇ ਨੇ ਜਿਹੜੇ ਕਿ ਰੌਣਕਾਂ ਦਾ ਮਾਹੌਲ ਬਣਾ ਕੇ ਰੱਖਣਗੇ। 11 ਵਜੇ ਤੁਸੀਂ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਹਾਂ ਹਾਂ, ਮੈਲੋਡੀਅਸ ਕਰਦੇ ਹੋਏ ਪਲ ਵੀ ਹੋਣਗੇ ਪ੍ਰੋਗਰਾਮ ਮਿਡ ਡੇ ਮੈਲੋਡੀ। 7 ਵਜੇ ਸ਼ਾਮ ਨੂੰ ਤੁਸੀਂ 7 ਵਜੇ ਨਾ ਬਿਲਕੁਲ ਨਜ਼ਾਰਾ ਲਓਗੇ ਪ੍ਰੋਗਰਾਮ ਫਿਲਮੀ ਦੁਨੀਆ ਦਾ। ਔਰ ਅੱਜ ਜਿਵੇਂ ਬੁੱਧਵਾਰ ਹੈ, ਇਨਫੋ ਟਾਈਮਸ ਦਾ ਖਜ਼ਾਨਾ ਜਿਹੜਾ ਹੋਏਗਾ ਆਕਾਸ਼ਵਾਣੀ ਦੇ ਨਾਲ। ਹਾਂਜੀ, ਇਹ ਸਿਲਸਿਲੇ ਜਿਹੜੇ ਆ ਅੱਜ ਐਫ ਐਮ ਰੇਨਬੋ ਦੇ ਉੱਤੇ ਚੱਲਦੇ ਰਹਿਣਗੇ ਔਰ ਤੁਹਾਡੇ ਦਿਲਾਂ ਦੀ ਧੜਕਣ ਬਣ ਕੇ ਧੱਕ ਧੱਕ ਕਰਦੇ ਰਹਿਣਗੇ ਔਰ ਰੌਣਕਾਂ ਦਾ ਸਿਲਸਿਲਾ ਜਿਹੜਾ ਹੈ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੁਹਾਨੂੰ ਅੱਜ ਦਾ ਇਹ ਸਿਲਸਿਲਾ ਗੁੱਡ ਮਾਰਨਿੰਗ ਜਲੰਧਰ ਦਾ ਆਪਣੀ ਦੋਸਤ ਨਿਸ਼ਾ ਦੇ ਨਾਲ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ। ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਘੱਲੇ ਹੋਏ ਮੈਸੇਜਸ ਦਾ। 9855-1010-2 ਤੇ ਅੱਛਾ, ਤੁਹਾਨੂੰ ਬੋਲੀ ਪਾਉਣੀ ਆਉਂਦੀ ਹੈ? ਬੋਲੀ ਉਹ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ। ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ, ਤੂੰ ਪਾਵਾਂਗੇ ਆਪਾਂ ਅੱਜ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਨਾ ਕੁਝ ਇਹੋ ਜਿਹੀ ਰੌਣਕਾਂ ਲਗਾਵਾਂਗੇ। ਫਿਲਹਾਲ ਦੇ ਲਈ ਆਪਣੀ ਦੋਸਤ ਨਿਸ਼ਾ ਨੂੰ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਕਰਨ ਦੀ ਦੇ ਦਿਓ ਇਜਾਜ਼ਤ। ਬਸ ਮੁਲਾਕਾਤ ਕਰਾਂਗੀ ਕੁਝ ਪਲਾਂ ਬਾਅਦ, ਪਰ ਫਿਲਹਾਲ ਇੱਕ ਬਿਊਟੀਫੁਲ ਮਿਊਜ਼ੀਕਲ ਟਰੈਕ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ TVK ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ NR ਕਾਂਗਰਸ ਨੇਤਾ N ਰੰਗਾਸਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਭਾਰਤ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਭਾਰਤ ਦਾ ਲਕਸ਼ੇ ਫੋਗਾਟ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚਿਆ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ 'ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਨਵੀਂ ਚੁਣੀ ਗਈ TVK ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਿੱਧ ਕਰਨਾ ਹੈ। ਮੁੱਖ ਮੰਤਰੀ ਜੋਸਫ ਵਿਜੇ ਵਿਧਾਨ ਸਭਾ ਵਿੱਚ ਵਿਸ਼ਵਾਸ ਵੋਟ ਤੋਂ ਪਹਿਲਾਂ ਸਮਰਥਨ ਹਾਸਲ ਕਰਨ ਲਈ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗਾਂ ਕਰ ਰਹੇ ਨੇ। ਸਹਿਯੋਗੀਆਂ ਦੇ ਸਮਰਥਨ ਤੋਂ ਇਲਾਵਾ TVK ਸਰਕਾਰ ਨੂੰ AIADMK ਤੋਂ ਵੱਖ ਹੋਏ ਧੜੇ ਦੀ ਹਮਾਇਤ ਵੀ ਪ੍ਰਾਪਤ ਹੋਈ ਹੈ। TVK ਨੇ ਹੁਣ ਵਿਧਾਨ ਸਭਾ ਵਿੱਚ ਲਗਭਗ 150 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਦੌਰਾਨ ਕੱਲ੍ਹ ਤਾਮਿਲਨਾਡੂ ਵਿੱਚ ਸਿਆਸਤ ਨੇ ਉਸ ਸਮੇਂ ਨਾਟਕੀ ਮੋੜ ਲੈ ਲਿਆ ਜਦੋਂ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ AIADMK ਸਰਕਾਰ ਦਾ ਸਮਰਥਨ ਕਰਨ ਜਾਂ ਨਾ ਕਰਨ ਨੂੰ ਲੈ ਕੇ ਦੋ ਧੜਿਆਂ ਵਿੱਚ ਵੰਡੀ ਗਈ। ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਜਨਰਲ ਸਕੱਤਰ AK ਪਲਾਨੀ ਸਵਾਮੀ ਦੀ ਅਗਵਾਈ ਵਾਲੇ ਧੜੇ ਨੇ ਪਾਰਟੀ ਵਿਧਾਇਕਾਂ ਨੂੰ TVK ਸਰਕਾਰ ਦਾ ਸਮਰਥਨ ਨਾ ਕਰਨ ਦੀ ਹਦਾਇਤ ਕੀਤੀ ਹੈ। ਸੀਨੀਅਰ ਨੇਤਾ ਅਗਰੀ ਕ੍ਰਿਸ਼ਨਾ ਮੂਰਤੀ ਨੇ ਚੇਤਾਵਨੀ ਦਿੱਤੀ ਹੈ ਕਿ ਪਾਰਟੀ ਵਿਪ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਧਾਇਕ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ। ਉੱਧਰ 30 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰਨ ਵਾਲੇ ਦੂਜੇ ਧੜੇ ਨੇ SP ਵੈਲੂਮਣੀ ਨੂੰ AIADMK ਵਿਧਾਇਕ ਦਲ ਦਾ ਨੇਤਾ ਚੁਣਿਆ ਹੈ। ਆਲ ਇੰਡੀਆ NR ਕਾਂਗਰਸ ਦੇ ਨੇਤਾ N ਰੰਗਾਸਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਲੋਕ ਨਿਵਾਸ ਵਿਖੇ ਹੋਣ ਵਾਲੇ ਸਾਦੇ ਸਮਾਰੋਹ ਵਿੱਚ ਪੁਦੂਚੇਰੀ ਦੇ ਉਪ ਰਾਜਪਾਲ KE ਕਲਾਸਨਾਥਨ ਸ਼੍ਰੀ ਰੰਗਾਸਾਮੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। 76 ਸਾਲਾ N ਰੰਗਾਸਾਮੀ ਦਾ ਮੁੱਖ ਮੰਤਰੀ ਵਜੋਂ ਇਹ 5ਵਾਂ ਕਾਰਜਕਾਲ ਹੋਏਗਾ। ਸਮਾਰੋਹ ਵਿੱਚ ਮੁੱਖ ਮੰਤਰੀ ਦੇ ਨਾਲ ਕਈ ਹੋਰ ਮੰਤਰੀ ਵੀ ਸਹੁੰ ਚੁੱਕਣਗੇ।

ਸੀਬੀਆਈ ਨੇ ਕਥਿਤ ਨੀਟ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ। ਨਾਸਿਕ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਪੁਲਿਸ ਦੀ ਬੇਨਤੀ 'ਤੇ ਅਗਰ ਮਹਾਰਾਸ਼ਟਰ ਦੇ ਨਾਸਿਕ ਤੋਂ ਸ਼ੁਭਮ ਨੂੰ ਹਿਰਾਸਤ ਵਿੱਚ ਲਿਆ। ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਦੀ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਦਰਮਿਆਨ ਕੱਲ੍ਹ ਰੱਦ ਕਰ ਦਿੱਤੀ ਗਈ ਸੀ। ਸਰਕਾਰ ਨੇ CBI ਨੂੰ ਬੇਨੀਮੀਆਂ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ SOG ਨੇ ਇੱਕ ਸ਼ੱਕੀ ਨੈਟਵਰਕ ਅਤੇ ਵਿੱਤੀ ਲੈਣ ਦੇਣ ਦੀ ਜਾਂਚ ਕਰਦੇ ਹੋਏ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਕੱਲ੍ਹ SOG ਨੇ ਕਥਿਤ ਮਾਸਟਰਮਾਈਂਡ ਮਨੀਸ਼ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਹੀਨੇ ਦੀ 7 ਤਰੀਕ ਨੂੰ ਸੀਕਰ ਦੇ ਕਰੀਅਰ ਕੌਂਸਲਰ ਰਾਕੇਸ਼ ਕੁਮਾਰ ਸਮੇਤ 5 ਲੋਕਾਂ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ

ਜੈਪੁਰ ਵਿੱਚ CBI ਦੀ ਇੱਕ ਟੀਮ ਨੇ ਨੀਟ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਰਾਜਸਥਾਨ ਪੁਲਿਸ ਅਤੇ ਸਪੈਸ਼ਲ ਓਪਰੇਸ਼ਨ ਗਰੁੱਪ ਵੱਲੋਂ ਹਿਰਾਸਤ ਵਿੱਚ ਲਏ ਗਏ ਲਗਭਗ 2 ਦਰਜਨ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। SOG ਅਧਿਕਾਰੀ ਅਨੁਸਾਰ ਕਈ ਲੋਕਾਂ ਨੇ ਕਥਿਤ ਤੌਰ 'ਤੇ ਗੈਸ ਪੇਪਰ ਵੇਚਿਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਨੀਟ ਪ੍ਰੀਖਿਆ ਵਿੱਚ ਪੁੱਛੇ ਗਏ ਸਨ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਅੱਜ ਰਾਜ ਭਰ ਦੇ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੀ ਜਾਟ ਤਹਿਸੀਲ ਵਿੱਚ ਕੱਲ੍ਹ ਇੱਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਅਤੇ ਹਨੇਰੀ ਕਾਰਨ ਕੰਧ ਡਿੱਗਣ ਮਗਰੋਂ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਾਟ ਅਤੇ ਸਾਂਗਲੀ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸੰਵੇਦਨਾ ਪੀੜਿਤ ਪਰਿਵਾਰਾਂ ਦੇ ਨਾਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਨੇ ਅਤੇ ਚਾਂਦੀ 'ਤੇ 5% ਅਤੇ ਪਲੈਟੀਨਮ 'ਤੇ 5.4% ਦਰਾਮਦੀ ਡਿਊਟੀ ਲਾਈ ਜਾਏਗੀ। ਇਸ ਤੋਂ ਇਲਾਵਾ ਕੀਮਤੀ ਧਾਤਾਂ ਵਿੱਚ ਵਰਤੇ ਜਾਣ ਵਾਲੇ ਉਤਪ੍ਰੇਰਕ 'ਤੇ 4.35% ਦਰਾਮਦੀ ਡਿਊਟੀ ਲਾਈ ਜਾਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਲੋਕਾਂ ਨੂੰ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਸੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਵਿੱਚ ਆਈਆਂ ਰੁਕਾਵਟਾਂ ਨੂੰ ਅਸਰਦਾਰ ਢੰਗ ਨਾਲ ਸੰਭਾਲਿਆ ਅਤੇ ਇਹ ਯਕੀਨੀ ਬਣਾਇਆ ਕਿ ਲੋਕਾਂ 'ਤੇ ਘੱਟੋ ਘੱਟ ਬੋਝ ਪਏ। CII ਸਾਲਾਨਾ ਕਾਨਫਰੰਸ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਭਾਰਤ ਨੇ ਘਰੇਲੂ ਉਤਪਾਦਨ ਨੂੰ 36,000 ਮੀਟਰਿਕ ਟਨ ਤੋਂ ਵਧਾ ਕੇ 54,000 ਮੀਟਰਿਕ ਟਨ ਕਰ ਦਿੱਤਾ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਨੂੰ ਹਰ ਰੋਜ਼ ਲਗਭਗ 1,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਅਤੇ ਕੁੱਲ ਨੁਕਸਾਨ 1,98,000 ਕਰੋੜ ਤੱਕ ਪਹੁੰਚ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦੀ LNG ਅਤੇ 45 ਦਿਨਾਂ ਦਾ LPG ਭੰਡਾਰ ਅਤੇ ਸਪਲਾਈ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ GDP ਦੇ ਸਾਲਾਨਾ ਅਤੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਰੀਕ ਵਿੱਚ ਸੋਧ ਕਰਦਿਆਂ ਹਰ ਸਾਲ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਬਦਲ ਕੇ 7 ਜੂਨ ਕਰ ਦਿੱਤੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਕਿਹਾ ਕਿ ਜੇਕਰ 7 ਜੂਨ ਨੂੰ ਛੁੱਟੀ ਹੋਏਗੀ ਤਾਂ ਅਸਥਾਈ ਅਨੁਮਾਨ ਪਿਛਲੇ ਕੰਮਕਾਜੀ ਦਿਨ ਨੂੰ ਜਾਰੀ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਅੰਕੜਿਆਂ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਭਾਰਤ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਰੋਜ਼ਾ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ SJ ਕਰਨਗੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਵਫਦ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਸਲਾਹ ਮਸ਼ਵਰਾ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ 3 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਉਹ ਕੱਲ੍ਹ ਤੋਂ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਇੱਕ ਸਿਖਰ ਮੀਟਿੰਗ ਕਰਨਗੇ। ਉਹ ਦੁਵੱਲੇ ਸਬੰਧਾਂ ਦੇ ਅਹਿਮ ਪਹਿਲੂਆਂ 'ਤੇ ਚਰਚਾ ਕਰਨਗੇ, ਜਿਸ ਵਿੱਚ ਵਪਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਇਹ ਮੁਲਾਕਾਤ ਟਰੰਪ ਦੀ ਸ਼ੀ ਜਿਨਫਿੰਗ ਨਾਲ 7ਵੀਂ ਆਹਮੋ ਸਾਹਮਣੇ ਮੁਲਾਕਾਤ ਹੋਏਗੀ। ਭਾਰਤ ਵਿੱਚ ਇਸ ਹਫ਼ਤੇ ਦੱਖਣ ਪੱਛਮੀ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਹੁੰਦੇ ਜਾ ਰਹੇ ਨੇ। ਇਸ ਹਫ਼ਤੇ ਦੇ ਅੰਤ ਤੱਕ ਮਾਨਸੂਨ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਜਾਏਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲਾ ਖੇਤਰ ਕੱਲ੍ਹ ਉਸੇ ਇਲਾਕੇ 'ਚ ਰਿਹਾ ਅਤੇ ਇਸ ਨਾਲ ਜੁੜਿਆ ਚੱਕਰਵਾਤ ਸਮੁੰਦਰ ਤਲ ਤੋਂ 4.5 ਕਿਲੋਮੀਟਰ ਉੱਪਰ ਫੈਲਿਆ ਹੋਇਆ ਹੈ। ਵਿਭਾਗ ਨੇ ਕਿਹਾ ਕਿ ਮੌਸਮ ਕੇ ਅਗਲੇ 24 ਘੰਟਿਆਂ ਵਿੱਚ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦੱਖਣ ਪੱਛਮੀ ਮਾਨਸੂਨ ਆਮ ਤੌਰ 'ਤੇ ਹਰ ਸਾਲ 1 ਜੂਨ ਦੇ ਆਸ ਪਾਸ ਕੇਰਲਾ ਵਿੱਚ ਸ਼ੁਰੂ ਹੁੰਦਾ ਹੈ। ਭਾਰਤ ਦੇ ਲਕਸ਼ੇ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ U17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਲਕਸ਼ੇ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਸਿਓਂਗਮਿਨ ਲੀ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਬਾਕੀ 4 ਭਾਰਤੀ ਮੁੱਕੇਬਾਜ਼ਾਂ ਨੂੰ ਕਾਂਸੀ ਦੇ ਤਮਗਿਆਂ ਨਾਲ ਸਬਰ

ਕਰਨਾ ਪਿਆ। ਇਸ ਦੌਰਾਨ 8 ਭਾਰਤੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ 4 ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। IPL ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ 'ਤੇ ਪਹੁੰਚ ਗਈ ਹੈ। ਜਿੱਤ ਲਈ 169 ਦੌੜਾਂ 'ਤੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 14.5 ਓਵਰਾਂ ਵਿੱਚ 86 ਦੌੜਾਂ 'ਤੇ ਹੀ ਆਊਟ ਹੋ ਗਈ। ਗੁਜਰਾਤ ਟਾਈਟਨਸ ਵੱਲੋਂ ਕਗੀਸੋ ਰਬਾਡਾ ਅਤੇ ਜੈਸਨ ਹੋਲਡਰ ਨੇ 3-3 ਵਿਕਟਾਂ ਲਈਆਂ। ਰਬਾਡਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਜ ਰਾਏਪੁਰ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ TVK ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ NR ਕਾਂਗਰਸ ਨੇਤਾ ਐਨ ਰੰਗਾਸਵਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਭਾਰਤ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਅਤੇ ਭਾਰਤ ਦਾ ਲਕਸ਼ਯ ਫੋਗਾਟ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ ਲੜੀਵਾਰ।

0: ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: FM band 102.7 MHz ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਅੱਡੀ ਟੱਪਾ ਦਾ, ਤੇ ਆਓ ਪ੍ਰੋਗਰਾਮ ਦੇ ਇਸ ਸਫ਼ਰ ਦਾ ਆਗਾਜ਼ ਕਰਨੇ ਆ ਅੱਡੀ ਨੂੰ ਥਰਕਾਉਣ ਵਾਲੇ ਇਸ ਗੀਤ ਦੇ ਨਾਲ।

ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ TVK ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ NR ਕਾਂਗਰਸ ਨੇਤਾ ਐਨ ਰੰਗਾ ਸਵਾਮੀ ਅੱਜ ਪਾਂਡੀਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੱਕਣਗੇ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ ਪੇਪਰ ਲੀਕ ਮਾਮਲੇ ਦੇ ਸੰਬੰਧ ਦੇ ਵਿੱਚ ਸ਼ੁਭਮ ਖੈਰਨਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ GDP ਦੇ ਸਾਲਾਨਾ ਅਤੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਾਰੀਖ ਵਿੱਚ ਸੋਧ ਕਰਦਿਆਂ ਹਰ ਸਾਲ ਮਈ ਦੇ ਆਖਰ ਕੰਮਕਾਜੀ ਦਿਨਾਂ ਤੇ ਬਦਲ ਕੇ 7 ਜੂਨ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਇੱਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਤੇ ਹਨੇਰੀ ਦੇ ਚੱਲਦਿਆਂ ਕੰਧ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਲਗਭਗ 15 ਹੋਰ ਜ਼ਖਮੀ ਹੋ ਗਏ ਨੇ। ਮਾਤਾ ਭਦਰਕਾਲੀ ਜੀ ਦਾ ਮੇਲਾ ਅੱਜ ਕਪੂਰਥਲਾ ਦੇ ਪਿੰਡ ਸ਼ੇਖਪੁਰਾ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਦੱਖਣੀ ਪੱਛਮੀ ਮਾਨਸੂਨ ਦੇ ਇਸ ਹਫ਼ਤੇ ਆਉਣ ਦੀ ਸੰਭਾਵਨਾ ਹੈ। ਭਾਰਤ ਦਾ ਲਕਸ਼ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ 'ਚ ਗੁਜਰਾਤ ਟਾਈਟਨਸ ਦੇ ਸਨਰਾਈਜ਼ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਬਿਲਕੁਲ ਜੀ ਬਿਲਕੁਲ, ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਹੈ ਔਰ ਸਟਰੋਂਗ ਕਨੈਕਸ਼ਨ ਜਿਹੜਾ ਹੈ ਬਣਿਆ ਹੋਇਆ 102.7 ਮੈਗਾਹਰਟਜ਼ ਦੇ ਨਾਲ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ। ਬਿਲਕੁਲ ਜੀ, ਅਤੇ ਕਨੈਕਸ਼ਨ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਂਦਾ ਹੈ ਜਦੋਂ ਤੁਸੀਂ ਸਾਰੇ ਜਿਹੜੇ ਪ੍ਰੋਗਰਾਮ ਦਾ ਉਹ ਖੂਬਸੂਰਤ ਹਿੱਸਾ ਬਣ ਜਾਂਦੇ ਹੋ। ਕਿਵੇਂ ਬਣਦੇ ਹੋ? ਉਹ ਖੂਬਸੂਰਤ ਹਿੱਸਾ ਤੁਸੀਂ ਬਣਦੇ ਹੋ। ਬਿਲਕੁਲ ਜੀ, ਕਿੱਦਾਂ ਬਣਦੇ ਦੱਸੋ ਤਾਂ ਜ਼ਰਾ, ਦੱਸੋ ਦੱਸੋ ਦੱਸੋ ਦੱਸੋ ਦੱਸੋ। ਹਾਂ ਹਾਂ, ਸਹੀ ਫਰਮਾਇਆ ਸਹੀ ਫਰਮਾਇਆ, ਉਹ ਹਿੱਸਾ ਬਣਦੇ ਹੋ ਮੈਸੇਜਿਸ ਦੇ ਜ਼ਰੀਏ। ਅਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਪਤਾ ਕੀ ਕਰਨਾ, ਬੋਲੀਆਂ ਪਾਈਏ ਅੱਜ ਆਪਾਂ। ਤੁਹਾਨੂੰ ਕਿਹੜੀ ਬੋਲੀ ਆਉਂਦੀ ਆ? ਉਹ ਨਿੱਕੀ ਜਿਹੀ ਬੋਲੀ ਨਾ ਪਾਇਓ ਕੋਈ, ਉਹ ਵਾਲੀ ਇੱਕ ਸੀ ਛੋਟੀ ਜਿਹੀ ਬੋਲੀ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਸੀ ਰਾਧਾ ਇੱਕ ਸੀ ਰਾਣੀ, ਦੋਨੋਂ ਮਰ ਗਏ ਖਤਮ। ਇੱਦਾਂ ਦੀ ਬੋਲੀ ਨਹੀਂ ਹੋਣੀ ਚਾਹੀਦੀ, ਬੋਲੀ ਇੱਦਾਂ ਦੀ ਹੋਣੀ ਚਾਹੀਦੀ ਆ ਜਿਹਦੇ ਵਿੱਚ ਸਾਡਾ ਸੱਭਿਆਚਾਰ ਝਲਕ ਰਿਹਾ, ਠੀਕ ਹੈ ਨਾ। ਬੋਲੀਆਂ ਜਿਹੜੀਆਂ ਨੇ ਇਹ ਸਿਰਫ ਗੀਤ ਨਹੀਂ ਹੁੰਦੀਆਂ, ਇਹ ਸਾਡੇ ਦਿਲਾਂ ਦੀਆਂ ਭਾਵਨਾਵਾਂ ਨੇ, ਸਾਡੀ ਖੁਸ਼ੀ, ਸਾਡੇ ਗਮ, ਸਾਡੇ ਪਿਆਰ, ਸਾਡੇ ਰਿਸ਼ਤਿਆਂ ਦੀ ਐਕਚੁਅਲੀ ਦੇ ਵਿੱਚ ਨਾ ਬਹੁਤ ਵਧੀਆ ਵਾਲੀ ਤਸਵੀਰ ਹੈ। ਖਾਸ ਕਰਕੇ ਕੁੜੀਆਂ ਦੇ ਗਿੱਧੇ ਵਿੱਚ ਬੋਲੀਆਂ ਦੀ ਗੂੰਦ ਸਾਰਿਆਂ ਨੂੰ ਮੋਹ ਕੇ ਲੈ ਜਾਂਦੀ ਹੈ, ਲੈ ਜਾਂਦੀ ਹੈ ਨਾ। ਕੱਚੇ ਧਾਗੇ ਨਾਲ ਬਣਾਇਆ ਵੇ ਚੂੜਾ, ਕੱਚੇ ਧਾਗੇ ਨਾਲ ਬਣਾਇਆ ਵੇ ਚੂੜਾ, ਸੋਹਣੀਏ ਨੀ ਤੈਨੂੰ ਲੱਗੇ ਨਾ ਨਜ਼ਰ ਕਦੇ ਵੀ ਥੋੜ੍ਹਾ ਕਦੇ ਵੀ ਥੋੜ੍ਹਾ। ਯਾਨੀ ਕਿ ਤੁਸੀਂ ਵੇਖਿਆ ਨਾ ਕਿੰਨੀ ਸਧਾਰਨ ਜੀ ਬੋਲੀ ਆ, ਪਰ ਇਸ ਦੇ ਵਿੱਚ ਪਿਆਰ ਅਤੇ ਅਸੀਸਾਂ ਜਿਹੜੀਆਂ ਨੇ ਨਾ ਉਹ ਭਰਪੂਰ ਮਾਤਰਾ ਦੇ ਵਿੱਚ ਮਿਲ ਜਾਂਦੀਆਂ। ਹਾਂ ਹਾਂ, ਮਾਤਰਾ ਭਰਪੂਰ ਉਹਨੂੰ ਕਹਿ ਦਿੰਦੀ ਆ ਜਿਹਦੇ ਵਿੱਚ ਬਹੁਤ ਪਿਆਰ ਛਿਪਿਆ ਹੋਵੇ। ਵੈਸੇ ਤਾਂ ਸਾਡੀਆਂ ਜਿਹੜੀਆਂ ਪੰਜਾਬੀ ਬੋਲੀਆਂ ਨੇ ਅਕਸਰ ਵਿਆਹ, ਮੇਲਿਆਂ, ਤੀਆਂ, ਹੋਰ ਖੁਸ਼ੀ ਦੇ ਮੌਕਿਆਂ 'ਤੇ ਗਾਈਆਂ ਜਾਂਦੀਆਂ ਨੇ। ਇਹ ਬੋਲੀਆਂ ਸਾਡੇ ਸਮਾਜ ਦੇ ਹਰ ਇੱਕ ਪੱਖ ਨੂੰ ਦਰਸਾਉਂਦੀਆਂ ਨੇ, ਉਹ ਚਾਹੇ ਸੱਸ ਨੂੰ ਜਾਂ ਹਾਸਾ ਭਰਿਆ, ਨੁਕਤੇ ਭਰਿਆ, ਜਾਂ ਫਿਰ ਸੱਜਣ ਦੀਆਂ ਯਾਦਾਂ ਦੇ ਵਿੱਚ ਪਾਈਆਂ ਗਈਆਂ ਬੋਲੀਆਂ ਹੋਣ। ਨੱਚਦੀ ਫਿਰਾਂ ਮੈਂ ਗਿੱਧੇ ਵਿੱਚ ਆ ਕੇ, ਨੱਚਦੀ ਫਿਰਾਂ ਮੈਂ ਗਿੱਧੇ ਵਿੱਚ ਆ ਕੇ, ਨਾਲ ਮੇਰੇ ਸੱਜਣਾ ਵੇ ਹੱਸਦੇ ਜਾ ਕੇ। ਬੋਲੀਆਂ ਦੀ ਖਾਸ ਗੱਲ ਪਤਾ ਕੀ ਹੁੰਦੀ ਹੈ? ਇਹਨਾਂ ਦੇ ਵਿੱਚ ਮਜ਼ਾਕ ਹੁੰਦਾ, ਇੱਕ ਤਣਜ ਹੁੰਦੀ ਹੈ, ਇੱਕ ਸੱਚਾਈ ਹੁੰਦੀ ਆ, ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦਾ ਨਾ ਸੋਹਣਾ ਦਾ ਇੱਕ ਮੇਲ ਹੁੰਦਾ। ਕਈ ਵਾਰ ਬੋਲੀਆਂ ਸਾਡੀ ਸਮਾਜ ਦੀ ਸੱਚਾਈ ਨੂੰ ਵੀ ਬੜੀ ਸੋਹਣੀ ਤਰ੍ਹਾਂ ਨਾਲ ਪੇਸ਼ ਕਰਦੀ। ਮੈਂ ਪੇਸ਼ ਕਰਾਂ ਬੋਲੀ? ਬੋਲੀ ਨਹੀਂ ਨਹੀਂ, ਮੈਂ ਨਹੀਂ ਪੇਸ਼ ਕਰਨੀ, ਮੈਂ ਬੋਲੀ ਸੁਣਨੀ ਨਹੀਂ, ਸੁਣਾਉਣੀ ਆ ਤੁਹਾਨੂੰ। ਲਓ ਜੀ, ਅੱਜ ਦੇ ਸਫ਼ਰ ਦਾ ਕਰ ਦਿੰਦੇ ਹਾਂ ਆਗਾਜ਼। 9855107 ਕੱਲ੍ਹ ਦਿਓ ਮੈਸੇਜਸ, ਤੁਹਾਡੇ ਇਕੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਸੋਹਣਾ ਬਣਾਉਣਗੇ, ਖੂਬਸੂਰਤ ਬਣਾਉਣਗੇ। ਬਾਕੀ ਇਹਦੋਂ ਇਲਾਵਾ ਜੇ ਤੁਹਾਡਾ ਕੁਝ ਦਿਲ ਕਰਦਾ ਨਾ ਭੇਜਣ ਨੂੰ, ਉਹ ਵੀ ਭੇਜ ਦਿਓ, ਮੈਨੂੰ ਬੜਾ ਵਧੀਆ ਲੱਗੇਗਾ, ਮੈਨੂੰ ਬੜਾ ਮਜ਼ਾ ਆਏਗਾ। ਜੋ ਤੁਹਾਡੇ ਅੰਦਰ ਕੋਈ ਕਲਾ ਹੈ, ਕੋਈ ਗੁਣ ਹੈ, ਜਾਂ ਤੁਹਾਡੇ ਲਾਗੇ ਛਾਗੇ ਕੁਝ ਹੋ ਰਿਹਾ ਹੈ ਜਿਹੜਾ ਕਿ ਥੋੜ੍ਹਾ ਇੰਟਰਸਟਿੰਗ ਹੈ, ਜੇ ਤੁਸੀਂ ਕੋਈ ਨਵਾਂ ਪੇੜ ਲਗਾਇਆ, ਨਵਾਂ ਸੂਟ ਸਵਾਇਆ, ਦੱਸ ਦਿਓ, ਕੋਈ ਕਲਾਕਾਰੀ ਕੀਤੀ ਹੈ ਤਾਂ ਮੈਨੂੰ ਦੱਸ ਦਿਓ। ਬਸ ਨੰਬਰ ਲੈ ਲਓ 9855107 ਕੱਲ੍ਹ ਦਿਓ ਆਪਣੇ ਮੈਸੇਜ, ਓਨੀ ਦੇਰ ਤੱਕ ਆਪਾਂ ਪਾ ਲੈਂਦੇ ਹਾਂ ਇੱਕ ਬੋਲੀ।

ਬਿਲਕੁਲ ਜੀ ਬਿਲਕੁਲ, ਇਹ ਸਿਲਸਿਲਾ ਜਿਹੜਾ ਹੈ ਵਾਕਈ ਬਹੁਤ ਖੂਬਸੂਰਤ ਹੈ, ਕਿਉਂਕਿ ਇਹਦੇ ਖੂਬਸੂਰਤ ਦੇ ਸਿਲਸਿਲੇ ਵਿੱਚ ਨਾ ਤੁਹਾਡੇ ਜਿਹੜੇ ਮੈਸੇਜਸ ਨੇ ਨਾ ਉਹ ਪ੍ਰੋਗਰਾਮ ਨੂੰ ਬਹੁਤ ਹੀ ਖੂਬਸੂਰਤ ਬਣਾਉਂਦੇ ਨੇ, ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਹੈ ਔਰ ਪ੍ਰੋਗਰਾਮ ਜਿਹੜਾ ਹੈ ਦਿਲ ਆਪਣਾ ਪੰਜਾਬੀ ਸ਼ੁਰੂ ਹੋ ਚੁੱਕਿਆ ਹੈ, ਤੁਹਾਡੇ ਮੈਸੇਜਿਸ ਦਾ ਕਰ ਰਹੀਆਂ ਇੰਤਜ਼ਾਰ, ਫਟਾਫਟ ਤੋਂ ਕਰ ਦਿਉ ਮੈਸੇਜ 9855107 ਮੇਰੇ ਨਾਲ। ਗੱਲਾਂ ਕਰ ਰਹੀ ਸੀ ਬੋਲੀਆਂ ਦੀਆਂ, ਬੋਲੀਆਂ ਜਿਹੜੀਆਂ ਹੈ ਨਾ ਉਹ ਢੋਲ ਦੀ ਆਵਾਜ਼ ਦੇ ਬਿਨਾਂ ਮੈਨੂੰ ਲੱਗਦਾ ਅਧੂਰੀਆਂ ਨੇ। ਹਾਂ ਹਾਂ, ਢੋਲ ਦੀ ਆਵਾਜ਼ ਦੇ ਬਿਨਾਂ ਕਿਤੇ ਨਾ ਕਿਤੇ ਅਧੂਰੀਆਂ ਵੀ ਜਾਪਦੀਆਂ ਨੇ, ਲੇਕਿਨ ਤਾੜੀਆਂ ਦੀ ਆਵਾਜ਼ ਦੇ ਨਾਲ ਇਹ ਪੂਰੀਆਂ ਹੋ ਜਾਂਦੀਆਂ ਨੇ। ਹਾਂ ਹਾਂ, ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਨਾ ਪੰਜਾਬੀ ਬੋਲੀਆਂ ਆਪਣੀ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਦਿਵਾਉਂਦੀਆਂ ਨੇ। ਤੁਸੀਂ ਚਾਹੇ ਕਿਸੇ ਵੀ ਦੇਸ਼ ਵਿੱਚ ਹੋ, ਜਦੋਂ ਬੋਲੀ ਦੀ ਧੁਨ ਵੱਧਦੀ ਹੈ ਨਾ ਤਾਂ ਆਪਣੇ ਦਿਲ ਦੇ ਵਿੱਚ ਆਪਣਾ ਪੰਜਾਬ ਦਾ ਜਿਹੜਾ ਇੱਕ ਪਿਆਰ ਹੈ ਨਾ ਉਹ ਵਧੋ ਵਧੀ ਖਿੱਚਿਆ ਜਾਂਦਾ ਹੈ। ਪਿੰਡਾਂ ਵਾਲੀ ਮਿੱਟੀ ਦੀ ਖੁਸ਼ਬੂ ਆਵੇ, ਦਿਲ ਮੇਰਾ ਮੁੜ ਮੁੜ ਉੱਥੇ ਜਾਵੇ, ਵੀ ਦਿਲ ਮੇਰਾ ਮੁੜ ਮੁੜ ਉੱਥੇ ਜਾਵੇ। ਆਪਣੇ ਅਨਮੋਲ ਵਿਰਸੇ ਨੂੰ ਜੇ ਅਸੀਂ ਸਾਂਭ ਕੇ ਰੱਖਾਂਗੇ ਨਾ ਤਾਂ ਸਾਡੀਆਂ ਬੋਲੀਆਂ ਜਿਹੜੀਆਂ ਨੇ ਨਾ ਇਸੇ ਤਰ੍ਹਾਂ ਰੌਣਕ ਲਗਾਉਂਦੀਆਂ ਰਹਿਣਗੀਆਂ। ਜੀ ਹਾਂ, ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ, 9855107107 ਤੁਹਾਡੇ ਘੱਲੇ ਹੋਏ ਮੈਸੇਜਸ ਦਾ ਕਰ ਰਹੀਆਂ ਇੰਤਜ਼ਾਰ। ਫਟਾਫਟ ਤੋਂ ਘਾਉਂਦੇ ਹੋ ਪਿਆਰੇ ਪਿਆਰੇ ਸੋਹਣੇ ਸੋਹਣੇ ਜੇ ਮੈਸੇਜਸ, ਜਿਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਲੱਗ ਜਾਵੇ ਖੂਬ ਸਾਰੀ ਰੌਣਕ। ਛੋਟੀਆਂ ਛੋਟੀਆਂ ਲਾਈਨਾਂ ਦੇ ਵਿੱਚ ਨਾ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਜ਼ਿੰਦਗੀ ਦੇ ਰੰਗ ਜਿਹੜੇ ਆ ਸਾਰਾ ਕੁਛ ਮਿਲ ਜਾਂਦੇ ਹਨ। ਅਕਸਰ ਬੋਲੀਆਂ ਜਿਹੜੀਆਂ ਗਿੱਧੇ ਅਤੇ ਭੰਗੜੇ ਦੇ ਨਾਲ ਜੁੜੀਆਂ ਹੁੰਦੀਆਂ ਨੇ, ਜਿੱਥੇ ਢੋਲ ਦੀ ਧੁੰਨ ਅਤੇ ਲੋਕ ਆਪਣੀਆਂ ਭਾਵਨਾਵਾਂ ਨੂੰ ਪ੍ਰੈਜੈਂਟ ਕਰਦੇ ਨੇ। ਵਿਆਹ ਵਾਲੀਆਂ ਬੋਲੀਆਂ ਜਿੱਥੇ ਸਾਰੀਆਂ ਸਹੇਲੀਆਂ ਵਿਆਹ ਵਿੱਚ ਇਕੱਠੀਆਂ ਗਾਉਂਦੀਆਂ ਨੇ, ਕਾਲੀ ਤੇਰੀ ਗੁੱਤ ਅਤੇ ਪਰਾਂਦਾ ਤੇਰਾ ਲਾਲ।

0: ਲਓ ਜੀ, ਇਹੋ ਜਿਹੀਆਂ ਬੋਲੀਆਂ ਜਿਹੜੀਆਂ ਆ ਹੁਣ ਮੈਂ ਆਪਣੇ ਦੋਸਤਾਂ ਦੇ ਮੂੰਹੋਂ ਸੁਣਨੀਆਂ ਨੇ ਅਤੇ ਵੇਖਾਂਗੇ ਕਿ ਸਾਡੇ ਕਿਹੜੇ ਕਿਹੜੇ ਦੋਸਤ ਨੇ ਜਿਹੜੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਦੇ ਨਾਲ ਇਸ ਸਿਲਸਿਲੇ ਨੂੰ ਖੂਬਸੂਰਤ ਬਣਾਉਣਗੇ। ਸੋ ਫਿਲਹਾਲ ਇੱਕ ਮੈਸੇਜ ਮੇਰੇ ਕੋਲ ਪਹੁੰਚਿਆ, ਇਸ ਮੈਸੇਜ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸੁਣਨੇ ਹਾਂ। ਲਓ ਜੀ ਲਓ, ਪ੍ਰੋਗਰਾਮ ਦੇ ਵਿੱਚ ਜਿਹੜੇ ਮੈਸੇਜਸ ਨੇ ਨਾ ਉਹਨਾਂ ਦੀ ਬਹਾਰ ਉਦੋਂ ਆਉਂਦੀ ਹੈ ਜਦੋਂ ਤੁਸੀਂ ਮੈਸੇਜ ਕਰ ਦਿੰਦੇ ਹੋ 9855501027 'ਤੇ ਕਲਦੇ ਰਹੋ ਆਪਣੇ ਮੈਸੇਜਸ ਔਰ ਪ੍ਰੋਗਰਾਮ ਨੂੰ ਬਣਾਉਂਦੇ ਰਹੋ ਖੂਬਸੂਰਤ।
1: ਸੁਣਿਓ ਜਰਾ ਚੰਗੀ ਤਰ੍ਹਾਂ ਕੰਨ ਖੋਲ ਕੇ।

0: ਜਦੋਂ ਲੜਦਾ ਤੇ ਮੰਗਦਾ ਨੀ, ਜਦੋਂ ਲੜਦਾ ਤੇ
1: ਉਦੋਂ
0: ਮੰਗਦਾ ਨੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਦਾਦੇ ਕੋਲ ਵੀਡੀਓ ਸੁਣਦੇ ਆ।
1: ਲਓ ਜੀ ਦੋਸਤ, ਇਹ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਬੋਲੀ ਕੱਲੀ ਜੇ, ਔਰ ਬੜਾ ਵਧੀਆ ਲੱਗਦਾ ਇੰਨਾ ਪਿਆਰ ਦੇਣ ਦੇ ਲਈ, ਇੰਨਾ ਮਾਣ ਦੇਣ ਦੇ ਲਈ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਅਮਰਜੀਤ ਜੱਸਲ, ਪ੍ਰੇਮ ਮਾਰਕੀਟ ਬਠਿੰਡਾ ਤੋਂ। ਵਗਦਾ ਪਾਣੀ ਪਿਆਸ ਮਿਟਾਉਂਦਾ, ਵਗਦਾ ਪਾਣੀ ਪਿਆਸ ਮਿਟਾਉਂਦਾ, ਪਰ ਪਿਆਸੇ ਦੀ ਜਾਤ ਨਹੀਂ ਪੁੱਛਦਾ। ਸ਼ਮਸ਼ਾਨ ਇਨਸਾਨ ਦੀ ਪਹਿਚਾਣ, ਸ਼ਮਸ਼ਾਨ ਇਨਸਾਨ ਦੀ ਪਹਿਚਾਣ, ਮਿੱਟੀ ਦੇਵੇ ਪਰ ਉਹਦੀ ਕਿੰਨੀ ਉੱਚੀ ਸ਼ਾਨ। ਨਹੀਂ ਪੁੱਛਦਾ, ਮਿਟਾ ਦੇਵੇ ਪਰ ਉਹਦੀ ਕਿੰਨੀ ਉੱਚੀ ਸ਼ਾਨ ਨਹੀਂ ਪੁੱਛਦਾ। ਇਸ ਮਤਲਬੀ ਦੁਨੀਆ ਤੋਂ ਰਹਿ ਬਚ ਕੇ ਬੁਰੇ ਵਕਤ ਵਿੱਚ ਕੋਈ ਹਾਲ ਨਹੀਂ ਪੁੱਛਦਾ, ਬੁਰੇ ਵਕਤ ਵਿੱਚ ਕੋਈ ਹਾਲ ਨਹੀਂ ਪੁੱਛਦਾ। ਲਓ ਜੀ, ਇਹ ਜਿਹੜੀ ਹੁਣੇ ਤੁਸੀਂ ਬੋਲੀ ਸੁਣੀ ਸੀ ਨਾ, ਬੜੀ ਖੂਬਸੂਰਤ ਜਿਹੀ ਆਵਾਜ਼ ਦੇ ਵਿੱਚ, ਇਹ ਸਾਡੇ ਕੋਲ ਮਿੰਟੂ ਚੰਦੇਲ ਜੀ ਨੇ ਕਰਕੇ ਘੱਲੀ ਸੀ। ਜਦੋਂ ਲੜਦਾ ਤੇ ਲਾਹਦੇ ਕਰਦਾ ਨਹੀਂ, ਮਿੰਟੂ ਚੰਦੇਲ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਖੂਬਸੂਰਤ ਬੋਲੀ ਸੁਣੀ। ਅਗਲਾ ਮੈਸੇਜ ਪ੍ਰੋਗਰਾਮ ਚ ਕਰਨੇ ਆ ਸ਼ਾਮਿਲ ਜੀ। ਯਾਦੋਂ ਕੇ ਭਵਰ ਮੇਂ ਇੱਕ ਪਲ ਹਮਾਰਾ ਹੋ, ਖਿਲਤੇ ਚਮਨ ਮੇਂ ਇੱਕ ਗੁਲ ਹਮਾਰਾ ਹੋ, ਔਰ ਜਬ ਯਾਦ ਕਰੇ ਆਪ ਆਪਣੋ ਕੋ ਤੋ ਉਸ ਯਾਦ ਮੇਂ ਇੱਕ ਨਾਮ ਹਮਾਰਾ ਹੋ। ਲਾਦੀ ਲੈਂਦਾ ਨੀ ਨਾਮ ਜੀ, ਗੁਡ ਮਾਰਨਿੰਗ ਜੀ, ਨਾਮ ਹੈ ਸੁਨੀਲ ਕੁਮਾਰ, ਜੰਮੂ ਐਂਡ ਕਸ਼ਮੀਰ, ਡਿਸਟ੍ਰਿਕਟ ਸਾਂਬਾ ਤੋਂ ਮੈਸੇਜ ਆਇਆ ਜੀ। ਬਿਲਕੁਲ ਜੀ, ਬੋਲੀਆਂ ਦੀ ਗੱਲ ਕਰ ਰਹੇ ਹਾਂ, ਬੋਲੀਆਂ ਦੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਪੰਜਾਬੀ ਬੋਲੀਆਂ ਨੇ, ਇਹਨਾਂ ਦਾ ਰੰਗ ਹੈ, ਇਹਨਾਂ ਦੀ ਜਿਹੜੀ ਮਿਠਾਸ ਹੈ ਨਾ, ਉਹ ਸਾਡੀ ਪਹਿਚਾਣ ਹੈ। ਔਰ ਇਹ ਸਾਰੀ ਪਹਿਚਾਣ ਜਿਹੜੀ ਹੈ ਨਾ, ਉਹ ਇਹ ਖੂਬਸੂਰਤ ਅਹਿਸਾਸ ਜਿਹੜੇ ਹੈ ਸਾਡੇ ਅੰਦਰ ਜਿਉਂਦੇ ਰੱਖਦੀ ਨੇ ਕਿ ਸਾਡੀ ਮਾਂ ਬੋਲੀ ਸਾਡੇ ਨਾਲ ਕਿੰਨੀ ਗਹਿਰੇ ਤਰੀਕੇ ਦੇ ਨਾਲ ਜੁੜੀ ਹੋਈ ਹੈ। ਵਿਆਹ 'ਚ ਜਿਹੜੀਆਂ ਬੋਲੀਆਂ ਸਹੇਲੀਆਂ ਇੱਕ ਦੂਜਿਆਂ ਨੂੰ ਪਾਉਂਦੀਆਂ ਨੇ, ਨਾਲ ਟਿਚਕਰਾਂ ਵੀ ਕਰਦੀਆਂ ਨੇ, ਕਾਲੀ ਤੇਰੀ ਗੁੱਟ, ਕਾਲੀ ਤੇਰੀ ਗੁੱਟ, ਤੇਰਾ ਲੰਮਾ ਜਿਹਾ ਘੂੰਘਟ, ਸੱਜਣਾ ਆ ਕੇ ਲੈ ਜਾ ਮੇਰੀ ਸਹੇਲੀ ਨੂੰ ਛੁੱਟ। ਨੱਚਦੀ ਫਿਰਾਂ ਮੈਂ ਗਿੱਧੇ ਵਿੱਚ ਆ ਕੇ, ਨੱਚਦੀ ਫਿਰਾਂ ਮੈਂ ਗਿੱਧੇ ਵਿੱਚ ਆ ਕੇ, ਮਾਏ ਮੇਰੀ, ਮਾਏ ਮੇਰੀ ਕਹਿੰਦੀ ਥੋੜ੍ਹਾ ਘਰ ਵੀ ਸਾਂਭ ਕੇ, ਥੋੜ੍ਹਾ ਘਰ ਵੀ ਸਾਂਭ ਕੇ। ਸੱਸ ਮੇਰੀ ਨਾਰਾਜ਼ ਹੋ ਗਈ, ਸੱਸ ਮੇਰੀ ਨਾਰਾਜ਼ ਹੋ ਗਈ ਹੈ, ਤੇ ਮੈਂ ਹਾਂ ਹਾਂ ਮੈਂ ਤਾਂ ਹੱਸ ਕੇ ਮਨਾਉਂਦੀ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਬੋਲੀਆਂ ਨੇ, ਤੁਸੀਂ ਵੀ ਮੈਨੂੰ ਭੇਜ ਸਕਦੇ ਹੋ, ਬਈ ਭੇਜ ਸਕਦੇ ਹੋ, ਬੋਲੀਆਂ ਭੇਜੋ ਆਪਣੀ ਆਵਾਜ਼ ਦੇ ਵਿੱਚ, ਆਪਣੇ ਅੰਦਾਜ਼ ਦੇ ਵਿੱਚ। ਪ੍ਰੋਗਰਾਮ ਜਿਹੜਾ ਹੈ ਚੱਲਦਿਆ ਹੈ, ਤੁਹਾਡਾ ਆਪਣਾ ਦਿਲ ਆਪਣਾ ਪੰਜਾਬੀ, ਹੋਰ ਕੀ, ਕੋਈ ਹੋਰ ਪ੍ਰੋਗਰਾਮ ਤੁਹਾਨੂੰ ਨਾ ਚੱਲਦਾ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜਿਹੜਾ ਹੈ ਉਹ ਚੱਲ ਰਿਹਾ ਹੈ। ਅਤੇ ਫਿਰ ਬੋਲੀਆਂ ਦਾ ਸਿਲਸਿਲਾ ਅਸੀਂ ਕਾਇਮ ਰੱਖਾਂਗੇ, ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਲਓ ਜੀ, ਇੱਕ ਹੋਰ ਛੋਟੀਆਂ ਜਿਹੀਆਂ ਬੋਲੀਆਂ ਹੋ ਜਾਣ ਫਿਰ, ਹੈ ਨਾ, ਮੈਂ ਕਿਹਾ ਸੁਣੋ ਜੀ ਸੁਣੋ।

ਬੱਲੇ ਬੱਲੇ ਗੁੜ ਨਾਲੋਂ ਇਸ਼ਕ ਮਿੱਠਾ, ਵਾਹ ਜੀ ਵਾਹ, ਗੁੜ ਨਾਲੋਂ ਤਾਂ ਇਸ਼ਕ ਮਿੱਠਾ ਹੈ ਹੀ ਹੈ। ਬੋਲੀਆਂ ਦਾ ਖੂਬਸੂਰਤ ਸਫ਼ਰ ਜਿਹੜਾ ਹੈ ਉਹ ਚੱਲ ਰਿਹਾ ਹੈ, ਔਰ ਬੋਲੀਆਂ ਸੁਣਦੇ ਸੁਣਦੇ ਨਾਲ ਦੇ ਨਾਲ ਦੋਸਤਾਂ ਦੇ ਕੋਲੋਂ ਵੀ ਸੁਣ ਲਈਏ ਕੀ ਕਹਿ ਰਹੇ ਨੇ। ਲਓ ਜੀ ਉਹਨਾਂ ਦੀ ਫਈ ਪ੍ਰੋਗਰਾਮ ਦੇ ਵਿੱਚ ਮੈਸੇਜ ਆਇਆ। ਨਮਸਕਾਰ ਮੈਡਮ ਨਿਸ਼ਾ ਜੀ, ਪੜ੍ਹ ਦਿਓ ਮੋਰ ਦਾ ਵਿਸ਼ਾ ਜੀ, ਭੁਪਿੰਦਰ ਸਿੰਘ ਨੇ ਲਿਖਿਆ ਇਸਦਾ ਕਿੱਸਾ ਜੀ, ਬਣਾ ਦਿਓ ਇਸਨੂੰ ਵੀ ਕਿਸੇ ਪ੍ਰੋਗਰਾਮ ਦਾ ਹਿੱਸਾ ਵੀ। ਔਰ ਭੁਪਿੰਦਰ ਸਿੰਘ ਚੀਚਾ ਅੰਮ੍ਰਿਤਸਰ ਤੋਂ ਕਵਿਤਾ ਲਿਖੀ ਹੈ ਜੀ ਮੋਰ ਦੇ ਉੱਤੇ। ਮੈਂ ਇੱਕ ਮੋਰ ਹਾਂ, ਤੁਰਦਾ ਮਟਕਦਾ ਜਿਹੀ ਤੋਰ ਹਾਂ, ਪਾਉਂਦਾ ਨਹੀਂ ਬਹੁਤਾ ਸ਼ੋਰ ਹਾਂ, ਮੈਂ ਰੱਖਦਾ ਵੱਖਰੀ ਟੌਰ ਹਾਂ, ਮੈਂ ਖਾਂਦਾ ਸੱਪ ਚਕੋਰ ਹਾਂ, ਕੀੜੇ ਮਕੌੜੇ ਵੀ

0: ਮੇਰੀ ਖੁਰਾਕ ਨੇ, ਆਉਂਦੇ ਮੇਰੇ ਕੋਲ ਸਭ ਆਪ ਨੇ, ਕਰਦੇ ਸਭ ਲੋਕੀ ਮੇਰੇ ਜਾਪ ਨੇ, ਇਹ ਸਾਡੇ ਮੋਰ ਪੰਛੀ ਸਾਹਿਬ ਨੇ। ਕਈ ਲੈਂਦੇ ਮੈਨੂੰ ਵੇਖਦੇ ਨੇ ਖਾਬ ਨੇ, ਕਈ ਲੈਂਦੇ ਮੈਨੂੰ ਵੇਖਣ ਦੇ ਖਾਬ ਨੇ, ਖੰਭ ਰੱਖਦੇ ਵਿੱਚ ਕਿਤਾਬ ਨੇ, ਮੈਨੂੰ ਸਮਝਦੇ ਵਾਂਗ ਨਵਾਬ ਨੇ। ਮੈਨੂੰ ਘਰਾਂ ਵਿੱਚ ਰੱਖਣ 'ਤੇ ਪਾਬੰਦੀ ਆ, ਇਹ ਦੁਨੀਆ ਅਕਸਰ ਮਾਰ ਦਿੰਦੀ ਆ, ਇਸ ਲਈ ਸਰਕਾਰ ਸਜ਼ਾ ਵੀ ਦਿੰਦੀ ਹੈ। ਔਰ ਇਹ ਅੱਗੇ ਕਹਿ ਰਹੇ ਨੇ ਕਿ ਮੈਂ ਇੱਕ ਮੋਰ ਹਾਂ, ਤੁਰਦਾ ਮਟਕ ਜਿਹੀ ਤੋਰ ਹਾਂ। ਬਹੁਤ ਹੀ ਖੂਬਸੂਰਤ ਕਵਿਤਾ ਜਿਹੜੀ ਹੈ ਸਾਡੇ ਕੋਲ ਭੇਜੀ ਹੈ। ਔਰ ਇੱਕ ਮੈਸੇਜ ਜਿਹੜਾ ਹੈ ਆਇਆ ਹੈ, ਆਲੇ ਦੇ ਵਿੱਚ ਲੀਰ ਪਰਾਂਦਾ, ਆਲੇ ਦੇ ਵਿੱਚ ਲੀਰ ਪਰਾਂਦਾ, ਵਿੱਚ ਕੰਘੇ ਜੇਠ ਦਾ, ਵਿੱਚ ਕੰਘਾ ਜੇਠ ਦਾ, ਪਿਓ ਵਰਗੀਆਂ ਜੇਠਾਂ ਵੇ, ਕਾਹਨੂੰ ਟੇਢਾ ਮੇਢਾ ਵੇਖਦਾ, ਕਾਹਨੂੰ ਟੇਢਾ ਮੇਢਾ ਵੇਖਦਾ। ਬਿਲਕੁਲ ਜੀ, ਇਹ ਮੈਸੇਜ ਆਇਆ ਪਾਲੀ ਪਿਆਵਾਂ ਹੁਸ਼ਿਆਰਪੁਰ ਤੋਂ ਸਾਡੇ ਕੋਲ। ਔਰ ਪ੍ਰੋਗਰਾਮ ਦੇ ਵਿੱਚ ਇੱਕ ਆਡੀਓ ਮੈਸੇਜ ਸ਼ਾਮਲ ਕਰਨੇ ਆ, ਦੇਖਦੇ ਹਾਂ ਕਿਹੜੇ ਦੋਸਤ ਨੇ ਕੀ ਭੇਜਿਆ ਹੈ।
1: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਨਿਸ਼ਾ ਨੂੰ ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ ਤਹਿਸੀਲ ਚਕਰਾਉਂ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ।
1: ਰੰਗ ਬਰੰਗੀ ਦੁਨੀਆਂ ਦਾ ਹੈ ਚਾਰ ਦਿਨਾਂ ਦਾ ਮੇਲਾ, ਸੋਹਣੇ ਮੁੱਖ ਤੋਂ ਲਾ ਉਦਾਸੀ ਛੱਡ ਕੇ ਜਗਤ ਚ ਮੇਲਾ, ਚਿੰਤਾ ਚਿਖਾ ਸਮਾਨ ਦੋਸਤੋ ਰੋਗਲਾ ਡਾਢਾ ਲਾਈਏ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਹੋ ਰਿਹਾ FM ਜਲੰਧਰ ਤੇ, ਆਓ ਬੋਲੀਆਂ ਪਾਈਏ ਖੁਸ਼ੀ ਮਨਾਈਏ ਤੇ ਨੱਚੀਏ ਗਾਈਏ।
0: ਅਰੇ ਵਾਹ।
1: ਤੇ ਮੈਡਮ ਜੀ ਤੁਸੀਂ ਬੋਲੀਆਂ ਦੀ ਗੱਲ ਕੀਤੀ ਆ, ਮੈਂ ਨਾ ਸੱਭਿਆਚਾਰਕ ਬੋਲੀਆਂ ਜਿਹੜੇ ਸਾਡੇ ਪਿੰਡਾਂ ਦੇ ਬੋਲੀਆਂ ਲਿਖੀਆਂ ਗਈਆਂ, ਮੈਂ ਉਹ ਬੋਲੀਆਂ ਕੁਝ ਆਪ ਜੀ ਨੂੰ ਸੁਣਾਊਗਾ ਜਿਹੜੀ ਮੇਰੇ ਪਿੰਡ ਦੇ, ਕਿਉਂਕਿ ਪਿੰਡ ਵੀ ਇੱਕ ਸੱਭਿਆਚਾਰ ਦਾ ਹਿੱਸਾ ਹੁੰਦੇ ਨੇ।
0: ਬਿਲਕੁਲ ਬਿਲਕੁਲ।
1: ਉਸੇ ਪਿੰਡ ਤੇ ਮੈਂ ਕੇਵਲ ਸਿੰਘ ਹੀਰਾ ਜੀ ਦੀਆਂ ਲਿਖੀਆਂ ਹੋਈਆਂ ਬੋਲੀਆਂ ਆਪ ਜੀ ਨਾਲ ਸ਼ੇਅਰ ਕਰਾਂਗਾ ਜੀ।
0: ਜੀ ਜ਼ਰੂਰ।
1: ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਖਜੂਰ, ਪਿੰਡਾਂ ਵਿੱਚੋਂ ਪਿੰਡ ਸੋਹਣਾ ਮੇਰਾ ਸੋਹਣਾ ਪਿੰਡ ਹਠੂਰ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਚਾਹ, ਪਿੰਡ ਹਠੂਰ ਨੂੰ ਅੱਠ ਪਾਸਿਓਂ ਲੱਗਦੇ ਰਾਹ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਕਿਲੇ, ਪਿੰਡ ਹਠੂਰ ਨੂੰ ਤਿੰਨ ਲੱਗਦੇ ਜ਼ਿਲ੍ਹੇ, ਬਾਣੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਕਰੰਡੀ, ਪਿੰਡ ਹਠੂਰ ਦੇ ਵਿੱਚ ਬਹੁਤ ਭਾਰੀ ਲੱਗਦੀ ਸੀ ਪਸ਼ੂਆਂ ਦੀ ਮੰਡੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਸੂਈਆਂ, ਪਿੰਡ ਹਠੂਰ ਦੀਆਂ ਵੇਖਣ ਵਾਲੀਆਂ ਹੁੰਦੀਆਂ ਤੀਆਂ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਘੱਗਰੀ, ਜਨਕ ਦੇ ਰਾਜ ਵਿੱਚ ਪਿੰਡ ਹਠੂਰ ਦਾ ਨਾਂ ਸੀ ਧਾਰਾ ਨਗਰੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਟਰੇ, ਪਿੰਡ ਹਠੂਰ ਦਾ ਬਹੁਤ ਉੱਚਾ ਹੁੰਦਾ ਸੀ ਥੇ, ਮਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਮੁਰੱਬਾ, ਪਿੰਡ ਹਠੂਰ ਸੱਤ ਵਾਰੀ ਢਹਿ ਕੇ ਅੱਠਵੀਂ ਵਾਰ ਵੱਜਾ, ਮਤਲਬ ਇਹਦਾ ਨਾਂ ਸੱਤ ਵਾਰੀ ਢਹਿ ਕੇ ਜਦੋਂ ਤਹਿਸ ਨਹਿਸ ਹੋ ਕੇ ਪਿੰਡ ਅੱਠਵੀਂ ਵਾਰ ਵੱਜਾ, ਪਹਿਲਾਂ ਇਹਦਾ ਨਾਂ ਆੜੇ ਨਾਲ ਅਠੂਰ ਸੀ, ਹੌਲੀ ਹੌਲੀ ਹਠੂਰ ਹੋ ਗਿਆ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਕਸਤੂਰੀ, ਪਿੰਡ ਹਠੂਰ ਦੀ ਕਬੱਡੀ ਟੀਮ ਦੀ ਪੂਰੇ ਪੰਜਾਬ ਚ ਮਸ਼ਹੂਰੀ, ਕਿਉਂਕਿ ਵਰਲਡ ਕੱਪ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਪੰਜਾਬ ਸਰਕਾਰ ਵੱਲੋਂ, ਉਹਦੇ ਵਿੱਚ ਸਾਡੇ ਪਿੰਡ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ
0: ਜੀ,
1: ਇੱਕ ਮਹਟੂਰ ਨੇ ਤੇ ਮੱਲਾ ਮਾਰੀਆਂ ਸੀ।
0: ਅਰੇ ਵਾਹ।
1: ਮਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਬਾਣ ਪਿੰਡ ਹਠੂਰ ਦਾ, ਬਾਣ ਪਿੰਡ ਹਠੂਰ ਦਾ, ਪਿੰਡ ਹਠੂਰ ਦਾ ਜਿਹੜਾ ਕਬੱਡੀ ਖਿਡਾਰੀ ਅੰਬੀ ਸੀ ਹਠੂਰ ਨੂੰ ਸੀ ਉਹਦੇ ਤੇ ਬਹੁਤ ਮਾਣ, ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਚੁਕੰਦਰ, ਪਿੰਡ ਹਠੂਰ ਦੇ ਵਿੱਚ ਚਾਰ ਨੇ ਸਰਕਾਰੀ ਵਿਦਿਆ ਮੰਦਿਰ ਜਿਹਨੂੰ ਅਸੀਂ ਸਕੂਲ ਕਹਿੰਦੇ ਹਾਂ, ਲੜਕੇ ਤੇ ਲੜਕੀਆਂ ਦੇ ਪ੍ਰਾਇਮਰੀ ਸਕੂਲ ਅਡੋਡੀ, ਹਾਈ ਸਕੂਲ ਅਡੋਡੀ ਤੇ ਸੀਨੀਅਰ ਸੈਕੰਡਰੀ ਸਕੂਲ ਅਡੋਡੀ ਹੈ ਜੀ ਸਾਡੇ ਪਿੰਡ ਦੇ ਵਿੱਚ। ਤੇ ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਅਠਾਨੀ, ਮੁਗਲਾਂ ਦੇ ਰਾਜ ਸਮੇਂ ਸਾਡਾ ਪਿੰਡ ਸੀ ਰਾਜਧਾਨੀ, ਪੁੱਛਣ ਤੇ ਪਤਾ ਲੱਗਦਾ ਹਮ ਹੀ ਭਰਦਾ ਹੈ ਪਿੰਡ ਸਾਰਾ, ਕਿਸੇ ਟਾਈਮ ਇੱਥੋਂ ਵਗਦੀ ਸੀ ਸਤਲੁਜ ਦੀ ਤੇਜ਼ ਧਾਰਾ, ਕਿਸੇ ਟਾਈਮ ਇੱਥੋਂ ਵਗਦੀ ਸੀ ਸਤਲੁਜ ਦੀ ਤੇਜ਼ ਧਾਰਾ। ਇੱਕ ਵਾਰ ਤੋਂ ਫੇਰ ਬੇਟਾ ਨੀਸ਼ਾ ਜੀ ਨੂੰ ਇਕਬਾਲ ਸਿੰਘ ਹਠੂਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਲਾ ਜੀ, ਇਕਬਾਲ ਸਿੰਘ ਹਠੂਰ ਨੇ ਤਾਂ ਆਪਣੇ ਪਿੰਡ ਹਠੂਰ ਦੀ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਇੱਕ ਬੋਲੀ ਵਾਲੇ ਅੰਦਾਜ਼ ਦੇ ਵਿੱਚ ਸਭ ਕੁਝ ਸਾਂਝਾ ਕਰ ਦਿੱਤਾ, ਪਿੰਡ ਦੀ ਖਾਸੀਅਤ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰ ਦਿੱਤੀ। ਤੁਸੀਂ ਵੀ ਕਰ ਸਕਦੇ ਹੋ ਸਾਂਝਾ, ਹਾਂ ਹਾਂ 9855101027 'ਤੇ ਘੱਲਦੇ ਰਹੋ ਆਪਣੇ ਪਿਆਰੇ ਪਿਆਰੇ ਮੈਸੇਜਸ, ਕਿਉਂਕਿ ਤੁਹਾਡੇ ਮੈਸੇਜਸ ਨੇ ਪ੍ਰੋਗਰਾਮ ਨੂੰ ਬਣਾ ਰਹੇ ਨੇ ਸੋਹਣਾ ਮੋਹਣਾ।

0: ਕੁਝ ਹੋਰ ਬੋਲੀਆਂ ਜਿਹੜੀਆਂ ਮੇਰੇ ਕੋਲ ਪਹੁੰਚੀਆਂ ਨੇ, ਹਾਸ ਬੋਲੀਆਂ ਜਿਹੜੀਆਂ, ਕੋਠੇ ਤੇ ਕੰਡੇ ਨੇ, ਕੋਠੇ ਤੇ ਕੰਡੇ ਨੇ, ਮਾਹੀ ਮੇਰਾ ਚੰਨ ਵਰਗਾ ਪਰ ਸਿਰ ਤੋਂ ਗੰਜੇ ਨੇ, ਕੋਠੇ ਤੇ ਤਾਰ ਪਈ, ਕੋਠੇ ਤੇ ਤਾਰ ਪਈ, ਭਾਬੀ ਜੀ ਕਰ ਦੋ ਰਿਸ਼ਤਾ, ਕੱਲ ਵਾਧੂ ਮੇਰੇ ਮਾਰ ਪਈ। ਆਹਾ, ਦੇਖਿਆ ਨਾ, ਸਾਡੀ ਬੋਲੀਆਂ ਦੇ ਵਿੱਚ ਹਾਸ ਰਸ ਵੀ ਜਿਹੜਾ ਆ ਉਹ ਮਿਲ ਜਾਂਦਾ ਹੈ। ਪੱਤੇ ਨਿੰਮ ਦੇ ਝੜਦੇ ਨੇ, ਪੱਤੇ ਨਿੰਮ ਦੇ ਝੜਦੇ ਨੇ, ਛੜਿਆਂ ਦੀ ਜੂਨ ਬਿਰੀ ਲੋਕ ਟਿੱਚਰਾਂ ਕਰਦੇ ਨੇ, ਤੇਰਾ ਹੋਜੂਗਾ ਵਿਆਹ ਮੁੰਡਿਆ, ਤੇਰਾ ਹੋਜੂਗਾ ਵਿਆਹ ਮੁੰਡਿਆ, ਫੇਰ ਤੇਰੀ ਗੱਲ ਬਣ ਜੂ ਪਹਿਲਾਂ ਛੱਪਰੀ ਨਾਲ ਨਾ ਮੁੰਡਿਆ। ਭਾਬੀ ਛੱਪਰੀ 'ਚ ਨਾ, ਓਹੋ ਭਾਬੀ ਛੱਪਰੀ 'ਚ ਨਾ ਆਊਗਾ, ਫੇਰ ਵੀ ਜੇ ਗੱਲ ਨਾ ਬਣੀ ਮੈਂ ਪਰਚਾ ਲਿਖਾ ਆਊਗਾ। ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦੇ ਤੁੱਕੇ, ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦੇ ਤੁੱਕੇ, ਹੋ ਪਾਲੀ ਚੱਲ, ਹੋ ਪਾਲੀ ਚੱਲਾ ਵਿਆਹ ਸੱਜਣ ਜੀ, ਭਰ ਰਹੀ ਪਰ ਭਰੀ ਪਲੇਟ ਨਾ ਉੱਠੇ, ਪਰ ਭਰੀ ਪਲੇਟ ਨਾ ਉੱਠੇ। ਬਈ ਰਸ ਮਲਾਈ, ਬਈ ਰਸ ਮਲਾਈ, ਜਾਮਣ ਬਰਫੀ ਬਾਰ ਬਾਰ ਪਿਆ ਚੁੱਕੇ, ਇਹ ਨਹੀਂ ਰਜਦਾ ਵੇ ਲਾਡੂ, ਇਹ ਨਹੀਂ ਰਜਦਾ ਵੇ ਲਾਡੂ, ਲੱਡੂ ਸਾਡੇ ਮੁੱਕੇ, ਇਹ ਨਹੀਂ ਰਜਦਾ ਵੇ ਲੱਡੂ ਸਾਡੇ ਮੁੱਕੇ, ਸੁਪਨੇ ਵਿੱਚ ਮੇਰਾ ਵਿਆਹ ਸੀ ਹੋਇਆ, ਸੁਪਨੇ ਵਿੱਚ ਮੇਰਾ ਵਿਆਹ ਸੀ ਹੋਇਆ, ਹੋਇਆ ਸ਼ਹਿਰ ਮੋਹਾਲੀ, ਲਾਊਡ ਸਪੀਕਰ ਸੀ ਲੱਗਿਆ ਉੱਥੇ, ਪੂਰੀ ਪੈਲਸ ਖਾਲੀ, ਪੂਰੀ ਪੈਲਸ ਖਾਲੀ, ਨਾ ਮੈਂ ਆਪਣੀ ਵੋਟੀ ਵੇਖੀ, ਨਾ ਮੈਂ ਕੋਈ ਵੇਖੀ ਸਾਲੀ, ਬਹਿ ਕੇ ਰੋਇਆ ਨਹੀਂ ਰੋਇਆ, ਬਹਿ ਕੇ ਪਾਲੀ, ਬਹਿ ਕੇ ਪਾਲੀ। ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਬੋਲੀਆਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ। ਔਰ ਅਗਲਾ ਮੈਸੇਜ ਜਿਹੜਾ ਆ ਜਗਪਾਲ ਸਿੰਘ ਪਾਲ ਲੌਂਗੇ ਵਾਲਾ ਸੰਗਰੂਰ, ਅਗਲਾ ਮੈਸੇਜ ਪੜ੍ਹੀਏ ਸੀ, ਸੁਣੀਏ।
1: ਮੈਮ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਰੇਸ਼ਮ ਸਿੰਘ ਗਿੱਲ, ਪਿੰਡ ਚਾਕੂਲਾ ਨੇੜੇ ਸੁਲਤਾਨਪੁਰ ਦੀ। ਅੱਛਾ ਮੈਡਮ, ਬੋਲੀਆਂ ਦੀ ਗੱਲ ਤੁਸੀਂ ਸ਼ੁਰੂ ਕੀਤੀ ਤੇ ਮੈਨੂੰ ਯਾਦ ਆ ਗਿਆ
0: ਜੀ।
1: ਕਹਿੰਦੇ ਬਹੁਤ ਪੁਰਾਣੇ ਸਮੇਂ 'ਚ ਪਤਾ ਕੀ ਹੁੰਦਾ ਸੀ, ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਨਾ, ਤੇ ਪਹਿਲੀ ਵਾਰੀ ਸਹੁਰਿਆਂ ਦੇ ਜਾਂਦਾ ਹੁੰਦਾ ਸੀ ਮੁਕਲਾਵਾ ਲੈਣ, ਤੇ ਉਹਦੀਆਂ ਸਾਲੀਆਂ ਕਹਿੰਦੀਆਂ ਹੁੰਦੀਆਂ ਸੀ, ਅਸੀਂ ਇਹਨੂੰ ਤਾਂ ਤੋੜਨਾ, ਤੂੰ ਸਾਨੂੰ ਕੁਛ ਨਾ ਕੁਛ ਬੋਲੀ ਜਾਂ ਸੁਣਾ, ਜਾਂ ਕੁਛ ਵੀ ਤੈਨੂੰ ਆਉਂਦਾ ਤੇ ਸੁਣਾ
0: ਜੀ।
1: ਤੇ ਇੱਕ ਵਾਰੀ ਕਹਿੰਦੇ ਕੋਈ ਬੰਦਾ ਗਿਆ ਸਹੁਰਿਆਂ ਦੇ, ਬਹੁਤ ਪਲਾਮਾਨ ਸਿੱਧਾ ਸਾਦਾ ਮੇਰੇ ਵਰਗਾ, ਤੇ ਜਦੋਂ ਉਹਨੂੰ ਕਹਿੰਦੀਆਂ ਨੂੰ ਤੂੰ ਬੋਲੀ ਸੁਣਾਏਗਾ ਫਿਰ ਅਸੀਂ ਧੋਣੀ ਆ ਤੇਰੇ ਘਰ ਦੀ, ਨਹੀਂ ਤਾਂ ਨਹੀਂ, ਉਹਨਾਂ ਚਿਰ ਨਹੀਂ ਧੋਣੀ। ਉਹਨੂੰ ਵਿਚਾਰੀ ਨੂੰ ਕੁਛ ਆਉਂਦਾ ਨਹੀਂ ਸੀ, ਕਹਿੰਦੀ ਏਦਾਂ ਨਹੀਂ ਗੱਲ ਬਣਨੀ, ਕੁਛ ਨਾ ਕੁਛ ਸੁਣਾ। ਉਹਨੇ ਕੋਸ਼ਿਸ਼ ਕੀਤੀ, ਕਹਿੰਦਾ ਉਹ ਨਦੀ ਕਿਨਾਰੇ ਖੋਤਾ ਚੁੱਕਦਾ, ਮੈਂ ਸਮਝਾ ਮੁਗਰਾਬੀ। ਉਹ ਕਹਿੰਦੀ ਨਹੀਂ ਤੈਨੂੰ ਪਤਾ ਨੀ ਖੋਤਾ ਤੇ ਮੁਗਰਾਬੀ ਚ ਕੀ ਫਰਕ ਹੁੰਦਾ, ਗੱਲ ਨੀ ਬਣਨੀ। ਫਿਰ ਉਹਨੇ ਕੋਸ਼ਿਸ਼ ਕੀਤੀ, ਕਹਿੰਦਾ ਕਿੱਕਰੀ ਉੱਤੇ ਕਾਟੋ ਬੈਠੀ ਤੇ ਟੁੱਕ ਟੁੱਕ ਸੁੱਟਦੀ ਅੰਬ। ਕਹਿੰਦੀਆਂ ਨਹੀਂ ਗੱਲ ਨਹੀਂ ਬਣਨੀ, ਕਿੱਕਰੀ ਉੱਤੇ ਕਾਟੋ ਤੇ ਅੰਬ ਟੁੱਕ ਟੁੱਕ ਸੁੱਟ, ਨਹੀਂ ਗੱਲ ਨੀ ਬਣੀ, ਏਦਾਂ ਨੀ ਗੱਲ ਬਣਨੀ। ਕਹਿੰਦਾ ਫਿਰ ਮੈਂ ਬੋਲੀ ਸੁਣਾਵਾਂ ਕੋਈ, ਉਹਨੇ ਫਿਰ ਕੋਸ਼ਿਸ਼ ਕੀਤੀ, ਕਹਿੰਦਾ ਬੋਲੀ ਸੁਣਾ। ਕਹਿੰਦਾ ਬਾਰੀ ਬਰਸੀ ਕੱਟਣ ਗਿਆ ਸੀ ਤੇ ਖੱਟ ਕੇ ਲਿਆਂਦੇ ਪਾਵੇ, ਊਠ ਤੇ ਚੜ੍ਹਦੀ ਦਾ ਚੈਨ ਚਾੜ ਗਿਆ, ਪਹੁੰਚਾ ਊਠ ਤੇ ਚੜ੍ਹਦੀ ਦਾ। ਹੱਸ ਹੱਸ ਦੂਰੀਆਂ ਗਈਆਂ, ਦੇਖ ਲੈ ਭਲਾ ਮਨ ਸਕਦੀਆਂ, ਜਾ ਤੈਨੂੰ ਖੁੱਲ ਦਿੱਤੀ, ਜਾ ਲੈ ਜਾ ਕੇ, ਨਹੀਂ ਤੈਨੂੰ ਇੰਨਾ ਹੀ ਬਹੁਤ ਆ, ਸ਼ੁਕਰੀਆ ਮਿਹਰਬਾਨੀ ਜੀ।
0: ਯਾਨੀ ਕਿ ਖੂਬਸੂਰਤ ਅਹਿਸਾਸ ਜਿਹੜੇ ਨੇ ਜਦੋਂ ਲਾਈਫ ਦੇ ਵਿੱਚ ਵਾਪਰਦੇ ਨੇ ਨਾ, ਤੇ ਤਰੋ ਤਾਜ਼ਾ ਤਾਂ ਹੋ ਜਾਂਦੇ ਨੇ, ਨਾਲ ਦੇ ਨਾਲ ਅਹਿਸਾਸ ਕਰਾਉਂਦੇ ਨੇ ਕਿ ਸਾਡੀਆਂ ਜਿਹੜੀਆਂ ਬੋਲੀਆਂ ਨੇ, ਇਹ ਸਾਡਾ ਜਿਹੜਾ ਸੱਭਿਆਚਾਰ ਹੈ ਵਾਕਈ ਬਹੁਤ ਜ਼ਿਆਦਾ ਅਮੀਰ ਹੈ, ਬਸ ਲੋੜ ਹੈ ਜੀ ਅਸੀਂ ਇਹਨੂੰ ਝਾਤ ਮਾਰ ਕੇ ਇਹਨੂੰ ਤਰੋ ਤਾਜ਼ਾ ਕਰਦੇ ਰਹੀਏ। ਦਵਿੰਦਰ ਕੁਮਾਰ ਭਾਰਗੋ ਕੈਮ ਜਲੰਧਰ ਤੋਂ, ਗੁੱਡ ਮਾਰਨਿੰਗ ਮੈਡਮ ਜੀ, ਮੈਸੇਜ ਆਪਣੇ ਮਾਤਾ ਪਿਤਾ ਜੀ ਦਾ ਸਤਿਕਾਰ ਕੇ ਮਾਤਾ ਪਿਤਾ ਜੀ ਦਾ ਕਹਿਣਾ ਜ਼ਰੂਰ ਮੰਨਿਆ ਕਰੋ। ਬਿਲਕੁਲ ਜੀ, ਭਾਰਗੋ ਕੈਂਪ ਤੋਂ ਸਾਨੂੰ ਬਹੁਤ ਹੀ ਖੂਬਸੂਰਤ ਮੈਸੇਜ ਆਇਆ ਕਿ ਮਾਂ ਬਾਪ ਦਾ ਸਤਿਕਾਰ, ਮਾਂ ਬਾਪ ਦਾ ਜਿਹੜਾ ਆਦਰ ਮਾਣ ਹੈ ਉਹ ਸਾਨੂੰ ਜ਼ਰੂਰ ਜਿਹੜਾ ਆ ਕਰਦੇ ਰਹਿਣਾ ਚਾਹੀਦਾ ਹੈ। ਸੋ ਫਿਲਹਾਲ ਇੱਕ ਪਿਆਰਾ ਜਿਹਾ ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬਸੂਰਤ ਗੀਤ ਕਵਾਂਗੀ, ਜ਼ਰੂਰ ਸੁਣੋ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਤੁਸੀਂ ਕਾਲ ਦੇ ਰਹੋ ਮੈਸੇਜਿਸ 9855101027 ਤੇ।

0: ਦਿਲ ਆਪਣਾ ਪੰਜਾਬੀ ਦਿਲ ਤੇ ਦਿਲ ਤੱਕ ਦਾ ਕਨੈਕਸ਼ਨ ਹੈ ਔਰ ਇਹ ਕਨੈਕਸ਼ਨ ਜਿਹੜਾ ਹੈ ਇੰਨਾ ਸਟਰੋਂਗ ਆ ਕਿ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਸ ਜਿਹੜੇ ਹੈ ਰੌਣਕਾਂ ਲਗਾ ਰਹੇ ਨੇ ਅਤੇ ਰੌਣਕਾਂ ਲਗਾਉਣ ਵਾਸਤੇ ਅਗਲਾ ਕਿਹੜਾ ਮੈਸੇਜ ਹੈ ਉਹ ਕਰ ਲੈਂਦੇ ਹਾਂ ਸਾਂਝਾ ਜੀ। ਮੰਗੀ ਰਾਮ ਮੰਗਣ ਕੋਟ ਸਦੀਕ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਸ਼ਿਕਸ਼ਕ ਔਰ ਸੜਕ ਦੋਨੋਂ ਇੱਕੋ ਜਿਹੇ ਹੁੰਦੇ ਨੇ, ਖੁਦ ਜਿੱਥੇ ਹੁੰਦੇ ਨੇ ਉੱਥੇ ਹੀ ਰਹਿੰਦੇ ਨੇ ਲੇਕਿਨ ਦੂਸਰਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਨੇ। ਬਿਲਕੁਲ ਸਹੀ ਕਿਹਾ ਸੀ ਔਰ ਅਗਲਾ ਮੈਸੇਜ ਕਰਨੀ ਹੈ ਸ਼ਾਮਲ ਪ੍ਰੋਗਰਾਮ ਦੇ ਵਿੱਚ ਔਰ ਅਗਲਾ ਮੈਸੇਜ ਕੀ ਕਹਿ ਰਿਹਾ ਸੁਣਦੇ ਹਾਂ ਫਿਰ।
1: ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ

ਉਹ ਕਰਦਾ ਨਿਤਨੇਮ ਦਾ ਪਾਠ ਉਹ ਕਰਦਾ ਲੁਕ ਲੁਕ ਫੇਰੇ ਮਾਲਾ ਰੱਬ ਤੋਂ ਨਿਤ ਮੰਗਦਾ ਹੱਥ ਚੂੜੀਆਂ ਵਾਲਾ ਰੱਬ ਤੋਂ ਨਿਤ ਮੰਗਦਾ ਹੱਥ ਚੂੜੀਆਂ ਵਾਲਾ।

0: ਲੇਰਾ ਲੇਰਾ ਨਿੰਮਾ ਨਿੰਮਾ ਲੇਰਾ ਲੇਰਾ ਪਤਲਾ ਲੱਕ ਲਾਵੇ ਨੱਚਦੀ ਮਿਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਛੜਾ ਛੜੇ ਨੂੰ ਦੇਵੇ ਦਲਾਸਾ ਮੌਜ ਭਰਾਵੋ ਰਹਿੰਦੀ ਬਈ ਦੋ ਡੱਕਿਆਂ ਨਾਲ ਅੱਗ ਬਲ ਪੈਂਦੀ ਦੋ ਡੱਕਿਆਂ ਨਾਲ ਅੱਗ ਬਲ ਪੈਂਦੀ ਰੋਟੀ ਸੇਕ ਨਾਲ ਲੈਂਦੀ ਬਈ ਇੱਕ ਦੁੱਖ ਲੈ ਬੈਠਦਾ ਚਾਕਰਨਾ ਵਿੱਚ ਰਹਿੰਦੀ ਇੱਕ ਦੁੱਖ ਲੈ ਬੈਠਦਾ ਚਾਕਰਨਾ ਵਿੱਚ ਰਹਿੰਦੀ ਇੱਕ ਦੁੱਖ ਲੈ ਬੈਠਦਾ ਚਾਕਰਨਾ ਵਿੱਚ ਰਹਿੰਦੀ ਇੱਕ ਦੁੱਖ ਲੈ ਬੈਠਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਤੇ ਮੈਡਮ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਕੰਦੋਲਾ ਨੇੜੇ ਆਦਮਪੁਰ ਤੋਂ ਕੁਲਵਿੰਦਰ ਟੇਲਰ
1: ਲਿਖਿਆ ਜੀ।

0: ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ, ਘੋੜੀ ਚੜ ਕੇ ਆਇਆ ਵੇ ਜੱਟ ਸਾਡੇ ਪਿੰਡ ਦਾ, ਘੋੜੀ ਚੜ ਕੇ ਆਇਆ ਵੇ ਜੱਟ ਸਾਡੇ ਪਿੰਡ ਦਾ, ਚਿੱਟੀ ਪੱਗ ਬੰਨੀ ਵੇ ਮੁੰਡਾ ਸਾਡਾ ਕੁੰਡ ਦਾ, ਮਾਂ ਦੇ ਹੱਥ ਦਾ ਆਟਾ ਵੇ ਭਾਣੇ ਰਾਤੀ ਪੀਤਾ ਸੀ, ਮਾਂ ਦੇ ਹੱਥ ਦਾ ਆਟਾ ਵੇ ਭਾਣਵੇਂ ਰਾਤੀ ਪੀਤਾ ਸੀ, ਅੱਜ ਘੋੜੀ ਚੜ ਕੇ ਆਇਆ ਵੇ ਜੱਟ ਸਾਡੇ ਪਿੰਡ ਦਾ, ਘੋੜੀ ਚੜ ਕੇ ਆਇਆ ਵੇ ਜੱਟ ਸਾਡੇ ਪਿੰਡ ਦਾ, ਚਿੱਟੀ ਪੱਗ ਬੰਦੀ ਵੇ ਮੁੰਡਾ ਸਾਂਗਾ ਖੂਨ ਦਾ। ਇਹ ਮੈਸੇਜ ਸਾਡੇ ਕੋਲ ਸਾਡੇ ਦੋਸਤ ਜਿਹੜੇ ਹੈ ਉਹ ਭੇਜ ਰਹੇ ਨੇ, ਔਰ ਇਹਨਾਂ ਦੇ ਮੈਸੇਜਿਸ। ਅਗਲਾ ਮੈਸੇਜ ਯਸ਼ਪਾਲ, ਜੰਮੂ ਕਸ਼ਮੀਰ ਜ਼ਿਲ੍ਹਾ, ਜੰਮੂ ਖਾਣਾ ਬਿੱਲੀ ਪਿੰਡੀ ਸੇ ਯੂਨੀ ਤੋਂ ਸਾਨੂੰ ਮੈਸੇਜ ਆਇਆ ਹੈ, ਔਰ ਅਸੀਂ ਸੁਣਿਆ ਕੌਣ ਦੋਸਤ
1: ਨੱਚਣਾ ਨਹੀਂ ਆਉਂਦਾ ਦੇ ਦੇ ਗੇ ਗਿੱਧੇ ਵਿੱਚ ਗੇੜਾ, ਨੀ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ, ਨੀ ਰੂਪ ਤੇਰੇ ਦੀ ਗਿੱਠ ਗਿੱਠ ਗਿੱਠ ਲਾਲੀ, ਤੇਥੋਂ ਸੋਹਣਾ ਕਿਹੜਾ ਦੀਵੇ ਕੀ ਕਰਨਾ, ਚੰਨ ਹੋ ਜੂ ਤੇਰਾ ਦੀਵਾ ਕੀ ਕਰਨਾ, ਚਾਨਣ ਹੋ ਜੂ ਤੇਰਾ।
0: ਅਰੇ ਵਾਹ, ਬਹੁਤ ਹੀ ਖੂਬਸੂਰਤ ਬੋਲੀ ਜਿਹੜੀ ਹੈ ਇਹ ਸਾਡੇ ਕੋਲ ਭੇਜੀ ਹੈ।
1: ਨੱਚਣਾ ਨਹੀਂ ਆਉਂਦਾ ਦੇ ਦੇ ਗੇ ਗਿੱਧੇ ਵਿੱਚ ਗੇੜਾ, ਨੀ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ, ਨੀ ਰੂਪ ਤੇਰੇ ਦੀ ਗਿੱਠ ਗਿੱਠ ਗਿੱਠ ਲਾਲੀ, ਤੇਥੋਂ ਸੋਹਣਾ ਕਿਹੜਾ ਦੀਵੇ ਕੀ ਕਰਨਾ, ਚੰਨ ਹੋ ਜੂ ਤੇਰਾ ਦੀਵਾ ਕੀ ਕਰਨਾ, ਚਾਨਣ ਹੋ ਜੂ ਤੇਰਾ
0: ਦੀਵਾ ਕੀ ਕਰਨਾ। ਵਾਹ ਜੀ ਵਾਹ, ਖੂਬਸੂਰਤ ਤਿਆਰ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਨਮਸਕਾਰ ਨਿਸ਼ਾ ਜੀ, ਪਲੀਜ਼ ਸੀ ਦਿਸ ਵੀਡੀਓ। ਓਕੇ, ਵੀਡੀਓ ਮੈਸੇਜ ਜਿਹੜਾ ਹੈ ਸਾਡੇ ਪ੍ਰੋਗਰਾਮ 'ਚ ਆਇਆ ਹੈ ਬਾਬਾ ਸੋਹਨ ਜੀ ਦਾ, ਔਰ ਬਾਬਾ ਸੋਹਨ ਜੀ ਭਕਾਣਾ ਫਾਊਂਡਰ ਆਫ ਗਦਰ ਪਾਰਟੀ ਫਰੀਡਮ ਫਾਈਟਰ ਜਿਹੜੇ ਹੈ ਉਹਨਾਂ ਦਾ ਬਹੁਤ ਹੀ ਖੂਬਸੂਰਤ ਮੈਸੇਜ ਹੈ।
2: ਗੁੱਡ ਮੋਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਤੋਂ ਬੋਲਦਾ। ਮੈਂ ਨਾ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਆ ਨਾ ਸਾਡੇ ਜਿਹੜੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਜੀ ਭਗਣਾ
0: ਜੀ,
2: ਜਿਹੜੇ ਜਾਦੀ ਘਲਾਟੀਏ, ਉਹਨਾਂ ਦੀ ਇੱਥੇ ਜਿਹੜੀ ਇਹ ਯਾਦਗਾਰ ਬਣੀ ਹੈ
0: ਜੀ,
2: ਔਰ ਇਹ ਪਿੰਡ ਭਗਣਾ ਹੀ ਆ, ਜਾਣੀ ਕਿ ਸਕੂਲ ਦੇ ਲਾਗੇ ਬਿਲਕੁਲ ਨਾਲ ਹੀ ਜਿਹੜਾ ਭਗਣਾ ਸਕੂਲ ਹੈ ਨਾ ਸਰਕਾਰੀ
0: ਜੀ,
2: ਉਹਦੇ ਨਾਲ ਹੀ ਬਣੀ ਆ। ਵੇਖੋ ਮੈਂ ਤੁਹਾਨੂੰ ਸਾਰੀ ਤਸਵੀਰ ਜਿਹੜੀ ਨਾ ਵਿਖਾਉਣਾ ਸ਼ੇਅਰ ਕਰਨ ਡਿਆ ਮੈਂ, ਚਲੋ ਆਪ ਜੀ ਨੂੰ ਵਿਖਾਉਣਾ ਕਿਉਂਕਿ ਤੁਸੀਂ ਸਾਡੇ
0: ਬਿਲਕੁਲ ਜੀ ਬਿਲਕੁਲ ਜਿਹੜੀ ਤਸਵੀਰ ਤੁਸੀਂ ਸਾਨੂੰ ਸਾਂਝੀ ਕਰ ਰਹੇ ਹੋ ਵਾਕਈ ਬਹੁਤ ਖੂਬਸੂਰਤ ਲੱਗ ਰਹੀ ਹੈ, ਚਾਰੋਂ ਪਾਸੇ ਹਰਿਆਲੀ ਹੈ, ਸਾਫ ਸਫਾਈ ਹੈ।
2: ਇਹ ਸਾਡਾ ਵੀ ਫਰਜ਼ ਬਣਦਾ ਕਿ ਆਪਣੇ ਇਤਿਹਾਸ ਦੇ ਜਿਹੜੇ ਸਾਡੇ ਸ਼ਹੀਦ ਹੋਏ ਬਾਬਾ ਸੋਹਣ ਸਿੰਘ ਜੀ ਭਗਣਾ
0: ਜੀ,
2: ਔਰ ਉਹਨਾਂ ਨੇ ਜਿਹੜੀ ਦੇਸ਼ ਦੇ ਵਾਸਤੇ ਕੁਰਬਾਨੀ ਕੀਤੀ, ਔਰ ਆ ਵੇਖੋ ਬਣਿਆ ਉਹਨਾਂ ਦਾ ਜਿਹੜਾ ਬੁੱਤ ਵੀ ਲੱਗਾ ਹੋਇਆ ਵਾ
0: ਜੀ,
2: ਉਹ ਸਾਹਮਣੇ ਇਨਕਲਾਬ ਜਿੰਦਾਬਾਦ, ਔਰ ਆ ਜਿਹੜੀ ਸਿੱਲ ਪੱਥਰ ਆ
0: ਜੀ ਜੀ,
2: ਮੈਂ ਚਲੋ ਆਪ ਜੀ ਨੂੰ ਵਿਖਾਉਣਾ। ਓਕੇ ਜੀ,
0: ਬਿਲਕੁਲ ਜੀ, ਬਾਬਾ ਸੋਹਣ ਸਿੰਘ ਬਕਨਾ ਜੀ ਜਿਹੜੇ ਕਿ ਗਦਰ ਪਾਰਟੀ ਦੇ ਫਾਊਂਡਰ ਰਹੇ ਨੇ, ਇਹਨਾਂ ਨੇ ਉਸ ਸਮਾਰਕ
2: ਜਿਹੜਾ ਸਰਕਾਰੀ ਸਕੂਲ
0: ਹੈ, ਔਰ ਇਹ ਚੀਜ਼ ਇਹ ਸਾਡੇ
2: ਇਹ ਜਿਹੜੀ ਇਹਨਾਂ ਜਿਹੜੀ ਆ ਦਿੱਤੀ ਆ, ਮਤਲਬ ਕਿ ਜਗ੍ਹਾ ਜਿਹੜੀ ਸਕੂਲ ਵਾਸਤੇ, ਤਦੇ ਇਹਨਾਂ ਦਾ ਨਾਮ ਜਿਹੜਾ ਸਕੂਲ ਬਾਬਾ ਸੋਹਣ ਸਿੰਘ ਬਕਨਾ
0: ਜੀ। ਬਿਲਕੁਲ ਜੀ, ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਦੋਸਤ ਜਦੋਂ ਸਾਨੂੰ ਦਿੰਦੇ ਨੇ ਬਹੁਤ ਅੱਛਾ ਲੱਗਦਾ ਹੈ, ਔਰ ਖਾਕਾ ਸਾਹਿਬ ਉਹਦੇ ਚੰਗੂ ਜੀ ਮੈਸੇਜ ਕਰ ਰਹੇ ਨੇ, ਕਹਿੰਦੇ ਨੇ ਕਿ ਅਗਰ ਕੋਈ ਮੱਖੀ ਸਬਜ਼ੀ ਤੋਲਤੇ ਹੋਏ ਤਰਾਜ਼ੂ ਪਰ ਬੈਠ ਜਾਏ ਤਾਂ ਕੋਈ ਫਰਕ ਨਹੀਂ ਪੜਦਾ, ਔਰ ਪੜੇਗਾ ਲੇਕਿਨ ਵਹੀ ਮੱਖੀ ਅਗਰ ਸੋਨਾ ਤੋਲਤੇ ਹੋਏ ਤਰਾਜ਼ੂ ਪਰ ਬੈਠ ਜਾਏ ਤਾਂ ਉਸਕੀ ਕੀਮਤ ਹਜ਼ਾਰੋਂ ਰੁਪਏ ਮੇ ਹੋਗੀ, ਔਰ ਅਗਰ ਵਹੀ ਮੱਖੀ ਡਾਇਮੰਡ ਤੋਲਤੇ ਹੋਏ ਉਸ ਸਮੇਂ ਉਸ ਤਰਾਜ਼ੂ ਪਰ ਬੈਠ ਜਾਏ ਤਾਂ ਮੱਖੀ ਕੀ ਜੋ ਕੀਮਤ ਹੈ ਲੱਖੋਂ ਰੁਪਏ ਹੋ ਜਾਏਗੀ। ਹਮ ਕਹਾਂ ਬੈਠਤੇ ਹੈ, ਕਿਸਕੇ ਸਾਥ ਬੈਠਤੇ ਹੈ, ਉਸਕਾ ਮੁੱਲ ਜੋ ਹੈ ਹਮਾਰੇ ਮੁੱਲ ਪਰ ਨਿਰਧਾਰਿਤ ਹੋਤਾ ਹੈ। ਲਓ ਜੀ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਮੈਸੇਜ, ਸੋਹਣੀਆਂ ਸੋਹਣੀਆਂ ਗੱਲਾਂ, ਲਓ ਇੱਕ ਮੈਸੇਜ ਹੋਰ ਸੁਣੀਏ ਕੀ ਹੈ।
3: ਫੜਕੰਡੇ ਦੋ ਸਾਧੂ ਉਤਰੇ, ਛੱਪੜ ਕੰਡੇ ਦੋ ਸਾਧੂ ਉਤਰੇ, ਉਦਾਂ ਦਾ ਰਹਿ ਗਿਆ ਖੇਸ ਨਦੀਏ ਨਾ ਅਗਨੀ, ਮੇਰਾ ਵੀਰ ਗਿਆ ਪਰਦੇਸ, ਨਦੀਏ ਨਾ ਅਗਨੀ ਮੇਰਾ ਵੀਰ ਗਿਆ ਪਰਦੇਸ। ਮੈਂ ਕੁਲਵਿੰਦਰ ਕੌਰ ਜਲੰਧਰ ਤੋਂ ਜੀ।
0: ਲਓ ਜੀ ਕੁਲਵਿੰਦਰ ਕੌਰ ਜੀ ਦੇ ਮੈਸੇਜ ਪ੍ਰੋਗਰਾਮ 'ਚ ਰੌਣਕਾਂ ਲਗਾ ਗਏ। ਅਗਲਾ ਮੈਸੇਜ ਹੈ ਸਾਡੇ ਕੋਲ, ਮੱਥੇ ਚੜਿਆ ਵੱਟ ਮਾਰਦਾ ਮਾੜੇ ਨੂੰ ਤੇ ਝੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਓਏ ਦਿਲ 'ਤੇ ਲੱਗਿਆ ਫੱਟ ਮਾਰਦਾ, ਓਏ ਦਿਲ 'ਤੇ ਲੱਗਿਆ ਹੋਇਆ ਫੱਟ ਮਾਰਦਾ। ਗੁੱਡ ਮੋਰਨਿੰਗ ਮੈਡਮ ਜੀ, ਮੈਂ ਕੁਲਵਿੰਦਰ ਕੌਰ, ਇਹ ਸਾਡੇ ਕੋਲ ਜਾਤੀ ਵਾਲੇ ਜਲੰਧਰ ਤੋਂ ਮੈਸੇਜ ਆਇਆ ਹੈ। ਮੈਡਮ ਮੈਨੂੰ ਤੁਹਾਡੇ ਨਾਲ ਥੋੜ੍ਹੀ ਨਾਰਾਜ਼ਗੀ ਹੈ।

0: ਜੀ ਮੇਰੇ ਕਈ ਵਾਰੀ ਫੋਨ ਪ੍ਰੋਗਰਾਮ 'ਚ ਲੱਗਦਾ ਹੈ ਜੀ, ਪਰ ਕਦੇ ਕਿਸੇ ਨੇ ਚੁੱਕਿਆ ਹੀ ਨਹੀਂ। ਤੁਹਾਨੂੰ ਪਤਾ ਹੀ ਹੈ ਕਿ ਫੋਨ ਬਹੁਤ ਮੁਸ਼ਕਿਲ ਨਾਲ ਲੱਗਦਾ ਹੈ। ਅੱਜ ਮੈਂ ਬਹੁਤ ਦੇਰ ਬਾਅਦ ਮੈਸੇਜ ਕੀਤਾ ਅਤੇ ਥੈਂਕ ਯੂ ਮੈਡਮ ਜੀ। ਕੋਈ ਗੱਲ ਨਹੀਂ ਜੀ, ਫੋਨ ਨਹੀਂ ਲੱਗਦਾ ਤੁਸੀਂ ਮੈਸੇਜ ਕਰਦੇ ਕਰੋ, ਹੈ ਨਾ। ਫੋਨ ਜਿਹੜਾ ਆ ਜ਼ਰੂਰ ਚੱਕਿਆ ਜਾਂਦਾ ਹੈ, ਜ਼ਰੂਰ ਗੱਲਬਾਤ ਜਿਹੜੀ ਹੈ ਕੀਤੀ ਜਾਂਦੀ ਹੈ। ਕਈ ਵਾਰ ਕੋਈ ਨਾ ਕੋਈ ਟੈਕਨੀਕਲ ਇਸ਼ੂਜ਼ ਹੁੰਦੇ ਨੇ ਜਿਹਦੇ ਕਰਕੇ ਫੋਨ ਜਿਹੜਾ ਆ ਸ਼ਾਇਦ ਸਾਡੇ ਤੱਕ ਨਹੀਂ ਪਹੁੰਚ ਪਾਇਆ ਹੋਏਗਾ। ਅਤੇ ਤੁਸੀਂ ਨਾਰਾਜ਼ ਨਾ ਹੋਇਆ ਕਰੋ, ਨਾਰਾਜ਼ ਤਾਂ ਹੋਣਾ ਹੀ ਨਹੀਂ, ਆਪਾਂ ਕੱਟੀ ਕਰਨੀ ਹੀ ਨਹੀਂ ਆ, ਅੱਬਾ ਵਾਲਾ ਰਿਲੇਸ਼ਨ ਜਿਹੜਾ ਬਣਾ ਕੇ ਰੱਖਣਾ। ਤੁਸੀਂ ਲਿਖਿਆ ਜੀ, ਤੁਸੀਂ 11 ਤੋਂ 12, 4 ਤੋਂ 5 ਵਜੇ ਸ਼ਾਮ ਫੋਨ ਕਰ ਸਕਦੇ ਹੋ ਫਰਮਾਇਸ਼ ਦੇ ਲਈ, ਔਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਇਆ ਕਰੋ। ਔਰ ਅਗਲਾ ਮੈਸੇਜ ਜਿਹੜਾ ਸੁਣ ਲੈਂਦੇ ਹਾਂ, ਕੌਣ ਆਏ ਨੇ?
1: ਹੈਲੋ ਦਿਲ ਆਪਣਾ ਪੰਜਾਬੀ, ਨੀਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ
1: ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਦੇ ਨਾਲ। ਵਾਹ ਬਈ ਵਾਹ,
0: ਵਾਹ ਬਈ ਵਾਹ,
1: ਅੱਜ ਮੈਡਮ ਨੇ ਜਿਹੜੀ ਰੌਣਕ ਲਗਾਈ ਹੈ ਨਾ ਮੇਰੀ ਕਿਚਨ ਵਿੱਚ, ਮੇਰੀ ਰਸੋਈ ਦੇ ਵਿੱਚ, ਉਹ ਲਾਜਵਾਬ। ਅੱਜ ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਕਿਚਨ ਦਾ ਕੰਮ ਕਰ ਰਹੀ ਹਾਂ ਕਿ ਗਿੱਧੇ ਭੰਗੜੇ ਵਿੱਚ ਖੜੀ ਹੋ ਕੇ ਬੋਲੀਆਂ ਸੁਣ ਰਹੀ ਹਾਂ। ਮੈਡਮ ਜੀ, ਇਹੋ ਜਿਹੀ ਵਧੀਆ ਫੀਲਿੰਗ ਦਿਵਾਉਣ ਵਾਸਤੇ ਤੁਹਾਡਾ ਦਿਲ ਤੋਂ ਥੈਂਕ ਯੂ। ਤੁਸੀਂ ਤਾਂ ਅੱਜ ਗਰਮੀ ਦੇ ਵਿੱਚ ਸਾਨੂੰ ਵਿਆਹਾਂ ਦਾ ਸ਼ੌਕ ਪੈਦਾ ਕਰ ਦਿੱਤਾ ਮੈਡਮ ਜੀ। ਅੱਜ ਤਾਂ ਬਾਰ ਬਾਰ ਅਲਮਾਰੀ ਖੋਲ ਕੇ ਸੂਟ ਦੇਖਣ ਨੂੰ ਦਿਲ ਕਰੂਗਾ ਕਿਹੜਾ ਪਾਣਾ ਗਿੱਧੇ ਵਿੱਚ ਮੈਡਮ ਜੀ। ਇਕਬਾਲ ਜੀ ਰਠੂਰ ਵਾਲੇ ਨੇ ਅੱਜ ਤਾਂ ਪੰਡ ਹੀ ਲਾ ਦਿੱਤੀ ਬੋਲੀਆਂ ਦੀ ਮੈਡਮ ਜੀ। ਉਹਨਾਂ ਨੇ ਜਿਹੜੀਆਂ ਬੋਲੀਆਂ ਪਾਈਆਂ ਬਹੁਤ ਸੀਗੀਆਂ ਵਧੀਆ। ਤੇ ਮੈਡਮ ਜੀ, ਅੱਜ ਮੈਂ ਇੱਕ ਬੋਲੀ ਪਾਉਂਦੀ ਹਾਂ,
0: ਜ਼ਰੂਰ,
1: ਉਹ ਹੈਗੀ ਆ ਫੁੱਲ ਬਣ ਜਾਂਦੀ ਆ ਗੁਲਾਬ ਬਣ ਜਾਂਦੀ ਆ, ਫੁੱਲ ਬਣ ਜਾਂਦੀ ਆ ਗੁਲਾਬ ਬਣ ਜਾਂਦੀ ਆ, ਬੋਤਲ ਵਿੱਚ ਰੱਖ ਲੈ ਸ਼ਰਾਬ ਬਣ ਜਾਂਦੀ ਆ ਮੈਡਮ ਜੀ। ਤੇ ਨਾਲ ਮੈਡਮ ਜੀ, ਅੱਜ ਤੁਸੀਂ ਜਿਹੜਾ ਗਾਣਾ ਲਗਾਇਆ ਨਾ ਤਹਿ ਦਿਲ ਤੋਂ ਵਧੀਆ, ਕਾਲਾ ਡੋਰੀਆ ਕੁੰਡੇ ਨਾਲ ਲੜੇ, ਇੱਕ ਛੋਟੇ ਦੇਵਰਾ ਭਾਬੀ ਨਾਲ ਲੜੇ, ਇਹ ਤਾਂ ਪੂਰੀ ਫੀਲਿੰਗ ਹੀ ਦਵਾਤੀ ਤੁਸੀਂ ਲੇਡੀ ਸੰਗੀਤ ਦੀ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਮਤਲਬ ਕਿ ਕਿਰਨ ਨਰੂਲਾ ਜੀ, ਅਗਲੀ ਵਾਰੀ ਨਾ ਲੇਡੀ ਸੰਗੀਤ ਤੇ ਤੁਸੀਂ ਸਾਨੂੰ ਹੀ ਸੱਦ ਲਿਓ, ਠੀਕ ਹੈ ਨਾ? ਸਾਨੂੰ ਦੱਸ ਦਿਓ ਕਿ ਲੇਡੀ ਸੰਗੀਤ ਤੇ ਤੁਸੀਂ ਜਾਣਾ ਜੇ, ਤੇ ਅਸੀਂ ਬਿਲਕੁਲ ਆਪਣਾ ਢੋਲ ਨਗਾੜੇ ਲੈ ਕੇ ਤੁਹਾਡੇ ਘਰ ਪਹੁੰਚ ਜਾਵਾਂਗੇ, ਜਿੱਥੇ ਵੀ ਲੇਡੀ ਸੰਗੀਤ ਅਟੈਂਡ ਕਰਨ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਪਿਆਰੇ ਮੈਸੇਜਸ ਦੇ ਲਈ। ਅਗਲਾ ਮੈਸੇਜ,
2: ਹਾਂਜੀ ਨਿਸ਼ਾ ਮੈਮ ਜੀ, ਤੁਹਾਨੂੰ ਤੇ ਐਫ ਐਮ ਸੁਣਨ ਵਾਲੇ ਤਮਾਮ ਭੈਣਾਂ ਭਰਾਵਾਂ ਦੋਸਤਾਂ ਨੂੰ ਜਸਵੀਰ ਸਿੰਘ ਦੂਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੋਜ
2: ਬੋਲੀਆਂ, ਪੰਜਾਬੀ ਦੀਆਂ ਬੋਲੀਆਂ ਦਾ ਪ੍ਰੋਗਰਾਮ ਰੱਖਿਆ, ਬਹੁਤ ਅੱਛਾ ਲੱਗਦਾ। ਹੁਣੇ ਹੁਣੇ ਅਜੇ ਪਿੰਡ ਕੋਟਲ ਥਾਮ ਸਿੰਘ ਤੋਂ ਬੀਬੀ ਪੀਕੋ ਆਏ, ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ ਮੈਨੂੰ ਤਾਂਗਾ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਤਾਂਗਾ ਓਏ ਅੱਗੇ ਕੀ ਆ, ਅੱਗੇ ਘੋੜਾ ਆ।
0: ਯਾਨੀ ਕਿ ਸਾਡੇ ਦੋਸਤ ਨਾ, ਮੈਂ ਵੀ ਸੋਚ ਰਹੀ ਸੀ ਤਾਂਗੇ ਤੋਂ ਬਾਅਦ ਕੀ ਆਏਗਾ, ਲੇਕਿਨ ਪਤਾ ਚੱਲਿਆ ਕਿ ਅੱਗੇ ਤਾਂ ਘੋੜਾ ਬੈਠਾ ਆ। ਅਗਲੇ ਬਹੁਤ ਬਹੁਤ ਪਿਆਰੇ ਪਿਆਰੇ ਮੈਸੇਜਸ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ ਹਾਂ। ਸਬਰ ਸੰਦੂਕ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋਂ ਉਹ ਸ਼ਾਮ ਨੂੰ ਵਾਪਸ ਆਪਣੇ ਆਲ੍ਹਣਿਆਂ ਵਿੱਚ ਪਰਤਦੇ ਨੇ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਦਾ ਚੋਗਾ ਇੱਕ ਵੀ ਦਾਣਾ ਨਹੀਂ ਹੁੰਦਾ। ਯਾਨੀ ਕਿ ਉਹਨਾਂ ਨੂੰ ਪੂਰਾ ਦਾ ਪੂਰਾ ਸਬਰ ਜਿਹੜਾ ਹੈ। ਇਹ ਸਾਡੇ ਕੋਲ ਮੈਸੇਜ ਆਇਆ ਹੈ SBS ਨਗਰ ਮਹਿਰਮਪੁਰ ਤੋਂ, ਤਲੋਚਨ, ਨਿੱਕੀ, ਨਿਸ਼ਾ ਜੀ, ਲਵ ਯੂ ਐਂਡ ਕੀਪ ਸਮਾਈਲਿੰਗ। ਲਓ ਜੀ ਅਗਲੇ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ ਹਾਂ, ਆਡੀਓ ਕਲਿਪਸ ਜਿਹੜੀਆਂ ਆ ਪ੍ਰੋਗਰਾਮ 'ਚ ਲੈਂਦੇ ਹਾਂ।
3: SBS ਨਗਰ ਮਹਿਰਮਪੁਰ ਤੋਂ ਤਲੋਚਨ ਟੇਲਰ
0: ਜੀ।
3: ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਿਸ਼ਾ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਮੇਰੇ ਭੈਣ ਭਰਾ ਬਹੁਤ ਵਧੀਆ ਹੀ ਪ੍ਰੋਗਰਾਮ ਵਿੱਚ ਮੈਸੇਜ ਭੇਜਦੇ ਨੇ। ਤੇ ਤੁਸੀਂ ਅੱਜ ਬੋਲੀਆਂ ਦੀ ਗੱਲ ਕੀਤੀ ਹੈ, ਥੋੜੀ ਜਿਹੀ ਮੈਂ ਪਿੰਡਾਂ ਦੀ ਇਹਦੇ ਵਿੱਚੋਂ ਝਲਕ ਦਰਸਾਉਣ ਦੀ ਕੋਸ਼ਿਸ਼ ਕਰਦਾ ਜੀ।
0: ਜੀ ਜ਼ਰੂਰ।
3: ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਢਾਈਆਂ, ਪਿੰਗਾਂ ਝੂਟਦੀਆਂ ਅੱਜ ਨਣਦਾਂ ਦੇ ਭਰਜਾਈਆਂ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਝਾਵਾਂ, ਖੇਤੀ ਹਾਂ ਬਾਹ ਮਿੱਤਰਾ, ਮੈਂ ਪੱਤਾ ਲੱਸੀ ਨਾਲ ਲਿਆਵਾਂ, ਥੈਂਕ ਯੂ ਵੈਰੀ ਮਚ।

0: ਪ੍ਰੋਗਰਾਮ ਦਿਲ ਆਪਣਾ ਪੰਜਾਬੀ ਹੋਵੇ।
1: ਅਰੇ ਵਾਹ,
0: ਪੰਜਾਬੀਆਂ ਦੀ ਸ਼ਾਨ ਤੇ ਪੰਜਾਬੀਆਂ ਦੀ ਆਵਾਜ਼ ਠੇਠ ਪੰਜਾਬੀ ਦੇ ਵਿੱਚ ਰੌਣਕ ਲਾਈ ਹੋਵੇ ਤੇ ਮੈਡਮ ਨੀਸ਼ਾ ਜੀ ਤੁਹਾਨੂੰ ਅੱਜ ਦੇ ਦਿਨ ਦੀ ਵਧਾਈ ਹੋਵੇ। ਨਮਸਤੇ, ਸਤਿ ਸ੍ਰੀ ਅਕਾਲ, ਰਾਮ ਰਾਮ
1: ਜੀ। ਨਮਸਕਾਰ,
0: ਬਹੁਤ ਵਧੀਆ। ਅੱਜ ਮਾਈਕ ਦੇ ਉੱਤੇ ਮਿੱਠੀ ਜਿਹੀ ਆਵਾਜ਼ ਦੇ ਨਾਲ ਸਟੂਡੀਓ ਚ ਬੈਠ ਕੇ ਸਾਰੇ ਹੀ ਸਰੋਤਿਆਂ ਦੇ ਦਿਲਾਂ ਦੇ ਉੱਤੇ ਛਾਪ ਛੱਡ ਰਹੇ ਹੋ ਔਰ ਤੁਹਾਡੀਆਂ ਰੋਲੀਆਂ ਪੋਲੀਆਂ ਦਿਨ ਨੂੰ ਮਨ ਮੋਹਣੀਆਂ ਗੱਲਾਂ ਬਾਤਾਂ ਸੁਣ ਕੇ ਬੜਾ ਹੀ ਆਨੰਦ ਆਉਂਦਾ ਤੇ ਨਾਲ ਸਕੂਨ ਵੀ ਬੜਾ ਆਇਆ। ਤੇ ਜਦੋਂ ਤੁਸੀਂ ਆਪਣੀ ਆਵਾਜ਼ ਦਾ ਟੈਲੈਂਟ ਪੇਸ਼ ਕਰਦੇ ਹੋ ਤੇ ਫਿਰ ਹਾਸਾ ਵੀ ਆਉਂਦਾ ਕਿ ਦਿਲ ਦੇ ਵਿੱਚ ਘਾਉ ਮਾਉ ਵੀ ਹੁੰਦਾ ਕਿ ਸੋਹਣੀ ਪੇਸ਼ਕਾਰੀ ਕਰਦੇ ਨੇ ਸਾਡੇ ਐਂਕਰ, ਦਿਲ ਤੋਂ ਪ੍ਰੋਗਰਾਮ ਲੈ ਕੇ ਆਉਂਦੇ ਨੇ ਤਾਂ ਸਾਰਿਆਂ ਨੂੰ ਤੇ ਰੇਨਬੋ ਐਫਐਮ ਦੇ ਉੱਤੇ ਦਿਲ ਆਪਣਾ ਪੰਜਾਬੀ ਚ ਦਿਲ ਦੀਆਂ ਗੱਲਾਂ ਕਰਨ ਲਈ ਬੁਲਾਉਂਦੇ ਨੇ। ਸੋ ਅੱਜ ਸਵੇਰ ਤੋਂ ਹੀ ਬਹੁਤ ਹੀ ਵਧੀਆ ਪ੍ਰਭੂ ਬੰਦਨਾ ਤੋਂ ਲੈ ਕੇ ਵਧੀਆ ਵਧੀਆ ਬੰਦਨਾ ਸੁਣਾਈਆਂ, ਪਰਮਾਤਮਾ ਦੇ ਨਾਲ ਜੋੜਿਆ। ਮੈਡਮ ਨੀਸ਼ਾ ਜੀ, ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਇੱਕ ਤੁਸੀਂ ਸਲਾਹ ਵੀ ਦਿੱਤੀ, ਇੱਕ ਸੁਚੇਤ ਵੀ ਕੀਤਾ ਕਿ ਜਿੱਥੇ ਵੀ ਅਸੀਂ ਆਪਣਾ ਫੋਰ ਵੀਲਰ ਜਾਂ ਆਪਣੀ ਕਿਤੇ ਗੱਡੀ ਖੜੀ ਕਰਨੀ ਆ ਜਾਂ ਕਿਤੇ ਅਸੀਂ ਟੂ ਵੀਲਰ ਤੇ ਥੱਲੇ ਦਾ ਚਲੋ ਪਤਾ ਲੱਗ ਜਾਂਦਾ, ਫੋਰ ਵੀਲਰ ਦੇ ਥੱਲੇ ਨਹੀਂ ਪਤਾ ਲੱਗਦਾ, ਚਾਰ ਪਹੀਆ ਗੱਡੀ ਦੇ ਥੱਲੇ ਕਿ ਜਿੱਥੇ ਵੀ ਗੱਡੀ ਖੜੀ ਕਰਨੀ ਆ ਤੇ ਥੱਲੇ ਧਿਆਨ ਦੇ ਨਾਲ ਦੇਖਣਾ ਹੈ ਜਦੋਂ ਗੱਡੀ ਚੁੱਕਣੀ ਆ ਤੇ ਕਿਤੇ ਥੱਲੇ ਪੱਪੀ ਨਾ ਹੋਵੇ, ਕਿਉਂਕਿ ਪੱਪੀ ਬੜੇ ਪਿਆਰੇ ਹੁੰਦੇ ਨੇ। ਇਹ ਪੱਪੀ ਜਿਹੜੇ ਪਿਆਰੇ ਹੁੰਦੇ ਨੇ ਤੇ ਪੱਪੀ ਤਾਂ ਬੜੇ ਵਫ਼ਾਦਾਰ ਹੁੰਦੇ ਨੇ, ਇਹਨਾਂ ਨੂੰ ਸਾਨੂੰ ਦੇਖ ਲੈਣਾ ਚਾਹੀਦਾ
1: ਜੀ।
0: ਤੇ ਗੱਡੀ ਕਿਤੇ ਅੱਗੇ ਪਿੱਛੇ ਕਰਨ ਲੱਗਿਆ ਕਿਤੇ ਥੱਲੇ ਨਾ ਆ ਜਾਣ, ਹਾਏ ਦਿਲ ਤੋਂ ਪਿਆਰੇ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਪੱਪੀ ਤੇ ਬਿਲਕੁਲ ਧਿਆਨ ਰੱਖਣ ਦੀ ਲੋੜ ਹੈ। ਇੱਥੇ ਮੈਂ ਵੀ ਕਹਾਂਗਾ ਕਿ ਜਦੋਂ ਅਸੀਂ ਕਿਤੇ ਬਾਹਰ ਅੰਦਰ ਜਾਂਦੇ ਹਾਂ ਤੇ ਕਿੱਥੇ ਕੋਈ ਭੰਗ ਵਗੈਰਾ ਹੁੰਦੀ ਆ ਤੇ ਝਾੜ ਬੂਟੀ ਹੁੰਦੀ ਆ ਤੇ ਕਿਤੇ ਸਾਨੂੰ ਜਗ੍ਹਾ ਪਾਰਕਿੰਗ ਦੇ ਵਿੱਚ ਨਹੀਂ ਲੱਗਦੀ ਮਿਲਦੀ, ਤਾਂ ਉੱਥੇ ਸਾਨੂੰ ਗੱਡੀ ਧਿਆਨ ਦੇ ਨਾਲ ਲਾਣੀ ਚਾਹੀਦੀ ਹੈ, ਕਿਤੇ ਕੋਈ ਕੀੜਾ ਪਤੰਗਾ ਨਾ ਹੋਵੇ, ਕੋਈ ਸੱਪ ਨਾ ਹੋਵੇ
1: ਜੀ ਜੀ।
0: ਸੋ ਵਧੀਆ ਗੱਲਾਂ ਬਾਤਾਂ ਨੀਸ਼ਾ ਜੀ, ਤੇ ਇੱਕ ਤੁਸੀਂ ਹੋਰ ਗੱਲਬਾਤ ਦੱਸੀ ਕਿ ਬੱਚਿਆਂ ਦੇ ਜਨਮ ਦਿਨ ਤੇ, ਵਾਹ ਵਾਹ ਕਿਆ ਬਾਤ ਆ, ਤੁਸੀਂ ਕਿਸੇ ਦੇ ਜਨਮ ਦਿਨ ਤੇ ਗਏ, ਤੁਹਾਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਰਿਟਰਨ ਗਿਫਟ, ਵਾਹ ਛੋਟੇ ਛੋਟੇ ਪੌਦੇ ਫਰੂਟ ਵਾਲੇ, ਹਾਂ ਕਿਆ ਬਾਤ ਆ, ਚੈਰੀ ਸਟ੍ਰੋਬਰੀ, ਹਾਏ ਕਿਆ ਬਾਤ ਆ, ਤੁਸੀਂ ਤਾਂ ਜੀ ਜੀਭ ਤੇ ਪਾਣੀ ਲਿਆ ਤਾ, ਵੈਸੇ ਚੰਗੀ ਗੱਲ ਆ, ਨਾਲੇ ਤੁਸੀਂ ਜਨਮ ਦਿਨ ਦੀ ਗੱਲਬਾਤ ਕੀਤੀ ਤੇ ਨਾਲੇ ਰਿਟਰਨ ਗਿਫਟ ਦੀ ਗੱਲ ਕੀਤੀ। ਇੱਕ ਚੰਗੀ ਚੀਜ਼ ਕਿਸੇ ਨੂੰ ਦੇਣੀ, ਉਹ ਪੌਦੇ ਜਦੋਂ ਕਿਸੇ ਦੇ ਘਰ ਦੇ ਵਿੱਚ ਲੱਗੇ ਹੋਣਗੇ ਉਹਨਾਂ ਦੀ ਪਰਵਰਿਸ਼ ਕਰਨਗੇ, ਔਰ ਬਹੁਤ ਹੀ ਵਧੀਆ ਸਲਾਹ, ਬਹੁਤ ਵਧੀਆ ਤੁਸੀਂ ਧਿਆਨ ਦੇ ਨਾਲ ਚੰਗੀਆਂ ਗੱਲਾਂ ਬਾਤਾਂ ਕੀਤੀਆਂ, ਜਨਗਣ ਦੇ ਉੱਤੇ ਗੱਲਬਾਤ ਕੀਤੀ, ਅੱਡੀ ਟੱਪਾ ਦੇ ਵਿੱਚ ਤਾਂ ਨੌਨ ਸਟੋਪ ਗੀਤ ਸੁਣਾ ਕੇ ਨੀਸ਼ਾ ਜੀ ਤੁਸੀਂ ਕਰਤੀ ਕਮਾਲ, ਔਰ ਸਾਨੂੰ ਵੀ ਕਰਤਾ ਨਿਹਾਲ। ਵਾਕਈ ਜਦੋਂ ਗੀਤ ਚੱਲਦੇ ਨੇ ਦਿਲ ਕਰਦਾ ਕਿ ਗੀਤਾਂ ਦੇ ਨਾਲ ਨਾਲ ਅਸੀਂ ਵੀ ਅੱਡੀ ਉੱਡੀ ਮਾਰ ਲਈਏ। ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ, ਬਹੁਤ ਹੀ ਵਧੀਆ ਰੰਗ ਬੰਨਿਆ। ਮੈਡਮ ਨੀਸ਼ਾ ਜੀ ਖੁਸ਼ ਰਹੋ, ਆਬਾਦ ਰਹੋ, ਇਸੇ ਤਰ੍ਹਾਂ ਮਾਈਕ ਦੇ ਉੱਤੇ ਆਪਣੀ ਮਿੱਠੀ ਪਿਆਰੀ ਆਵਾਜ਼ ਦੇ ਨਾਲ ਸਰੋਤਿਆਂ ਨੂੰ ਖੁਸ਼ ਕਰਦੇ ਰਹੋ। ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ।
2: SBS ਨਗਰ ਮਹਿਰਮਪੁਰ ਤੋਂ ਤਰਨੋਜ ਚੱਟੇ ਦਾ ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਅੱਜ ਤਾਂ ਨਜ਼ਾਰਾ ਆ ਗਿਆ। ਇੱਕ ਬੋਲੀ ਮੈਂ ਪਾ ਦਿੰਦਾ ਛੋਟੀ ਜੀ, ਭਾਰੀ ਬਰਸੀ ਖੱਟਣ ਗਿਆ ਸੀ, ਭਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਚਾਂਦੀ ਝਾਂਜਰ ਪਤਲੋ ਦੀ, ਝਾਂਜਰ ਪਤਲੋ ਦੀ ਛਣਕ ਛਣਕ ਕਰ ਜਾਂਦੀ, ਝਾਂਜਰ ਪਤਲੋ ਦੀ ਛਣਕ ਛਣਕ ਕਰ ਜਾਂਦੀ। ਸੋ ਇਹ ਸਾਡਾ ਵਿਰਸਾ ਹੈ, ਬਹੁਤ ਹੀ ਵਧੀਆ ਤਾਂ ਪ੍ਰੋਗਰਾਮ ਪੇਸ਼ ਕੀਤਾ ਸਾਰਿਆਂ ਨੇ।
3: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ। ਦੋ ਪੱਥਰ ਅਨਾਰਾਂ ਦੇ, ਦੋ ਪੱਥਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਇਆ, ਦੁੱਖ ਜਾਣ ਬਿਮਾਰਾਂ ਦੇ, ਹਾਏ ਦੁੱਖ ਜਾਣ ਬਿਮਾਰਾਂ ਦੇ। ਦੋ

0: ਵਾਜੀ ਵਾ ਵਾਜੀ ਵਾ
1: ਨਾਲ ਜਦੋਂ ਤੇਰੀ ਯਾਦ ਆਵੇ ਅਹੀਂ ਬਲ ਬਲ ਨਿਕਲਦੀਆਂ
0: ਵਾਜੀ
1: ਵਾਜੀ ਨਿਸ਼ਾ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੀ ਟੀਮ ਨੂੰ ਜੇ ਇਸ ਮਸਾਨੀ ਜਲੰਧਰ ਤੋਂ
0: ਲਓ ਜੀ ਮੁਲਤਾਨੀ ਜੀ ਦੇ ਮੈਸੇਜ ਦੇ ਨਾਲ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੀ ਹਾਂ ਕਿਉਂਕਿ ਅਗਲੇ ਦੋਸਤ ਤੁਹਾਨੂੰ ਇੰਟਰਟੇਨਮੈਂਟ ਦਾ ਡੋਜ਼ ਦੇਣ ਵਾਸਤੇ ਬਿਲਕੁਲ ਤਿਆਰ

ਬਹੁਤ ਜ਼ਿਆਦਾ ਹੀ ਸ਼ੌਕ ਹੁੰਦਾ ਹੈ ਜਦੋਂ ਗਾਣੇ ਦੇ ਵਿੱਚ ਆਪਾਂ ਇਹ ਸੁਣ ਲੈਂਦੇ ਹਾਂ ਨਾ ਕਿ ਆਏ ਕਿਸੇ ਦੇਖੋ ਫੂਡ ਆਈਟਮ ਦੀ ਗੱਲ ਹੋ ਰਹੀ ਹੈ ਜਾਂ ਫਿਰ ਸਾਹਮਣੇ ਸਾਡੇ ਕੋਈ ਰੇੜੀ ਕਿਉਂ ਨਾ ਆ ਜਾਏ, ਟਿੱਕੀ, ਚਾਟ, ਪਕੌੜੇ, ਗੋਲ ਗੱਪੇ, ਇਹ ਤਾਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਬਗੈਰ ਅਸੀਂ ਰਹਿ ਹੀ ਨਹੀਂ ਸਕਦੇ ਆ, ਹੈ ਨਾ। ਔਰ ਗੋਲ ਗੱਪੇ ਤੋਂ ਬਾਅਦ ਵਾਲੀ ਜਿਹੜੀ ਕੰਪਲੀਮੈਂਟਰੀ ਗੋਲ ਗੱਪਾ ਹੁੰਦਾ ਉਹ ਤੁਸੀਂ ਲੈਂਦੇ ਹੋ ਕਿ ਨਹੀਂ ਲੈਂਦੇ। ਸੋ ਬਹੁਤ ਸਾਰੀਆਂ ਦੇਖੋ ਚੀਜ਼ਾਂ ਹੁੰਦੀਆਂ ਨੇ, ਵਧੀਆ ਲੱਗਦਾ ਹੈ ਕਿ ਆਪਾਂ ਇੰਜੋਏ ਕਰ ਰਹੇ ਹਾਂ ਉਸ ਚੀਜ਼ ਨੂੰ ਜਦੋਂ ਆਪਾਂ ਇੱਕ ਟਾਈਮ 'ਤੇ ਕੋਈ ਵੀ ਚੀਜ਼ ਕਰ ਰਹੇ ਹਾਂ। ਹੁਣ ਗੋਲ ਗੱਪੇ ਖਾ ਰਹੇ ਹਾਂ ਤਾਂ ਗੋਲ ਗੱਪਿਆਂ ਵੱਲ ਹੀ ਧਿਆਨ ਹੋਣਾ ਚਾਹੀਦਾ, ਔਰ ਗਾਣੇ ਸੁਣ ਰਹੇ ਹਾਂ, ਗੀਤ ਸੁਣ ਰਹੇ ਹਾਂ ਤਾਂ ਉਹਨਾਂ ਵੱਲ ਹੀ ਧਿਆਨ ਹੋਣਾ ਚਾਹੀਦਾ। ਫਿਲਹਾਲ ਇੰਜੋਏ ਕਰਿਓ ਤੁਸੀਂ ਪ੍ਰੋਗਰਾਮ ਗੀਤ ਬਹਾਰ, ਔਰ ਅਗਲਾ ਗੀਤ ਵੀ ਅਜੀਬੀ ਪ੍ਰੋਗਰਾਮ ਦੇ ਵਿਚ ਸ਼ਾਰ ਡਡਲਾਨੀ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਔਰ ਹੀ ਆਸਮਾਨੀ ਤੋਂ ਮੈਨੂੰ ਯਾਦ ਆਇਆ ਕਿ ਦੇਖੋ ਕਦੇ ਕਦੇ ਆਪਾਂ ਵੀ ਨਾ ਗੱਡੀ ਜਿਹੜੀ ਹੈ ਨਾ ਰੋਡ ਤੇ ਚਲਾ ਰਹੇ ਹਾਂ, ਡਰਾਈਵ ਕਰ ਰਹੇ ਹਾਂ, ਆਸਮਾਨ ਵੱਲ ਦੇਖ ਕੇ ਮੈਨੂੰ ਲੱਗਦਾ ਡਰਾਈਵ ਕਰ ਰਹੇ ਹੁੰਦੇ ਆ, ਕਿਉਂਕਿ ਸਾਨੂੰ ਥੱਲੇ ਤਾਂ ਕੁਛ ਨਜ਼ਰ ਹੀ ਨਹੀਂ ਆਉਂਦਾ ਨਾ ਕਿ ਸਾਡੇ ਅੱਗੇ ਕੌਣ ਚੱਲ ਰਿਹਾ, ਸਾਡੇ ਪਿੱਛੇ ਕੌਣ ਹੈ, ਆਲੇ ਦੁਆਲੇ ਕੌਣ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਡਰਾਈਵ ਕਰ ਰਹੇ ਹਾਂ, ਦੇਖੋ ਨੰਬਰ ਵਨ ਰੂਲ ਆਪਣਾ ਇਹ ਬਣਾ ਲੈਣਾ ਚਾਹੀਦਾ ਕਿ ਜਦੋਂ ਵੀ ਸਾਨੂੰ ਡਰਾਈਵ ਕਰਦੇ ਕਰਦੇ ਅਚਾਨਕ ਕੋਈ ਕੌਲ ਆ ਰਹੀ ਹੈ ਜਾਂ ਫਿਰ ਸਾਨੂੰ ਗੱਡੀ ਸਾਈਡ ਕਰਨੀ ਪੈ ਰਹੀ ਹੈ, ਕਿਤੇ ਹੋਰ ਨਹੀਂ ਦੇਖਣਾ ਹੈ, ਇੰਡੀਕੇਟਰ ਦੇ ਦਿਓ ਬਸ, ਤਾਂ ਕਿ ਪਿੱਛੇ ਵਾਲੇ ਜਿਹੜਾ ਸ਼ਖਸ ਹੈ ਨਾ ਉਹਨੂੰ ਟਾਈਮ ਨਾਲ ਅਵੇਅਰਨੈਸ ਮਿਲ ਜਾਏ ਕਿ ਤੁਸੀਂ ਗੱਡੀ ਸਾਈਡ ਕਰਨੀ ਹੈ, ਰੋਕਣੀ ਹੈ, ਦਾਏ ਜਾਣਾ, ਬਾਏ ਜਾਣਾ, ਥੋੜ੍ਹਾ ਜਿਹਾ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਰੋਡ 'ਤੇ ਆਪਾਂ ਨਿਕਲ ਰਹੇ, ਰੂਲਸ ਬਣੇ ਹੋਏ ਨੇ, ਸਾਡੇ ਲਈ ਹੀ ਬਣੇ ਹੋਏ ਨੇ। ਫਿਲਹਾਲ ਸਾਡੇ ਲਈ ਅਜੇ ਪ੍ਰੋਗਰਾਮ ਗੀਤ ਬਹਾਰ ਇੰਜੋਏ ਕਰ ਰਹੇ ਹੋ ਮੇਰੇ ਯਾਨੀ ਰਿਚਾ ਦੇ ਨਾਲ। ਸਟੇ ਟਿਊਨਡ ਵਿਦ ਐਫ ਐਮ ਰੇਨਬੋ, ਦਿਲ ਸੇ ਦਿਲ ਤੱਕ।

ਔਰ ਜਦੋਂ ਇੰਤਜ਼ਾਰ ਹੀ ਜਿਹੜੀ ਹੈ ਪੂਰੀ ਹੋ ਜਾਂਦੀ ਹੈ, ਜਦੋਂ ਆਪਾਂ ਕਿਸੇ ਚੀਜ਼ ਦਾ ਬਹੁਤ ਟਾਈਮ ਤੋਂ ਇੰਤਜ਼ਾਰ ਕਰ ਰਹੇ ਹੁੰਦੇ ਹਾਂ, ਫਾਈਨਲੀ ਉਹ ਖੁਸ਼ੀ ਜਿਹੜੀ ਹੈ ਸਾਨੂੰ ਮਿਲ ਜਾਂਦੀ ਹੈ ਨਾ, ਨਸੀਬ ਹੁੰਦੀ ਹੈ ਸਾਡੀ, ਉਹ ਖੁਸ਼ੀ ਲਿਖੀ ਹੁੰਦੀ ਹੈ ਸਾਡੇ ਨਸੀਬ 'ਚ ਕਿ ਇਹ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ ਹੀ ਆਉਣਾ ਹੈ। ਔਰ ਜਦੋਂ

ਮੇਰੇ ਖੁਦਾ, ਮੈਂ ਤਾਂ ਇਹ ਕਹਾਂਗੀ ਕਿ ਇੱਕ ਦੇਖੋ ਵਧੀਆ ਜਿਹਾ ਦਿਨ ਬਣਾ ਔਰ ਉਸ ਦਿਨ ਦੀ ਸ਼ੁਰੂਆਤ ਕਰਨ ਲੱਗੇ ਇੱਕ ਵਧੀਆ ਜਿਹਾ ਬ੍ਰੇਕਫਾਸਟ ਵੀ ਬਣਾਓ ਔਰ ਬਣਾਉਂਦੇ ਬਣਾਉਂਦੇ ਫਿਰ ਵਧੀਆ ਜਿਹਾ ਮੂਡ ਵੀ ਸਾਰਿਆਂ ਦਾ ਬਣਨਾ ਚਾਹੀਦਾ ਹੈ ਨਾ ਜੀ। ਔਰ ਮੂਡ 'ਤੇ ਡਿਪੈਂਡ ਕਰਦਾ, ਜਦੋਂ ਸਵੇਰੇ ਸਵੇਰੇ ਆਪਾਂ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ, ਜੇਕਰ ਸਾਡਾ ਮੂਡ ਵਧੀਆ ਹੈ ਨਾ, ਵਾਈਬ ਵਧੀਆ ਆ ਗਈ ਹੈ ਸਾਨੂੰ ਔਰ ਸਾਨੂੰ ਲੱਗ ਰਿਹਾ ਕਿ ਹਾਂ ਸ਼ੁਰੂਆਤ ਬਹੁਤ ਵਧੀਆ ਹੋ ਗਈ ਹੈ, ਚਲੋ ਅੱਜ ਦਾ ਦਿਨ ਵੀ ਫਿਰ ਵਧੀਆ ਹੀ ਜਾਏਗਾ। ਸੋ ਇਹ ਵਾਲੀਆਂ ਜਿਹੜੀ ਫੀਲਿੰਗਸ ਹੁੰਦੀਆਂ ਨੇ ਨਾ, ਇਹ ਸਾਨੂੰ ਰੱਖਣੀਆਂ ਚਾਹੀਦੀਆਂ ਆਪਣੇ ਦਿਲ ਦੇ ਵਿੱਚ ਔਰ ਇਹ ਵਾਈਬ ਨੂੰ ਫੀਲ ਕਰਦੇ ਹੋਏ, ਇਹਨਾਂ ਫੀਲਿੰਗਸ ਨੂੰ ਔਰ ਇਹਨਾਂ ਖੁਸ਼ੀਆਂ ਨੂੰ ਫੀਲ ਕਰਦੇ ਹੋਏ ਦਿਨ ਦੀ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਜੀ FM ਰੇਨਬੋ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਔਰ ਗੀਤ ਬਹਾਰ ਦੇ ਵਿੱਚ ਚਲੋ ਫਿਰ ਅਗਲੀ ਬਹਾਰ ਲੈ ਕੇ ਆ ਰਹੇ ਹਾਂ ਆਪਾਂ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਸੋਹੀਰ ਤੋਂ ਬੜੀ ਸੈਡ ਹੈ, ਅੱਜ ਕੱਲ ਵੈਰੀ ਮੈਡ ਹੈ, ਨਾ ਖਾਤੇ ਪੀਤੀ। ਇਸ ਗਾਣੇ ਤੋਂ ਤੁਸੀਂ ਕੀ ਸਿੱਖਿਆ? ਆਪਾਂ ਇਹ ਸਿੱਖਿਆ ਕਿ ਹੀਰ ਅੱਜ ਕੱਲ ਡਾਈਟਿੰਗ ਤੇ ਹੈ। ਸੋ ਦੇਖੋ, ਕਦੇ ਕਦੇ ਨਾ ਸਾਨੂੰ ਸੌਂਗਸ ਦੇ ਥਰੂ ਜਾਂ ਫਿਰ ਕਿਸੇ ਨਾ ਕਿਸੇ ਚੀਜ਼ ਦੇ ਥਰੂ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ। ਸਿੱਖ ਲੈਣਾ ਚਾਹੀਦਾ ਹੈ, ਕਿਉਂਕਿ ਕਦੇ ਨਾ ਕਦੇ ਲਾਈਫ 'ਚ ਉਹ ਚੀਜ਼ ਜਿਹੜੀ ਕਿ ਆਪਾਂ ਅੱਜ ਸਿੱਖ ਰਹੇ ਨਾ, ਹੈ ਨਾ, ਉਹ ਕੰਮ ਆ ਜਾਏਗੀ ਸਾਡੇ ਇਨ ਫਿਊਚਰ। ਤੋ ਤੁਸੀਂ ਦੇਖੋ ਅੱਜ ਕੱਲ੍ਹ ਤੁਹਾਡੀ ਲਾਈਫ ਦੇ ਵਿੱਚ ਕੀ ਕੁਛ ਚੱਲਦਾ ਪਿਆ ਹੈ, ਕੀ ਕੋਈ ਨਵੀਂ ਸਕਿੱਲ ਜਾਂ ਕੁਝ ਨਵਾਂ ਟੈਲੈਂਟ ਜੋ ਤੁਸੀਂ ਸਿੱਖ ਰਹੇ ਹੋ, ਹੈ ਨਾ ਜੀ, ਸ਼ੇਅਰ ਕਰੋ ਇੱਕ ਦੂਜੇ ਦੇ ਨਾਲ, ਆਪਣੇ ਫਰੈਂਡਸ ਨਾਲ, ਮੇਰੇ ਨਾਲ ਨਹੀਂ, ਆਪਣੇ ਫਰੈਂਡਸ ਨਾਲ। ਫਿਲਹਾਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਅਗਲਾ ਗਾਣਾ, ਸ਼੍ਰੇਆ ਘੋਸ਼ਾਲ ਦੇ ਵਿਸ਼ਾਲ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਦਾ ਨਾਮ ਹੈ ਜੀ ਗੀਤ ਬਹਾਰ। ਸਟੇ ਟਿਊਨਡ।

ਡਰਾਮਾ ਕੁਈਨ ਦੇ ਨਾਲ ਨਾਲ ਡਰਾਮਾ ਕਿੰਗ ਵੀ ਹੁੰਦੇ ਨੇ। ਦੇਖੋ ਸਾਡਾ ਫਰੈਂਡ ਸਰਕਲ ਬਹੁਤ ਵਧੀਆ ਹੁੰਦਾ ਹੈ, ਔਰ ਅਜਿਹੇ ਫਰੈਂਡ ਸਰਕਲ ਦੇ ਵਿੱਚ ਨਾ ਇੱਕ ਅਜਿਹਾ ਦੋਸਤ ਵੀ ਜ਼ਰੂਰ ਹੁੰਦਾ ਹੈ ਜੋ ਹਮੇਸ਼ਾ ਡਰਾਮਾ ਕਰਦਾ ਹੈ। ਉਹਨੂੰ ਕੁਝ ਵੀ ਕਹਿ ਲਓ ਨਾ, ਕਿਤੇ ਬਾਹਰ ਜਾਣਾ ਹੈ, ਕਿਤੇ ਵੀ ਜਾਣਾ, ਜਾਂ ਫਿਰ ਕਿਤੇ ਖਾਣ ਦਾ ਕੋਈ ਪਲਾਨ ਹੈ, ਜਾਂ ਫਿਰ ਕਿਤੇ ਸ਼ੋਪਿੰਗ 'ਤੇ ਜਾਣਾ, ਉਹਦਾ ਜਿਹੜਾ ਡਰਾਮਾ ਹੈ ਨਾ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ, ਔਰ ਇਹ ਡਰਾਮਾ ਜਿਹੜਾ ਨਾ ਕਦੇ ਖਤਮ ਹੀ ਨਹੀਂ ਹੁੰਦਾ। ਔਰ ਤੁਹਾਡੀ ਸਰਕਲ ਦੇ ਵਿੱਚ ਵੀ ਦੇਖੋ ਫਰੈਂਡਸ ਹੋ ਸਕਦੇ ਆ, ਫੈਮਿਲੀ ਹੋ ਸਕਦੀ ਹੈ, ਉਹ ਜਿਹੜਾ ਬੜਾ ਖਾਸ ਲੋਕਾਂ ਦਾ ਜਿਹੜਾ ਸਰਕਲ ਹੁੰਦਾ ਨਾ, ਉਹਦੇ ਵਿੱਚ ਇੱਕ ਨਾ ਇੱਕ ਸ਼ਖਸ ਤਾਂ ਅਜਿਹਾ ਮਿਲ ਹੀ ਜਾਏਗਾ ਜਿਹਦੇ ਡਰਾਮੇ ਕਦੇ ਨਹੀਂ ਮੁੱਕਣੇ ਆ, ਹੈ ਨਾ ਜੀ। ਸੋ ਉਹਨੂੰ ਤੁਸੀਂ ਫਿਲਹਾਲ ਯਾਦ ਕਰੋ ਅਤੇ ਮੈਂ ਯਾਦ ਕਰ ਰਹੀ ਹਾਂ ਅਗਲਾ ਗੀਤ। ਪ੍ਰੋਗਰਾਮ ਚੱਲ ਰਿਹਾ ਗੀਤ ਬਾਹਰ, ਰੇਚਾ ਦੇ ਨਾਲ ਤੁਸੀਂ ਜੁੜੇ ਹੋਏ ਹੋ, ਔਰ ਅਗਲਾ ਗੀਤ ਵੀ ਕੁਝ ਕਹਿ ਕੇ ਜਾ ਰਿਹਾ, ਓਕੇ ਓਕੇ ਕਰਕੇ ਜਾ ਰਿਹਾ, ਆਪਾਂ ਵੀ ਨਾਲ ਨਾਲ ਓਕੇ ਓਕੇ ਹੋ ਜਾਂਦੇ ਹਾਂ। ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਚੁੱਕੇ ਨੇ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਤਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਟੀਵੀਕੇ ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ ਐਨਆਰ ਕਾਂਗਰਸ ਨੇਤਾ ਐਨ ਰੰਗਾਸਾਮੀ ਅੱਜ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਦੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ GDP ਦੇ ਸਾਲਾਨਾ ਤੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਾਰੀਖ ਵਿੱਚ ਸੋਧ ਕਰਦਿਆਂ ਹਰ ਸਾਲ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਬਦਲ ਕੇ 7 ਜੂਨ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਇੱਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਦੇ ਹਨੇਰੀ ਦੇ ਚਲਦਿਆਂ ਕੰਧ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਮਾਤਾ ਭੱਦਰ ਕਾਲੀ ਜੀ ਦਾ ਮੇਲਾ ਅੱਜ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਭਾਰਤ ਦਾ ਲਕਸ਼ਯ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। IPL ਕ੍ਰਿਕਟ ਵਿੱਚ ਅਹਿਮਦਾਬਾਦ 'ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸੋ ਮੈਨੂੰ ਪਤਾ ਹੈ ਕਿ ਇਹ ਵਾਲੀ ਆਵਾਜ਼ ਸੁਣ ਕੇ ਨਾ ਹੁਣ ਬਹੁਤ ਸਾਰੇ ਦੋਸਤਾਂ ਦੇ ਦਿਲਾਂ ਦੇ ਵਿੱਚ ਵੀ ਢੋਲਦੀਆਂ ਆਵਾਜ਼ਾਂ ਜੀ ਆ, ਜਿਹੜੀ ਬੀਟ ਹੈ ਨਾ ਉਹ ਸੁਣਾਈ ਆ ਰਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਟਾਈਮ ਹੋ ਗਿਆ ਜੀ ਰੇਨਬੋ ਦੇ ਨਾਲ ਜੁੜ ਕੇ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਨੇ ਪੰਜਾਬੀ ਗੀਤਾਂ ਦੀ ਉਹ ਪੂਰੀ ਕਰਾਂਗੇ। ਨਾਲ ਹੀ ਨਾਲ ਰਿਚਾ ਅੱਜ ਆ ਗਈ ਹੈ ਸਟੂਡੀਓ ਦੇ ਵਿੱਚ ਔਰ ਰਿਚਾ ਦੇ ਨਾਲ ਗੱਲਬਾਤ ਵੀ ਕਰਾਂਗੇ। ਸੋ 11:55 ਔਰ 102.7 FM ਰੇਨਬੋ ਜਲੰਧਰ ਟਿਊਨ ਇਨ ਕਿਦਾਂ ਹੋਇਆ ਤੁਸੀਂ, ਅਤੇ ਟਾਈਮ ਹੋ ਗਿਆ ਜੀ ਤੁਹਾਡੀਆਂ ਫਰਮਾਇਸ਼ਾਂ ਦੇ ਤੜਕੇ ਦਾ, ਤੜਕਾ ਲਗਾਉਣ ਦਾ, ਤੜਕਾ ਲਗਾਵਾਂਗੀ ਮੈਂ ਨਾਲ ਹੀ ਨਾਲ। ਤੁਸੀਂ ਵੀ ਉਹਦੇ ਵਿੱਚ ਥੋੜ੍ਹਾ ਜਿਹਾ ਜ਼ੀਰਾ ਹੈ ਨਾ ਜੀ ਮਸਾਲੇ ਪਾ ਸਕਦੇ ਹੋ, ਪਾਓਗੇ ਕਿਵੇਂ? 0181-2342-174 ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ 'ਚ ਮੇਰੇ ਨਾਲ ਜੁੜਨਾ ਹੈ। ਵਟਸਐਪ ਕਾਲ ਨਹੀਂ ਕਰਨੀ ਹੈ, ਮੈਸੇਜ ਵੀ ਨਹੀਂ ਕਰਨਾ, ਕਾਲ ਕਰਨੀ ਹੈ ਸਿੱਧਾ FM ਰੇਨਬੋ ਦੇ ਨੰਬਰ 'ਤੇ। ਔਰ ਉਸ ਤੋਂ ਬਾਅਦ ਪਤਾ ਹੀ ਹੈ ਦੋਸਤਾਂ ਨੂੰ ਹੈ ਨਾ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲੇਗਾ ਅਤੇ ਨਾਲ ਹੀ ਨਾਲ ਫਰਮਾਇਸ਼ਾਂ ਦਾ ਸਿਲਸਿਲਾ ਵੀ ਚੱਲੇਗਾ। ਪਰ ਫਿਲਹਾਲ ਇਸ ਪੰਜਾਬੀ ਤੜਕਾ ਨੂੰ ਥੋੜ੍ਹਾ ਜਿਹਾ ਆਪਾਂ ਤੜਕਾ ਲਗਾ ਰਹੇ ਹਾਂ ਇਸ ਗਾਣੇ ਦੇ ਨਾਲ। ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ ਸਿਰਫ ਇਤੇ ਹੀ। ਸਟੇ ਟਿਊਨਡ।

0: ਜੀ ਵਾਹ ਮਹਿਕਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇੰਨਾ ਸੋਹਣਾ ਗਾਣਾ। ਉਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕਰ ਲਾਂਗੇ ਅੱਜ ਪ੍ਰੋਗਰਾਮ ਪੰਜਾਬੀ ਤੜਕਾ ਦੀ। ਵੈਸੇ ਵਿਆਹ ਜਦੋਂ ਆ ਜਾਂਦੇ ਨਾ ਸਾਡੇ ਘਰਾਂ ਦੇ ਵਿੱਚ ਤਾਂ ਬੜੀ ਖੁਸ਼ੀ ਮਿਲਦੀ ਹੈ ਹੈ ਨਾ। ਫਿਲਹਾਲ ਇੱਕ ਦੋਸਤ ਆ ਗਏ ਸਟੂਡੀਓ ਦੇ ਵਿੱਚ FM ਰੇਨਬੋ ਦੇ ਫੋਨ ਦੇ ਜ਼ਰੀਏ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹਾਂਜੀ, ਮੈਂ ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਮੈਮ।
0: ਜੀ ਪਾਲੀ ਜੀ, ਕੀ ਹਾਲ ਚਾਲ ਹੈ?
1: ਹਾਂਜੀ ਹਾਂਜੀ ਮੈਮ, ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ।
0: ਚਲੋ, ਅਰੇ ਬਹੁਤ ਵਧੀਆ ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਰਹੀ ਹੈ, ਦੇਖੋ ਦੋਸਤਾਂ ਦੇ ਨਾਲ ਗੱਲ ਹੋ ਜਾਂਦੀ ਹੈ, ਇਸ ਤੋਂ ਵਧੀਆ ਕੀ ਹੋ ਸਕਦਾ ਹੈ ਨਾ। ਅੱਛਾ ਬਾਲੀ ਜੀ, ਅੱਜ ਮੈਂ ਦੇਖੋ ਬਹੁਤ ਛੋਟੇ ਛੋਟੇ ਦੋ ਤਿੰਨ ਕੁਐਸਚਨ ਲੈ ਕੇ ਆਈ ਹਾਂ। ਦੇਖੋ ਡੇਲੀ ਲਾਈਫ ਨਾਲ ਜੁੜੇ ਹੋਏ ਕਿ ਆਪਾਂ ਨਾ ਕਹਿੰਦੇ ਹਾਂ ਨਾ ਕਿ ਬਦਲਾਵ ਲਾਈਏ, ਸ਼ੁਰੂਆਤ ਕਰੀਏ ਇੱਕ ਦੂਜੇ ਨੂੰ ਆਪਾਂ ਕਹਿੰਦੇ ਹਾਂ, ਹੈ ਨਾ ਬਾਲੀ ਜੀ?
1: ਹਾਂਜੀ ਮੈਮ।
0: ਅਤੇ ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਇੱਕ ਨਿੱਕਾ ਜਿਹਾ ਸਵਾਲ, ਹੈ ਨਾ, ਕਿ ਜਦੋਂ ਆਪਾਂ ਦੇਖੋ ਘਰੋਂ ਬਾਹਰ ਜਾ ਰਹੇ ਹਾਂ ਕਿਸੇ ਕੰਮ ਤੋਂ, ਔਰ ਆਪਾਂ ਕੀ ਕਰਦੇ ਹਾਂ ਕਿ ਜੇ ਆਪਾਂ ਨੁੱਕੜ 'ਤੇ ਹੀ ਜਾਣੋ ਨਾ, ਮੋੜ 'ਤੇ ਵੀ ਜਾਣੋ ਨਾ, ਤਾਂ ਅਸੀਂ ਗੱਡੀ ਕੱਢ ਲੈਂਦੇ ਹਾਂ, ਐਕਟੀਵਾ ਬਾਈਕ ਕੁਝ ਵੀ, ਹੈ ਨਾ, ਤੁਸੀਂ ਵੀ ਇਹ ਕੰਮ ਕਰਦੇ ਹੋ?
1: ਹਾਂਜੀ ਮੈਮ, ਬਾਈਕ 'ਤੇ ਤਾਂ ਮੈਂ ਰੋਜ਼ ਸ਼ੋਪ 'ਤੇ ਆਉਂਦਾ ਜੀ।
0: ਅੱਛਾ,
1: ਹਾਂਜੀ।
0: ਅਤੇ ਮੈਂ ਗੱਲ ਕਰ ਰਹੀ ਹਾਂ ਜਿਹੜੇ ਨਿੱਕੇ ਨਿੱਕੇ ਛੋਟੇ ਛੋਟੇ ਕੰਮ ਹੁੰਦੇ ਉਹਨਾਂ ਦੇ ਲਈ ਵੀ, ਕਿ ਆਪਾਂ ਪੈਦਲ ਨਹੀਂ ਚੱਲ ਸਕਦੇ?
1: ਮੈਮ ਬਿਲਕੁਲ ਜ਼ਰੂਰ ਜਾਣਾ ਚਾਹੀਦਾ, ਇੱਕ ਤਾਂ ਸਿਹਤ ਸਹੀ ਰਹਿੰਦੀ ਹੈ ਮੈਮ, ਤੋਂ ਦੂਜਾ ਪੈਟਰੋਲ ਦੀ ਬੱਚਤ ਹੋ ਜਾਂਦੀ ਹੈ।
0: ਬੱਚਤ ਹੋ ਜਾਂਦੀ ਹੈ ਨਾ, ਉਹ ਚੀਜ਼ਾਂ ਨੂੰ ਬਚਾਉਣਾ ਹੀ ਤਾਂ ਹੈ ਆਪਾਂ।
1: ਚਾਹੀਦਾ ਜੀ, ਘਟਾਉਣਾ, ਬਹੁਤ ਜ਼ਿਆਦਾ ਘਟਾਉਣਾ ਚਾਹੀਦਾ।
0: ਹਾਂ, ਹੈ ਨਾ, ਔਰ ਨਾਲ ਹੀ ਨਾਲ ਦੇਖੋ ਥੋੜ੍ਹਾ ਜਿਹਾ ਪੈਦਲ ਚੱਲਣ 'ਚ ਕੀ ਇਹਦੇ ਵਿੱਚ ਪਰਹੇਜ਼ ਕਰਨਾ ਚਾਹੀਦਾ, ਤਾਂ ਚੱਲ ਲੈਣਾ ਚਾਹੀਦਾ, ਹੈਲਦੀ ਰਹਾਂਗੇ ਥੋੜ੍ਹਾ ਜਿਹਾ ਆਪਣੀ ਸਿਹਤ ਲਈ।
1: ਜੇ ਆਪਾਂ 2 ਕਿਲੋਮੀਟਰ 1.5 ਕਿਲੋਮੀਟਰ ਜਾਣਾ, ਪੈਦਲ ਵੀ ਜਾ ਸਕਦੇ ਮੈਮ ਆਪਾਂ।
0: ਜੇ 2-3 ਕਿਲੋ ਅੰਬ ਲੈਣੇ ਹੋ ਤਾਂ 4-5 ਕਿਲੋਮੀਟਰ ਪੈਦਲ ਚੱਲ ਸਕਦੇ ਹਾਂ ਉਹਦੇ ਲਈ। ਠੀਕ ਹੈ ਬਾਲੀ ਜੀ, ਚਲੋਗੇ ਨਾ ਫਿਰ ਤੁਸੀਂ ਵੀ ਥੋੜ੍ਹਾ ਜਿਹਾ ਪੈਦਲ?
1: ਹਾਂਜੀ ਹਾਂਜੀ ਮੈਮ, ਜ਼ਰੂਰ।
0: ਚਲੋ ਠੀਕ ਹੈ ਠੀਕ ਹੈ, ਗਾਣਾ ਕਿਹੜਾ ਸੁਣਨਾ? ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲਾਈਫ ਦੇ ਵਿੱਚ ਜਦੋਂ ਐਡ ਆਨ ਕਰਦੇ ਹਾਂ ਨਾ, ਸ਼ੁਰੂ ਕਰਦੇ ਹਾਂ, ਤਾਂ ਇੱਕ ਵੱਡੇ ਵੱਡੇ ਜਿਹੜੇ ਚੇਂਜਸ ਹੈ ਨਾ, ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਅੱਜ ਉਹੀ ਗੱਲਬਾਤ ਮੈਂ ਤੁਹਾਡੇ ਨਾਲ ਕਰਾਂਗੀ ਕਿ ਆਪਾਂ ਫੁਰ ਕਰਕੇ ਐਕਟੀਵਾ ਕੱਢ ਲੈਂਦੇ ਹਾਂ, ਬਾਈਕ ਕੱਢ ਲੈਂਦੇ ਹਾਂ, ਮੋੜ 'ਤੇ ਹੀ ਜਾਣਾ, ਲੇਕਿਨ ਸਾਡੇ ਕੋਲੋਂ ਪੈਦਲ ਨਹੀਂ ਚੱਲਿਆ ਜਾ ਰਿਹਾ, ਤੁਰ ਨਹੀਂ ਰਹੇ ਆਪਾਂ, ਅਤੇ ਬਹੁਤ ਜ਼ਰੂਰੀ ਹੈ, ਹੈ ਨਾ ਜੀ। ਔਰ ਹੋਰ ਕੀ ਹੋ ਸਕਦਾ ਜਦੋਂ ਆਪਾਂ ਬਾਜ਼ਾਰ ਜਾ ਰਹੇ ਹਾਂ, ਮੈਂ ਪਹਿਲੀ ਗੱਲ ਕੀਤੀ ਹੈ ਸੌਦੇਬਾਜ਼ੀ ਦੀ, ਔਰ ਸੌਦਾ ਲੈ ਰਹੇ ਹਾਂ ਆਪਾਂ ਕੁਝ ਵੀ ਲੈ ਰਹੇ ਹਾਂ ਬਾਜ਼ਾਰ ਜਾ ਕੇ, ਤਾਂ ਆਹ ਜਿਹੜੇ ਅੰਕਲ ਇੱਕ ਪੋਲੀਥੀਨ ਉੜਦੀ ਹੋ, ਆਹ ਜਿਹੜੀ ਪੋਲੀਥੀਨ ਨਾ ਇਕੱਠੀਆਂ ਕਰਕੇ, ਔਰ ਇੱਕ ਹੋਰ 'ਚ ਅਤੇ ਕਿੰਨੀਆਂ ਹੀ ਸਾਰੀਆਂ ਪੋਲੀਥੀਨਸ ਇਕੱਠੀ ਕਰ ਲੈਂਦੇ ਹਾਂ ਕਿ ਤੁਹਾਡੇ ਅੰਦਰ ਵੀ ਇਹ ਆਦਤ ਹੈ। ਸੋ ਕੁਝ ਆਦਤਾਂ ਦੇ ਵਿੱਚ ਆਪਾਂ ਬਦਲਾਵ ਕਰਾਂਗੇ, ਦੋਸਤਾਂ ਦੇ ਨਾਲ ਗੱਲਬਾਤ ਕਰਾਂਗੇ, ਹੈ ਨਾ ਜੀ। ਸੋ ਤੁਹਾਡੇ ਕੋਲ ਕਿਹੜੀ ਕਿਹੜੀ ਆਦਤ ਹੈ ਉਹ ਮੈਂ ਜਾਣਾਂਗੀ। ਫਿਲਹਾਲ ਇਹਨਾਂ ਦੀ ਫਰਮਾਇਸ਼ 'ਤੇ ਇਹ ਜਿਹੜਾ ਗੀਤ ਹੈ ਉਹ ਆਪਾਂ ਸੁਣਦੇ ਹਾਂ। ਸਟੇ ਟਿਊਨਡ।

ਲਓ ਜੀ, ਜਲੰਧਰ ਹੋ, ਅੰਮ੍ਰਿਤਸਰ ਹੋ ਜਾਂ ਫਿਰ ਲੁਧਿਆਣਾ, ਬਹੁਤ ਸਾਰੇ ਦੋਸਤ ਸਾਨੂੰ ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਕਾਲ ਕਰਦੇ ਨੇ ਇਸ ਪ੍ਰੋਗਰਾਮ 'ਚ। ਔਰ ਅਗਲੇ ਦੋਸਤ ਕਿੱਥੋਂ ਜੁੜੇ ਨੇ ਸਾਡੇ ਨਾਲ? ਹੈਲੋ ਹੈਲੋ, ਜੁੜਦੇ ਜੁੜਦੇ ਰਹਿ ਗਏ ਕੀ? ਹੈਲੋ, ਚਲੋ ਕੋਈ ਟੈਨਸ਼ਨ ਨਹੀਂ ਹੈ, ਆਪਾਂ ਇੱਕ ਹੋਰ ਦੋਸਤ ਨੂੰ ਮੌਕਾ ਦੇਵਾਂਗੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਮੈਨੂੰ ਲੱਗਦਾ ਤੜਕਿਆਂ ਦੇ ਅੱਜ ਜਿਹੜਾ ਟੋਪਿਕ ਆਪਾਂ ਰੱਖਿਆ ਨਾ, ਉਹਨੂੰ ਸੁਣ ਕੇ ਦੋਸਤ ਥੋੜ੍ਹਾ ਜਿਹਾ ਡਰ ਰਹੇ ਹਾਂ, ਘਬਰਾ ਰਹੇ ਹਾਂ, ਪਰ ਮੈਂ ਤਾਂ ਤੁਹਾਡੀਆਂ ਆਦਤਾਂ ਦੀ ਗੱਲਬਾਤ ਕਰ ਰਹੀ ਹਾਂ, ਹੈ ਨਾ ਜੀ। ਸੋ ਪ੍ਰੋਗਰਾਮ 'ਚ ਮੇਰੇ ਨਾਲ ਤੁਸੀਂ ਵੀ ਜੁੜ ਸਕਦੇ ਹੋ 0181-2342-174 ਨੰਬਰ ਨੂੰ ਡਾਇਲ ਕਰਕੇ। ਫਿਲਹਾਲ ਆਪਾਂ ਸੁਣਦੇ ਹਾਂ ਜੀ ਮੁਹੰਮਦ ਰਫੀ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ।

0: और ਇੱਦਾਂ ਨਾ ਪਾਣੀ ਦਾ ਤਾਂ ਪਤਾ ਨਹੀਂ, ਪਰ ਹਾਂ ਫਰਮਾਇਸ਼ਾਂ ਜਿਹੜੀਆਂ ਨੇ ਨਾ, ਉਹ ਫੋਨ ਕਾਲ ਦੀ ਜਿਹੜੀ ਇੱਕ ਲੰਬੀ ਜਿਹੀ ਤਾਰ ਹੈਗੀ, ਉਹ ਤਾਰ ਸਾਡੇ ਦੋਸਤਾਂ ਦੇ ਘਰਾਂ ਦੇ ਵਿੱਚ ਪਹੁੰਚੀ ਹੋਈ ਹੈ। ਉਸ ਤਾਰ ਦੇ ਜ਼ਰੀਏ ਉਹ ਵੀ ਜੁੜ ਕੇ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਜਾਂਦੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਇਹ ਦੋਸਤ ਕੌਣ ਨੇ ਜੋ ਉਸ ਤਾਰ ਦੇ ਉੱਤੇ ਬਹਿ ਕੇ ਜੁੜੇ ਨੇ ਕਿ ਤਾਰ ਨਾਲ ਲੈ ਕੇ ਆਏ ਨੇ?
1: ਮੈਮ, ਚਾਹੇ ਤਾਰ ਜੋੜ ਲਓ, ਚਾਹੇ ਤਾਰ ਉੱਤੇ ਬਹਿਜੇ, ਚਾਹੇ ਨੀਚੇ ਬਹਿਜੇ, ਤੁਹਾਡੇ ਨਾਲ ਰਾਬਤਾ ਹੋਣਾ ਚਾਹੀਦਾ।
0: ਓਏ, ਮੈਂ ਕਹਿ ਰਹੀ ਹਾਂ ਮੈਨੂੰ ਕਰੰਟ ਲੱਗ ਗਿਆ।
1: ਮੈਮ, ਇੱਦਾਂ ਦੇ ਝਟਕੇ ਲੱਗਣੇ ਚਾਹੀਦੇ ਆ।
0: ਅੱਛਾ, ਲੱਗਣੇ ਚਾਹੀਦੇ ਹੈ ਨਾ, ਵਧੀਆ ਖੁਸ਼ੀਆਂ ਵਾਲੇ ਝਟਕੇ ਲੱਗਣੇ ਚਾਹੀਦੇ ਆ।
1: ਝਟਕੇ ਤਾਂ ਲੱਗਣੇ ਚਾਹੀਦੇ, ਇਹ ਪਿਆਰ ਬਣਿਆ ਰਹਿੰਦਾ ਹੈ ਨਾ।
0: ਬਿਲਕੁਲ ਬਿਲਕੁਲ। ਕੌਣ ਗੱਲ ਕਰ ਰਿਹਾ ਹੈ, ਨਾਮ ਤਾਂ ਦੱਸ ਦੋ।
1: ਸ਼ਰਨ ਗੱਲ ਕਰ ਰਹੀ ਹਾਂ, ਚੜਕਪੁਰ ਜੱਟਾ ਦਾ
0: ਜੀ। ਸ਼ਰਨ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਮ।
0: ਅੱਛਾ ਸ਼ਰਨ, ਮੈਨੂੰ
1: ਬਣ ਜਾਂਦਾ ਜਿੱਦਾਂ ਵੀ ਤੁਸੀਂ ਰੇਡੀਓ ਤੇ ਆਉਂਦੇ ਆ।
0: ਅੱਛਾ ਜੀ, ਚਲੋ ਠੀਕ ਹੈ, ਥੈਂਕ ਯੂ ਕਰਦੀ ਹੋ ਫਿਰ ਮੇਰਾ ਹੈ ਬਾਅਦ ਚ। ਮੇਰੇ ਨਾਮ ਤੇ ਅੱਜ ਕੁਝ ਮਿੱਠਾ ਬਣਾ ਲਿਓ ਫਿਰ, ਮੈਨੂੰ ਯਾਦ ਕਰ ਲਿਓ।
1: ਜ਼ਰੂਰ ਮੈਮ।
0: ਅੱਛਾ ਸ਼ਰਨ, ਮੈਨੂੰ ਇੱਕ ਗੱਲ ਦੱਸੋ, ਮੈਨੂੰ ਇੱਕ ਗੱਲ ਦੱਸੋ, ਸਾਡੀਆਂ ਨਾ ਬਹੁਤ ਛੋਟੀਆਂ ਛੋਟੀਆਂ ਆਦਤਾਂ ਹੁੰਦੀਆਂ ਨੇ। ਇੱਕ ਆਦਤ ਇਹ ਵੀ ਹੁੰਦੀ ਹੈ, ਜਦੋਂ ਆਪਾਂ ਬਾਜ਼ਾਰ ਜਾ ਰਹੇ ਹਾਂ, ਸਬਜ਼ੀ ਲੈ ਰਹੇ ਹਾਂ ਜਾਂ ਫਿਰ ਕੋਈ ਵੀ ਸੌਦਾ ਲੈ ਰਹੇ ਹਾਂ, ਤੇ ਆਪਾਂ ਨਾ ਘਰੋਂ ਥੈਲਾ ਜਾਂ ਝੋਲਾ ਚੱਕ ਕੇ ਨਹੀਂ ਜਾਂਦੇ, ਉਹਨਾਂ ਕੋਲੋਂ ਪੋਲੀਥੀਨ ਮੰਗਦੇ ਹਾਂ ਕਿ ਅੰਕਲ ਇੱਕ ਪੋਲੀਥੀਨ ਹੋਰ ਦੇ ਦਿਓ। ਤੁਸੀਂ ਵੀ ਇਹ ਕੰਮ ਕਰਦੇ ਹੋ?
1: ਮੈਮ, ਇਹ ਆਦਤ ਹੈਗੀ ਆ ਮੇਰੇ।
0: ਸੱਚੀ ਸੱਚੀ ਦੱਸਿਓ, ਕਿੰਨੀ ਕੁ ਪੋਲੀਥੀਨ ਇਕੱਠੀ ਕਰ ਚੁੱਕੇ ਹੋ ਹੁਣ ਤੱਕ ਆਪਣੇ ਕਿਚਨ 'ਚ?
1: ਮੈਮ, ਪੋਲੀਥੀਨ ਇਕੱਠੇ ਵੀ ਬਹੁਤ ਹੋ ਜਾਂਦੇ, ਮੈਨੂੰ ਹੁੰਦਾ ਜਿਹੜਾ ਵੇਸਟਿੰਗ ਹੁੰਦਾ, ਕਿਉਂਕਿ ਉਹ ਸਾਰਾ ਉਸੇ ਪੋਲੀਥੀਨ 'ਚ ਪਾ ਕੇ ਫਿਰ ਡਸਟਬਿਨ 'ਚ ਸਿੱਟਣਾ ਹੁੰਦਾ। ਮੈਂ ਕਹਿੰਦੀ ਨਹੀਂ, ਡਸਟਬਿਨ ਨਾ ਗੰਦਾ ਹੋਵੇ।
0: ਡਸਟਬਿਨ ਨਹੀਂ ਗੰਦਾ ਹੋਣਾ ਚਾਹੀਦਾ, ਪੋਲੀਥੀਨ ਜਿੰਨੀ ਮਰਜ਼ੀ ਗੰਦੀ ਹੋ ਜਾਏ, ਹੈ ਨਾ? ਠੀਕ ਹੈ ਠੀਕ ਹੈ। ਤੇ ਮੈਨੂੰ ਪਤਾ ਲੱਗ ਰਿਹਾ ਸ਼ਰਨ ਨੇ ਨਾ ਆਉਣ ਵਾਲੇ ਦਿਨਾਂ 'ਚ ਨਾ ਪੋਲੀਥੀਨ 'ਚ ਦੁਕਾਨ ਖੋਲਣੀ ਆ।
1: ਨਹੀਂ ਮੈਮ, ਹੁਣ ਤਾਂ ਚਲੋ ਮੈਂ ਬਲਾਈਂਡ ਹੋ ਗਈ। ਜਦੋਂ ਮੈਂ 2013 ਤੋਂ ਪਹਿਲਾਂ ਜੇ ਕੋਈ ਪੋਲੀਥੀਨ ਹੁੰਦਾ ਸੀ, ਉਹਦਾ ਖਰੋਚੀ ਨਾ ਇੱਕ ਪਾਇਦਾਨ ਬਹੁਤ ਵਧੀਆ ਬਣ ਜਾਂਦਾ ਸੀਗਾ।
0: ਅੱਛਾ, ਠੀਕ ਹੈ ਠੀਕ ਹੈ। ਤੇ ਤੁਸੀਂ ਉਹ ਬਣਾਇਆ ਹੋਇਆ?
1: ਤਾਂ ਬਣਾ ਲੈਂਦੇ ਸੀ। ਹੁਣ ਬਲਾਈਂਡ ਤੋਂ ਬਾਅਦ ਨਹੀਂ ਬਣਾ ਸਕਦੇ ਮੈਮ, ਪਾਇਦਾਨ ਬਹੁਤ ਵਧੀਆ ਬਣਦਾ ਸੀ। ਪੋਲੀਥੀਨ ਧਾਗੇ ਵਾਂਗੂ ਦਾ ਕੱਟ ਕੇ ਨਾ, ਇੱਕ 2 ਇੰਚ ਦੀ, ਤਾਂ ਉਹਨੂੰ ਲੰਬਾ ਲੰਬਾ ਕੱਟ ਕੇ ਤਾਂ ਪਾਇਦਾਨ ਬਹੁਤ ਵਧੀਆ ਬਣ ਜਾਂਦਾ ਸੀ।
0: ਅੱਛਾ, ਤੁਸੀਂ ਬਣਾਇਆ ਹੋਇਆ ਸੀ ਉਦੋਂ?
1: ਹਾਂਜੀ ਮੈਮ, ਖਰੋਚੀ ਹੈ ਨਾ।
0: ਓਕੇ, ਵੈਰੀ ਨਾਈਸ, ਬਹੁਤ ਵਧੀਆ ਮੈਸੇਜ ਵੀ ਦੇਖੋ ਤੁਸੀਂ ਦੇ ਰਹੇ ਹੋ। ਔਰ ਇੱਕ ਹੋਰ ਮੈਸੇਜ ਮੈਂ ਨਾਲ ਨਾਲ ਦੇਵਾਂਗੀ ਕਿ ਚਲੋ ਠੀਕ ਹੈ, ਇਹ ਤਾਂ ਚਲੋ ਹਾਸੇ ਮਜ਼ਾਕ ਦੀ ਗੱਲ ਹੋ ਗਈ, ਪਰ ਜਦੋਂ ਵੀ ਆਪਾਂ ਜਾਈਏ ਨਾ, ਕੋਸ਼ਿਸ਼ ਕਰੀਏ ਕਿ ਆਪਣਾ ਜਿਹੜਾ ਕੋਈ ਵੀ ਬੈਗ, ਕੱਪੜੇ ਦਾ ਬੈਗ ਜਾਂ ਫਿਰ ਕੋਈ ਵੀ ਝੋਲਾ, ਘਰੋਂ ਹੀ ਲੈ ਕੇ ਜਾਈਏ, ਹੈ ਨਾ ਜੀ?
1: ਮੈਮ, ਉਹ ਤਾਂ ਠੀਕ ਆ, ਪਰ ਸਾਡੇ ਹੁਣ ਜਲੰਧਰ ਦਾ ਮੈਂ ਕਾਫੀ ਟਾਈਮ ਹੋ ਗਿਆ ਸ਼ਾਪਿੰਗ ਨਹੀਂ ਕੀਤੀ ਮੈਰਿਜ ਤੋਂ ਬਾਅਦ, ਪਰ ਫਗਵਾੜੇ 'ਚ ਸਾਡੇ ਕੱਪੜੇ ਵਾਲੇ ਪੋਲੀਥੀਨ ਦਿੰਦੇ ਆ।
0: ਕਿਉਂ, ਜਲੰਧਰ 'ਚ ਪੈਸੇ ਮੁੱਕ ਗਏ ਤੁਹਾਡੇ? ਦਿਲ ਹੌਲਾ ਹੋ ਜਾਂਦਾ ਕਿਉਂਕਿ ਕੋਈ ਵੀ ਚੀਜ਼ ਹੋ, ਸਾਨੂੰ ਸ਼ੋਪਿੰਗ ਕਰਾ ਦੋ। ਚਲੋ ਠੀਕ ਹੈ ਸ਼ਰਨ, ਚਲੋ ਕੋਈ ਨਾ, ਕਦੇ ਕਦੇ ਇਹ ਵਾਲੀ ਸੂਈ ਅਪ ਐਂਡ ਡਾਊਨ ਹੋਣੀ ਵੀ ਚਾਹੀਦੀ ਹੈ। ਚਲੋ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਸ਼ਰਨ, ਗੀਤ ਕਿਹੜਾ ਸੁਣਨਾ ਅੱਜ?
1: ਮੈਮ, ਹੁਣ ਉਹਨਾਂ ਨੂੰ ਕਿਸੇ ਗੱਲ ਦਾ ਗੁੱਸਾ ਨਾ ਲੱਗੇ, ਉਹਨਾਂ ਨੂੰ ਡੈਡੀਕੇਟ ਕਰਦਾ ਸੌਂਗ, ਜੋੜੀ ਤੇਰੀ ਮੇਰੀ।
0: ਠੀਕ ਹੈ, ਚਲੋ ਫਿਰ।

0: ਇੰਜੋਏ ਕਰੋ। ਪਹਿਲੇ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੀ ਹਾਂ, ਅਤੇ ਤੁਹਾਡਾ ਜਿਹੜਾ ਗੀਤ ਹੈ ਨਾ, ਇਹ ਵਾਲਾ ਪਸੰਦੀਦਾ
1: ਕੋਈ
0: ਗੀਤ।
1: ਨਹੀਂ ਮੈਮ, ਕੋਈ ਨਹੀਂ,
0: ਚਲੋ ਠੀਕ ਹੈ, ਥੈਂਕ ਯੂ ਸੋ ਮਚ ਸ਼ਰਨ, ਔਰ ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਸੁਣਾਂਗੇ, ਲੇਕਿਨ ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ, FM ਰੇਨਬੋ ਦੇ ਸਟੇ ਟਿਊਨਡ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

0: ਸੋ 11:31:19 ਔਰ ਇੱਕ ਦੋਸਤ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਜੀ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਮ ਸੋਨੂ ਬੋਲ ਰਿਹਾ ਜੀ, ਪਿੰਡ ਚੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ ਮੈਮ।
0: ਅੱਛਾ ਜੀ, ਐਡਰੈਸ ਵੀ ਪੁੱਛਿਆ ਸੀ ਮੈਂ।
1: ਮੈਡਮ ਸ਼ੁਰੂ ਤੋਂ ਸੁਣ ਰਿਹਾ ਮੈਡਮ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ, ਪੂਰੀਆਂ ਰੌਣਕਾਂ ਲੱਗੀਆਂ ਮੈਡਮ ਪ੍ਰੋਗਰਾਮ ਦਾ।
0: ਅੱਛਾ ਜੀ, ਨੱਚ ਲਓ ਫਿਰ ਤੁਸੀਂ ਵੀ ਥੋੜਾ
1: ਜਿਹਾ। ਟੋਪ ਵੀ ਆ ਕੇ ਨੱਚਦੇ ਮੈਡਮ ਅਸੀਂ।
0: ਅੱਛਾ, ਦੇਖਿਆ ਤਾਂ ਨਹੀਂ, ਲੋਕਾਂ ਨੇ ਸਮਝ ਲਿਆ ਉਹਨਾਂ ਤੁਹਾਡੇ ਘਰੇ ਵਿਆਹ ਹੈਗਾ।
1: ਜੀ ਜੀ ਜੀ ਮੈਡਮ, ਜੀ ਹੈ।
0: ਠੀਕ ਹੈ ਠੀਕ ਹੈ, ਸੁਣੋ ਜੀ ਕੀ ਹਾਲ ਚਾਲ ਹੈ? ਮੈਨੂੰ ਗੱਲ ਦੱਸੋ ਇਹ ਕਿ ਜਦੋਂ ਤੁਹਾਡੇ ਘਰੇ ਕੋਈ ਆਇਆ ਹੈ ਨਾ, ਗੈਸਟ ਆਇਆ, ਕੋਈ ਮਹਿਮਾਨ ਆਉਂਦਾ, ਤੇ ਤੁਸੀਂ ਉਹਨੂੰ ਪਾਣੀ ਵਗੈਰਾ ਤਾਂ ਪੁੱਛਦੇ ਹੋ ਕਿ ਨਹੀਂ ਪੁੱਛਦੇ ਪਹਿਲੇ ਦੱਸੋ।
1: ਬਿਲਕੁਲ ਮੈਡਮ, ਜਿਹੜਾ ਮੈਂ ਕੀ ਸੋਚਦਾ ਹਾਂ, ਜਿਹੜਾ ਤੁਹਾਡੇ ਘਰ ਆ ਗਿਆ ਨਾ, ਉਹ ਮਗਰ ਰੱਬ ਹੀ ਅਮਲ ਕੇ ਉਹਦੀ ਮੈਡਮ ਪੂਰੀ ਸੇਵਾ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ।
0: ਪਰ ਇਸ ਸੇਵਾ ਦੇ ਵਿੱਚ ਮੇਵਾ ਉਦੋਂ ਮਿਲੇਗਾ ਤੁਹਾਨੂੰ ਜਦੋਂ ਤੁਸੀਂ ਉਹਨੂੰ, ਮੈਨੂੰ ਇਹ ਦੱਸੋ, ਤੁਸੀਂ ਪੂਰਾ ਗਲਾਸ ਪਾਣੀ ਦਾ ਪੁੱਛਦੇ ਹੋ ਜਾਂ ਫਿਰ ਜਿੰਨਾ ਉਹਨੂੰ ਚਾਹੀਦਾ ਲੋੜ ਦੇ ਮੁਤਾਬਿਕ ਉਹਨਾਂ ਉਹਨੂੰ ਦਿੰਦੇ ਹੋ?
1: ਨਹੀਂ ਨਹੀਂ ਮੈਡਮ, ਲੋੜ ਨਹੀਂ ਪੈਂਦੀ, ਪਹਿਲਾਂ ਪਾਣੀ ਪੁੱਛੋ, ਪਾਣੀ ਜ਼ਰੂਰ ਪਿਲਾਓ, ਮੁੜ ਕੇ ਚਾਹ ਪਾਣੀ ਜਿਸ ਤਰ੍ਹਾਂ ਠੰਡਾ ਮੌਸਮ ਹਿਸਾਬ ਨਾਲ, ਗਰਮੀਆਂ ਠੰਡਾ ਪਿਆ ਦੋ, ਜੇ ਸਰਦੀਆਂ ਤੇ ਚਾਹ ਪਾਣੀ ਕਾਫੀ ਜੋ ਵੀ ਆ, ਪੂਰੀ ਖਾਤਰਦਾਰੀ ਕਰਨੀ ਚਾਹੀਦੀ ਮੈਮ।
0: ਅੱਛਾ, ਮੇਰਾ ਕਹਿਣ ਦਾ ਮਤਲਬ ਇਹ ਹੈ, ਮੇਰਾ ਮੁੱਦਾ ਇਹ ਹੈ ਕਿ ਅਸਲ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਪਾਣੀ ਦਾ ਗਲਾਸ ਤਾਂ ਪੁੱਛ ਲੈਂਦੇ ਹਾਂ, ਕਈ ਵਾਰ ਕੀ ਹੁੰਦਾ ਕਿ ਅਗਲੇ ਨੇ 2 ਜਾਂ 4 ਘੁੱਟੀ ਪਾਣੀ ਪੀਆ ਔਰ ਉਸ ਤੋਂ ਬਾਅਦ ਉਹ ਪਾਣੀ ਬੇਕਾਰ ਹੋ ਗਿਆ, ਤਾਂ ਉਸ ਵੇਸਟ ਪਾਣੀ ਦਾ ਤੁਸੀਂ ਕੀ ਕਰਦੇ ਹੋ?
1: ਹਾਂਜੀ ਮੈਡਮ, ਇਹ ਤੁਹਾਡੀ ਗੱਲ ਠੀਕ ਹੈਗੀ ਮੈਡਮ, ਜਿਸ ਤਰ੍ਹਾਂ ਅਸੀਂ ਉੱਪਰ ਬੂਟੇ ਵਗੈਰਾ ਲਾਏ ਹੈਗੇ ਆ,
0: ਚਲੋ ਸੁਣੋ ਜੀ, ਮੈਂ ਤੁਹਾਨੂੰ ਇੱਕ ਆਈਡੀਆ ਦੇਣੀ ਹੈ, ਜਿੰਨੇ ਵੀ ਦੋਸਤ ਸੁਣ ਰਹੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੂੰਗੀ ਕਿ ਤੂੰ ਨਾ, ਤੁਸੀਂ ਗਲਾਸ ਦੇ ਨਾਲ ਨਾ ਇੱਕ ਬੋਤਲ ਰੱਖ ਦਿਓ, ਅਗਲੇ ਨੂੰ ਜਿੰਨਾ ਪਾਣੀ ਪੀਣਾ ਉਹਨੇ ਨਾ ਉਹਨੇ ਉਨਾ ਹੀ ਪਾ ਲੈਣਾ ਲੋੜ ਦੇ ਮੁਤਾਬਿਕ, ਹੈ ਨਾ? ਸਹੀ ਹੈ ਕਿ ਨਹੀਂ? ਠੀਕ ਹੈ ਫਿਰ, ਠੀਕ ਹੈ ਨਾ, ਮੰਨ ਲਈ ਨਾ ਤੁਸੀਂ ਮੇਰੀ ਸਲਾਹ? ਲਿਖ ਲਈ ਹੈ? ਚਲੋ ਠੀਕ ਹੈ ਠੀਕ ਹੈ, ਲਿਖਣੀ ਹੀ ਚਾਹੀਦੀ ਹੈ ਔਰ ਵਧੀਆ ਲੱਗਦਾ ਜਦੋਂ ਆਪਾਂ ਛੋਟੀਆਂ ਛੋਟੀਆਂ ਆਦਤਾਂ, ਦੇਖੋ ਬਦਲਾਵ ਕਰਾਂਗੇ ਤਾਂ ਹੀ ਹੋਏਗਾ, ਹੈ ਨਾ ਸੋਨੂੰ ਜੀ? ਸਹੀ ਕਹਿ ਰਹੀ ਹਾਂ ਨਾ ਮੈਂ?
1: ਬਿਲਕੁਲ ਬਿਲਕੁਲ,
0: ਹਾਂ ਤੁਸੀਂ ਬਣਵਾ ਲਿਆ ਹੁਣ ਥੈਲਾ ਕਿ ਨਹੀਂ?
1: ਪੂਰਾ ਨੋਟ ਕਰਾਂਗਾ,
0: ਠੀਕ ਹੈ ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ ਲੱਗਿਆ ਸੋਨੂੰ ਜੀ। ਗਾਣਾ ਕਿਹੜਾ ਸੁਣਨਾ ਹੈ ਅੱਜ? ਪੰਜਾਬੀ ਤੜਕਾ ਤੜਕਾ ਲੱਗ ਰਿਹਾ ਤੁਹਾਡੀਆਂ ਫਰਮਾਇਸ਼ਾਂ ਦਾ, ਨਾਲੇ ਨਾਲ ਸਾਡੀਆਂ ਗੱਲਾਂ ਬਾਤਾਂ ਦਾ ਵੀ। ਸਟੇ ਟਿਊਨਡ।

0: ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮਹੀਨੇ ਬਾਅਦ ਕਿਸੇ ਗਰੀਬ ਮੰਦ ਦੀ ਹੈਲਪ ਕਰਦੇ ਹਾਂ ਜਿਹੜਾ ਕਿ ਇਲਾਜ ਨਹੀਂ ਕਰਵਾ ਸਕਦਾ, 10-20 ਹਜ਼ਾਰ ਜੇ ਲੋੜ ਹੋਵੇ ਤੁਹਾਨੂੰ ਦੇਈਦਾ।
1: ਚਲੋ ਇਹ ਤਾਂ ਬਹੁਤ ਵਧੀਆ ਤੁਸੀਂ ਕਰ ਰਹੇ ਹੋ, ਨੇਕੀ ਦਾ ਕੰਮ ਕਰ ਰਹੇ ਹੋ, ਹੈ ਨਾ? ਔਰ ਵਧੀਆ ਲੱਗਿਆ ਇਹ ਚੀਜ਼ ਸੁਣ ਕੇ। ਚਲੋ ਫਿਰ ਹਰਵਿੰਦਰ ਜੀ, ਗੀਤ ਕਿਹੜਾ ਸੁਣਨਾ ਅੱਜ?
0: ਮੇਰੀ ਪਸੰਦ ਮੇਰੀ ਬੇਟੀ ਆ 1.5 ਸਾਲ ਦੀ, ਸਿੱਧ ਕੌਰ, ਉਹ ਵੀ ਬਹੁਤ ਅੱਛਾ ਸੁਣਦੀ ਹੁੰਦੀ ਤੁਹਾਡੇ ਨੂੰ, ਮੇਰੀ ਆਪਣੀ
1: 1.5 ਸਾਲ ਦੀ
0: ਸਿਰਫ ਹੈ 1.5 ਸਾਲ ਦੀ।
1: ਅੱਛਾ,
0: ਤੇ ਜਦੋਂ ਦੇਖੋ ਗਾਣਾ ਚੱਲਣਾ ਹੋਣਾ ਤਾਂ ਲੌਂਗ ਤੁਸੀਂ ਭਜਨ ਮਾਨ ਜੀ 3 ਰੰਗ ਨਹੀਂ ਲੱਭਣੇ, 2 ਨਾਲ ਡਾਂਸ ਕਰੇਗੀ ਜੀ।
1: ਅੱਛਾ ਠੀਕ ਹੈ, ਚਲੋ ਫਿਰ ਉਹਨੂੰ ਕਹੋ ਕਿ ਹੁਣ ਸ਼ੁਰੂ ਹੋ ਜਾਏ, ਕਿਉਂਕਿ ਤੁਹਾਡੀ ਪਸੰਦ ਦਾ ਗਾਣਾ ਅਸੀਂ ਚਲਾ ਰਹੇ ਹਾਂ।
0: ਮੇਰੀ ਪੋਤਰੀ ਸਿੱਧੂ ਕੌਰ ਦੀ ਪਸੰਦ 3 ਰੰਗ ਨਹੀਂ ਲੱਭਣੇ, ਹੁਸਨ ਜਵਾਨੀ ਟਾਈਮ ਆਪੇ ਹਰ ਭਜਨ ਮਾਨ ਦੀ ਬਾਤ।
1: ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ, ਔਰ
0: ਥੈਂਕ ਯੂ ਜੀ।
1: ਓਕੇ, ਸੋ ਇਹਨਾਂ ਦੀ ਪਸੰਦ ਤੇ ਆਪਾਂ ਹਰ ਭਜਨ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਇੰਜੋਏ ਕਰ ਰਹੇ ਹਾਂ ਜੀ। ਸਟੇ ਟਿਊਨਡ। ਜਣਦੀਆਂ ਕੁੜੀਆਂ

11:46 9 सेकंड और 0181234217 नंबर नु डायल करके एक दोस्त साडे नाल प्रोग्राम च जुड़े ने जी। हेलो, ਤੁਹਾਡੀ ਆਵਾਜ਼ ਕਿੱਥੇ ਗਈ? ਹੈਲੋ, ਲੱਗਦਾ ਹੈ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਕੰਟੈਕਟ ਨਹੀਂ ਹੋ ਪਾ ਰਿਹਾ, ਪਰ ਕੋਈ ਟੈਨਸ਼ਨ ਨਹੀਂ ਹੈ, ਆਪਾਂ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਪ੍ਰੋਗਰਾਮ ਫਿਲਹਾਲ ਚੱਲ ਰਿਹਾ ਜੀ ਪੰਜਾਬੀ ਤੜਕਾ, ਔਰ ਕੋਸ਼ਿਸ਼ ਕਰਦੇ ਹਾਂ ਕਿ ਜਿਹਨਾਂ ਦੋਸਤ ਦੇ ਨਾਲ ਸਾਡੀ ਗੱਲਬਾਤ ਨਹੀਂ ਹੋ ਪਾਈ ਉਹਨਾਂ ਨੂੰ ਆਪਾਂ ਲੈ ਕੇ ਆਈਏ ਪ੍ਰੋਗਰਾਮ 'ਚ। ਫਿਲਹਾਲ ਤੁਸੀਂ ਸੁਣੋ ਉਨੀ ਦੇਰ ਤੱਕ ਕਮਲ ਹੀਰ ਦੀ ਆਵਾਜ਼ ਦੇ ਵਿੱਚ ਇੱਕ ਗੀਤ।

0: ਕਾਲ ਜਿਹੜੀ ਸਾਡੀ ਰਹਿ ਗਈ ਸੀ, ਆਪਾਂ ਕੋਸ਼ਿਸ਼ ਤਾਂ ਦੇਖੋ ਬਹੁਤ ਕਰਦੇ ਹਾਂ, ਕਈ ਵਾਰੀ ਹੋ ਜਾਂਦਾ ਹੈ ਕੋਈ ਟੈਕਨੀਕਲ ਇਸ਼ੂ ਜਿਹਦੇ ਕਰਕੇ ਦੋਸਤਾਂ ਦੀ ਕਾਲ ਸਾਡੇ ਨਾਲ ਜੁੜਦੀ ਵੀ ਹੈ ਔਰ ਫਿਰ ਉਹ ਰਹਿ ਜਾਂਦੇ ਨੇ ਵਿਚਾਰੇ। ਹੁਣ ਦੇਖਦੇ ਹਾਂ ਕਿ ਕਿਹੜੇ ਦੋਸਤ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜੇ ਨੇ। ਹੈਲੋ
1: ਰਿਚਾ ਜੀ, ਨਮਸਕਾਰ।
0: ਨਮਸਕਾਰ ਜੀ।
1: ਹਾਂਜੀ, ਸੁਸ਼ੀਲ ਬੋਲ ਰਿਹਾ ਜੀ।
0: ਸੁਸ਼ੀਲ ਜੀ, ਬਹੁਤ ਬਹੁਤ ਸਵਾਗਤ ਹੈ

0: ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਮੈਂ।
0: ਸੋ ਸੁਸ਼ੀਲ ਜੀ, ਦੇਖੋ ਆਪਾਂ ਚ ਮੈਂ ਕਿੰਨੀਆਂ ਸਾਰੀਆਂ ਆਦਤਾਂ ਦੀ ਗੱਲਬਾਤ ਕੀਤੀ ਹੈ ਕਿ ਇਹਨਾਂ ਚ ਤੁਹਾਡੀ ਵੀ ਕੋਈ ਆਦਤ ਹੈ, ਦੱਸੋ ਅੱਜ ਪ੍ਰੋਗਰਾਮ ਸੁਣ ਰਹੇ ਹੋ ਤਾਂ।
1: ਹਾਂ ਨਹੀਂ ਯਾਰ, ਗੱਲ ਕੀਤੀ ਹੈ ਨਾ,
0: ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਮੇਰੇ ਤੱਕ,
1: ਥੋੜੀ ਪ੍ਰੋਬਲਮ ਆ।
0: ਹਾਂਜੀ,
1: ਥੜੇ ਰੇਡੀਓ ਦਾ ਛੱਤ ਦੇ ਉੱਪਰ ਆ ਇਸ ਟਾਈਮ।
0: ਅੱਛਾ,
1: ਹਾਂਜੀ,
0: ਛੱਤ ਦੇ ਉੱਤੇ ਨੈਟਵਰਕ ਵਧੀਆ ਆ ਜਾਂਦੇ ਆ,
1: ਵਧੀਆ ਟਾਵਰ ਕੋਲ ਨੇ ਤਾਂ ਕਰਕੇ।
0: ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ। ਤੇ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਤੁਸੀਂ ਵੀ ਇਕੱਠੀਆਂ ਕੀਤੀਆਂ ਹੋਈਆਂ ਪੋਲੀਥੀਨਸ ਘਰ ਦੇ ਵਿੱਚ?
1: ਨਹੀਂ ਮੈਂ ਨਹੀਂ ਇਕੱਠੀਆਂ ਕੀਤੀਆਂ ਕਦੀ।
0: ਮਤਲਬ ਤੁਸੀਂ ਸਲਵਾ ਲਿਆ, ਇੱਕ ਵੱਡਾ ਜਿਹਾ ਝੋਲਾ ਹੈ ਤੁਸੀਂ ਲੈ ਕੇ ਜਾਂਦੇ ਜਦੋਂ ਬਾਜ਼ਾਰ ਜਾਂਦੇ ਹੋ, ਹੈ ਦੋਸਤ? ਮਤਲਬ ਨਹੀਂ ਮੰਗਦੇ ਤੁਸੀਂ ਦੁਕਾਨਦਾਰਾਂ ਕੋਲੋਂ, ਕੁਝ ਨਹੀਂ ਮੰਗਦੇ ਤੁਸੀਂ, ਆਪਣਾ ਹੀ ਲੈ ਕੇ ਜਾਂਦੇ ਹੋ ਬੈਗ?
1: ਮੈਂ ਆਪਣੇ ਮੋਟਰਸਾਈਕਲ ਦੇ ਨਾਲ ਹੀ ਝੋਲਾ ਲਾਇਆ ਹੁੰਦਾ।
0: ਅੱਛਾ, ਨਾਲ ਹੀ ਲਾਇਆ ਹੋਇਆ?
1: ਹਾਂਜੀ, ਜਿਹੜੀ ਵੀ ਚੀਜ਼ ਲੈਣੀ ਉਹਦੇ 'ਚ ਬਲ ਗਈ ਹੈ।
0: ਅੱਛਾ, ਇਹ ਤਾਂ ਬਹੁਤ ਵਧੀਆ ਹੈ। ਤੇ ਕਿਸੇ ਨੇ ਅੱਜ ਤੱਕ ਝੋਲਾ ਚੱਕਿਆ ਤਾਂ ਨਹੀਂ ਬਾਈਕ 'ਚੋਂ? ਕਿਸੇ ਲੋੜਵੰਦ ਨੂੰ ਲੋੜ ਹੋ ਗਈ ਹੋਗੀ।
1: ਨਹੀਂ ਚੱਕਿਆ ਨਹੀਂ, ਅਸੀਂ ਮੈਂ ਸੋਚਦਾ ਸੀ ਸ਼ਾਇਦ ਕੋਈ ਕੱਟ ਵੀ ਸਕਦਾ।
0: ਹਾਂ
1: ਹਾਂ,
0: ਠੀਕ ਹੈ ਠੀਕ ਹੈ ਠੀਕ ਹੈ, ਪਰ ਇਹ ਬਹੁਤ ਵਧੀਆ ਹੈ ਨਾ, ਅਸੀਂ ਆਪਣੇ ਕੋਲ ਰੱਖੀਏ ਜੋ ਵੀ ਸਮਾਨ ਅਸੀਂ ਬਾਹਰ ਲੈਣ ਜਾ ਰਹੇ ਹਾਂ। ਛੋਟੀ ਜੀ ਦੇਖੋ, ਇੱਕ ਸੋਚ ਹੈ, ਬਦਲਾਵ ਹੈ, ਜੇ ਕਰਾਂਗੇ ਤਾਂ ਹੋ ਸਕਦਾ ਦੇਖੋ ਸਾਨੂੰ ਦੇਖ ਕੇ ਕੋਈ ਹੋਰ ਸਾਨੂੰ ਫੋਲੋ ਕਰ ਲਏ ਤੇ ਚੇਂਜ ਆਪਣੇ ਆਪ 'ਚ ਲੈ ਆਏ, ਹੈ ਨਾ ਜੀ?
1: ਝੋਲਾ ਮੈਂ ਇਸ ਕਰਕੇ ਰੱਖਿਆ ਵੀ ਜਿੱਦਾਂ ਕੋਈ ਚੀਜ਼ ਦੀ ਜ਼ਰੂਰਤ ਪੈਂਦੀ, ਸਬਜ਼ੀ ਲੈਣੀ ਹੁੰਦੀ ਜਾਂ ਕੁਛ ਹੋਰ ਵੀ ਲੈਣਾ ਹੁੰਦਾ, ਬੰਦਾ ਝੋਲ 'ਚ ਪਾ ਲੈਂਦਾ, ਚਲੋ ਜੀ ਠੀਕ ਹੈ।
0: ਹੈ ਨਾ, ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੁਸ਼ੀਲ ਜੀ, ਗੀਤ ਕਿਹੜਾ ਸੁਣਨਾ ਹੈ ਅੱਜ?
1: ਗੀਤ ਮੈਮ ਸਰਦੂਲ ਸਿਕੰਦਰ ਜੀ ਦਾ ਸੁਣਾ ਦਿਓ, ਕੋਈ ਵੀ ਤੁਹਾਡਾ ਫੋਨ ਅਟੈਂਡ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ।
0: ਅੱਛਾ ਜੀ, ਚਲੋ ਜੀ, ਸਾਨੂੰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਣਾਂਗੇ। ਥੈਂਕ ਯੂ ਸੋ ਮਚ। ਔਰ ਪੰਜਾਬੀ ਤੜਕਾ ਪ੍ਰੋਗਰਾਮ 'ਚ ਦੇਖੋ ਟਾਈਮ ਹੋ ਰਿਹਾ ਇਹਨਾਂ ਦੇ ਗੀਤ ਦਾ, ਔਰ ਇਹਨਾਂ ਨੇ ਸਿੰਗਰ ਤਾਂ ਸਾਨੂੰ ਦੱਸ ਦਿੱਤਾ, ਅਤੇ ਆਪਾਂ ਗੀਤ ਲਗਾ ਦਿੰਦੇ ਹਾਂ, ਲਗਾ ਲਵਾਂਗੇ। ਮੈਂ ਕਿੱਥੇ ਹੀ ਬੈਠੀ ਹਾਂ, ਕਿਤੇ ਨਹੀਂ ਜਾ ਰਹੀ ਹਾਂ, ਅਤੇ ਤੁਸੀਂ ਇੰਜੋਏ ਕਰੋ ਇਸ ਗੀਤ ਨੂੰ, ਅਤੇ ਉਸ ਤੋਂ ਬਾਅਦ ਮਿਲਦੀ ਹਾਂ ਮੈਂ ਤੁਹਾਨੂੰ ਸਿਰਫ ਇੱਥੇ। ਸਟੇ ਟਿਊਨਡ।

0: ਹੱਸਦਾ ਪੰਜਾਬ ਵਸਦਾ ਪੰਜਾਬ ਔਰ ਪੰਜਾਬ ਨਾਲ ਜੁੜਿਆ ਹੈ ਜੀ ਇਹ ਪ੍ਰੋਗਰਾਮ ਪੰਜਾਬੀ ਤੜਕਾ ਔਰ ਪੰਜਾਬੀ ਤੜਕਾ ਫਰਮਾਇਸ਼ਾਂ ਦਾ ਤੜਕਾ ਤੁਹਾਡੇ ਪੰਜਾਬੀ ਜਿਹੜੇ ਮਨਪਸੰਦ ਗੀਤ ਉਹਨਾਂ ਦਾ ਤੜਕਾ ਔਰ ਇਸ ਤੜਕੇ ਨੂੰ ਅੱਜ ਚਲੋ ਫਿਰ ਇੱਥੇ ਹੀ ਟਾਟਾ ਬਾਏ ਬਾਏ ਕਰਨ ਦਾ ਟਾਈਮ ਆ ਗਿਆ ਬਹੁਤ ਸਾਰਾ ਤੜਕਾ ਆਪਾਂ ਲਗਾ ਲਿਆ ਹੈ ਨਾ ਜੀ ਫਰਮਾਇਸ਼ਾਂ ਦਾ ਹੁਣ ਅਸਲ ਦੇ ਵਿੱਚ ਤੜਕਾ ਲਗਾਵਾਂਗੇ ਅਗਲੇ ਪ੍ਰੋਗਰਾਮ 'ਚ ਕੀ ਕੁਝ ਖਾਸ ਬਣ ਰਿਹਾ ਤੁਹਾਡੀ ਕਿਚਨ ਦੇ ਵਿੱਚ ਗੱਲਬਾਤ ਹੋਏਗੀ ਨਾਲੇ ਨਾਲ ਹੋਰ ਵੀ ਬਹੁਤ ਸਾਰੀ ਜਾਣਕਾਰੀ ਲੈ ਕੇ ਮਿਲ ਰਹੀ ਹਾਂ ਤੁਹਾਨੂੰ ਠੀਕ 12 ਵਜੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅਤੇ ਫਿਲਹਾਲ ਪੰਜਾਬੀ ਤੜਕਾ ਨੂੰ ਆਪਾਂ ਕਰ ਰਹੇ ਹਾਂ ਜੀ ਇੱਥੇ ਟਾਟਾ ਬਾਏ ਬਾਏ ਲੇਕਿਨ ਰਿਚਾ ਕਿਤੇ ਨਹੀਂ ਜਾ ਰਹੀ ਰਿਚਾ ਤੇ ਤੁਹਾਡਾ ਸਾਥ ਜੁੜਿਆ ਹੋਇਆ ਹੈ ਠੀਕ 2 ਵਜੇ ਤੱਕ ਹੈ ਨਾ ਜੀ ਸੋ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਤੜਕਾ ਦਾ ਇਹ ਅਖੀਰਲਾ ਗੀਤ ਸਟੇ ਟਿਊਨਡ
1: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ ਹੱਦ ਕੇ ਜਾਵਾ ਓਏ ਸਾਡੇ ਨਾਲ ਨੱਚੋ ਸੋਹਣਿਓ ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਤਾਮਿਲਨਾਡੂ ਵਿਚ ਜੋਸਫ ਵਿਜੇ ਦੀ ਅਗਵਾਈ ਵਾਲੀ ਟੀ ਵੀ ਕੇ ਸਰਕਾਰ ਨੂੰ ਅੱਜ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿਚ ਸਿਆਸੀ ਗਤੀਵਿਧੀਆਂ ਤੇਜ਼ ਹੋ ਰਹੀਆਂ ਨੇ। ਆਲ ਇੰਡੀਆ ਐਨ ਆਰ ਕਾਂਗਰਸ ਨੇਤਾ ਐਨ ਰੰਗਾਸਾਮੀ ਅੱਜ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਦੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਕੇਂਦਰੀ ਜਾਂਚ ਬਿਊਰੋ ਸੀ ਬੀ ਆਈ ਨੇ ਕਥਿਤ ਨੀਟ ਪੇਪਰ ਲੀਕ ਮਾਮਲੇ ਦੇ ਸੰਬੰਧ ਵਿਚ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿਚ ਲਿਆ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ ਜੀ ਟੀ ਪੀ ਦੇ ਸਾਲਾਨਾ ਦੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਾਰੀਕ ਵਿਚ ਸੋਧ ਕਰਦਿਆਂ ਹਰ ਸਾਲ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਬਦਲ ਕੇ 7 ਜੂਨ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਇਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਦੇ ਹਨੇਰੀ ਦੇ ਚਲਦਿਆਂ ਕੰਧ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਮਾਤਾ ਭਦਰਕਾਲੀ ਜੀ ਦਾ ਮੇਲਾ ਅੱਜ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਵਿਚ ਦੱਖਣ ਪੱਛਮੀ ਮੌਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਭਾਰਤ ਦਾ ਲਕਸ਼ਯ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪਹੁੰਚ ਗਿਆ। ਤੇ ਆਈ ਪੀ ਐਲ ਕ੍ਰਿਕਟ ਵਿਚ ਅਹਿਮਦਾਬਾਦ ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਰੇਨਬੋ ਦੀ ਗਲੀ ਆ ਜਾਓ ਔਰ ਆ ਚੁੱਕੇ ਹੋ ਤਾਂ ਫਿਰ ਆਪਣੀ ਜਿਹੜੀ ਇੱਕ ਪੈਨ ਔਰ ਨੋਟਬੁੱਕ ਤੁਸੀਂ ਕੱਢ ਕੇ ਬੈਠੇ ਹੋ ਨਾ ਉਹਦੇ ਤੇ ਲਿਖ ਲਓ। ਮੈਨੂੰ ਪਤਾ ਲਿਸਟ ਬਣ ਜਾਂਦੀ ਹੈ ਤੁਹਾਡੀ ਵੀ ਜਦੋਂ ਆਪਾਂ ਕਿਚਨ ਦੀ ਗੱਲ ਕਰਦੇ ਹਾਂ ਔਰ ਬਾਜ਼ਾਰ ਜਾ ਕੇ ਇੱਕ ਲੰਬੀ ਚੌੜੀ ਲਿਸਟ ਲੈ ਕੇ ਪਹੁੰਚ ਜਾਂਦੇ ਹਾਂ ਜੀ ਕਰਿਆਨੇ ਦੀ ਦੁਕਾਨ ਤੇ ਕਿ ਇਹ ਚੀਜ਼ ਵੀ ਚਾਹੀਦੀ ਆ ਉਹ ਚੀਜ਼ ਵੀ ਚਾਹੀਦੀ ਆ ਔਰ ਇੰਨੀ ਲੰਬੀ ਚੌੜੀ ਲਿਸਟ ਨੂੰ ਦੇਖ ਕੇ ਕਦੇ ਕਦੇ ਚੱਕਰ ਵੀ ਆ ਜਾਂਦਾ ਹੈ ਨਾ। ਸੋ ਉਹ ਜਿਹੜੀ ਲਿਸਟ ਆਪਾਂ ਬਣਾਈ ਹੈ ਕਿ ਅਸੀਂ ਵੀ ਜਿਹੜੀ ਗਰੋਸਰੀ ਦੀ ਆਪਾਂ ਇੰਨੀ ਵਧੀਆ ਵਾਲੀ ਇੱਕ ਲਿਸਟ ਬਣਾਈ ਹੈ ਕਿ ਵਾਕਈ ਉਹਦੇ ਵਿੱਚ ਵਧੀਆ ਵਾਲੀ ਚੀਜ਼ਾਂ ਆਪਾਂ ਖਰੀਦ ਵੀ ਰਹੇ ਹਾਂ ਜਾਂ ਸਿਰਫ ਇੱਕ ਜਿਹੜੀ ਆ ਬ੍ਰਾਂਡ ਮਾਰਕੀਟਿੰਗ ਔਰ ਪ੍ਰਮੋਸ਼ਨ ਦੇ ਚੱਕਰ ਦੇ ਵਿੱਚ ਆ ਕੇ ਸੋਹਣੀਆਂ ਸੋਹਣੀਆਂ ਫੈਂਸੀ ਆਈਟਮਸ ਤਾਂ ਖਰੀਦ ਲਾ ਰਹੇ ਹਾਂ ਲੇਕਿਨ ਸਾਨੂੰ ਪਤਾ ਹੀ ਨਹੀਂ ਹੈ ਕਿ ਅਸਲ ਦੇ ਵਿੱਚ

ਚੀਜ਼ ਹੈਲਦੀ ਵੀ ਹੈ ਕਿ ਨਹੀਂ, ਹੈ ਨਾ ਜੀ? ਸੋ ਟਾਈਮ ਨਾਲ ਅਵੇਅਰਨੈਸ ਬਹੁਤ ਜ਼ਰੂਰੀ ਹੈ, ਔਰ ਬਜਾਏ ਆਪਾਂ ਕਿ ਕਚਰਾ ਖਰੀਦ ਕੇ ਲਿਆਈਏ, ਪੈਸੇ ਬਰਬਾਦ ਕਰੀਏ ਆਪਣੇ, ਔਰ ਉਸ ਤੋਂ ਬਾਅਦ ਫਿਰ ਦਵਾਈਆਂ ਦਾ ਬਿੱਲ ਭਰੀਏ, ਥੋੜ੍ਹਾ ਜਿਹਾ ਸਮਾਰਟ ਬਣੀਏ, ਹੈ ਨਾ? ਮੈਂ ਪਹਿਲੀ ਕਹਿ ਰਹੀ ਹਾਂ, ਅੱਜ ਸਮਾਰਟ ਸਮਾਰਟਨੈਸ ਦੀ ਗੱਲ ਹੋਏਗੀ, ਔਰ ਮੇਰੇ ਤੋਂ ਵੱਧ ਕੇ ਸਮਾਰਟ ਆਏ ਹਾਏ ਹਾਏ, ਥੋੜ੍ਹੀ ਤਾਰੀਫ ਆਪਣੇ ਆਪ ਦੀ ਵੀ ਕਰ ਲੈਣੀ ਚਾਹੀਦੀ ਹੈ। ਫਿਲਹਾਲ ਛੱਡੋ ਇਸ ਗੱਲ ਨੂੰ, ਤੁਹਾਡੇ ਵੱਲ ਆਵਾਂ ਮੈਂ। ਦੇਖੋ ਆਪਾਂ ਕੀ ਕਰ ਰਹੇ ਹਾਂ, ਜਿਹੜੀ ਆਪਾਂ ਗਰੋਸਰੀ ਲਿਸਟ ਬਣਾ ਰਹੇ ਹਾਂ ਨਾ, ਦੇਖੋ ਇੱਕ ਤੋਂ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਜਾਂ ਕਿਤੇ ਵੀ ਆਪਾਂ ਦੇਖੀਏ, ਬਹੁਤ ਫੈਂਸੀ ਫੈਂਸੀ ਪ੍ਰਮੋਸ਼ਨਸ ਹੁੰਦੇ ਨੇ ਜਾਂ ਫਿਰ ਮਾਰਕੀਟਿੰਗ ਹੁੰਦੀ ਹੈ, ਉਹਨੂੰ ਦੇਖ ਕੇ ਨਾ ਆਪਾਂ ਕੀ ਕਰਦੇ ਹਾਂ ਕਿ ਉਸ ਚੀਜ਼ਾਂ ਵੱਲ ਐਟਰੈਕਟ ਹੁੰਦੇ ਹਾਂ, ਔਰ ਦੇਖਦੇ ਹੀ ਨਹੀਂ ਹੈ ਕਿ ਅਸਲ ਦੇ ਵਿੱਚ ਉਹ ਜਿਹੜੀ ਚੀਜ਼ ਆਪਾਂ ਬੱਚਿਆਂ ਲਈ ਖਰੀਦ ਰਹੇ ਹਾਂ ਉਹਦੇ ਵਿੱਚ ਅਸਲ ਦੇ ਵਿੱਚ ਕੀ ਕੁਛ ਚੀਜ਼ਾਂ ਹੈ, ਹੈ ਨਾ? ਕਿਹੜੇ ਕਿਹੜੇ ਜੀ ਪੋਸ਼ਕ ਤੱਤ ਨੇ ਜੋ ਹੈ ਵੀ ਕਿ ਨਹੀਂ ਹੈ। ਸੋ ਜਦੋਂ ਵੀ ਆਪਾਂ ਲਿਸਟ ਬਣਾਈਏ ਨਾ, ਖਾਸ ਕਰ ਥੋੜ੍ਹਾ ਜਿਹਾ ਹੈਲਦੀ ਆਪਸ਼ਨ ਨੂੰ ਚੁਣੀਏ, ਹੈ ਨਾ? ਔਰ ਕਿਵੇਂ ਆਪਾਂ ਉਹਨੂੰ ਸਿਲੈਕਟ ਕਰਾਂਗੇ ਅਗਲੇ ਗਾਣੇ 'ਤੇ ਬਾਅਦ ਤੁਹਾਨੂੰ ਦੱਸਾਂਗੀ। ਇਹ ਜਿਹੜੀ ਗਰੋਸਰੀ ਲਿਸਟ ਆਪਾਂ ਬਣਾ ਰਹੇ ਹਾਂ ਨਾ, ਥੋੜ੍ਹੀ ਜਿਹੀ ਹੈਲਦੀ ਲਿਸਟ ਹੋਣੀ ਚਾਹੀਦੀ ਹੈ, ਔਰ ਕੀ ਕੁਛ ਚੇਂਜ ਆਪਾਂ ਲਿਆ ਕੇ ਮਤਲਬ ਲੈ ਕੇ ਆ ਸਕਦੇ ਹਾਂ ਆਪਣੀ ਇਸ ਲਿਸਟ ਦੇ ਵਿੱਚ, ਬਸ ਇਹ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਹੈ ਇਸ ਗੀਤ ਤੋਂ ਬਾਅਦ। ਸੋ ਸਟੇ ਟਿਊਨਡ।

ਕਿਹਾ ਜੀ ਮਾਮਿਆਂ ਦਾ ਤੇ ਭਾਂਜੇ ਭਾਂਜਿਆਂ ਦਾ ਪਿਆਰ ਹੀ ਬੜਾ ਦੇਖੋ ਅਨੋਖਾ ਹੁੰਦਾ ਹੈ, ਬੜਾ ਨਿਰਾਲਾ ਹੁੰਦਾ, ਬੜਾ ਪਿਆਰਾ ਹੁੰਦਾ ਹੈ ਨਾ। ਔਰ ਬੱਚਿਆਂ ਤੋਂ ਮੈਨੂੰ ਯਾਦ ਆਇਆ ਕਿ ਜਦੋਂ ਬੱਚਿਆਂ ਦੀ ਮੰਗਾਂ ਜਿਹੜੀਆਂ ਨੇ ਨਾ, ਡਿਮਾਂਡਸ ਜਿਹੜੀਆਂ ਨੇ, ਪੂਰੀ ਨਾ ਕਰੋ ਤਾਂ ਅਗਲੇ ਜ਼ਿੱਦੀ ਬਣ ਜਾਂਦੇ ਨੇ। ਔਰ ਬਹੁਤ ਜ਼ਰੂਰੀ ਹੈ ਕਿ ਇੱਕ ਗੁੱਡ ਪੇਰੈਂਟਿੰਗ ਜਿਹੜੀ ਹੈ ਨਾ ਲਾਈਫ 'ਚ, ਆਪਣੀ ਲਾਈਫ 'ਚ, ਜੇ ਦੇਖੋ ਬਹੁਤ ਸਾਰੇ ਪੇਰੈਂਟਸ ਇਸ ਟਾਈਮ ਮੈਨੂੰ ਸੁਣ ਰਹੇ ਹੋਣਗੇ, ਔਰ ਸਾਨੂੰ ਵੀ ਇਹ ਵਾਲੀ ਜਿਹੜੀ ਕੰਡੀਸ਼ਨ ਹੈ ਨਾ ਅਕਸਰ ਫੇਸ ਕਰਨੀ ਪੈਂਦੀ ਹੈ ਕਿ ਬੱਚੇ ਨਾ ਜ਼ਿੱਦੀ ਬਣਦੇ ਜਾ ਰਹੇ ਹੈ, ਔਰ ਉਹ ਐਕਚੁਅਲੀ ਜ਼ਿੱਦੀ ਹੋ ਨਹੀਂ ਰਹੇ, ਸਾਡੀਆਂ ਹੀ ਆਦਤਾਂ ਉਹਨਾਂ ਨੂੰ ਜ਼ਿੱਦੀ ਬਣਾ ਰਹੀਆਂ ਨੇ। ਗੱਲ ਗੱਲ 'ਤੇ ਉਹਨਾਂ ਨੂੰ ਆਪਾਂ ਡਾਂਟ ਰਹੇ ਹਾਂ, ਹੈ ਨਾ, ਹਰ ਇੱਕ ਦੇ ਸਾਹਮਣੇ ਇਹ ਵੀ ਨਹੀਂ ਦੇਖ ਰਹੇ ਕਿ ਸਾਹਮਣੇ ਕੌਣ ਬੈਠਾ ਹੈ, ਅਤੇ ਅਸੀਂ ਬੱਚਿਆਂ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨੂੰ ਮਤਲਬ ਜ਼ੋਰ ਜ਼ੋਰ ਦੀ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਔਰ ਅਗਰ ਜੇਕਰ ਉਹ ਕੋਈ ਚੀਜ਼ ਮੰਗ ਰਹੇ ਹਾਂ ਤਾਂ ਆਪਾਂ ਫਟਾਫਟ ਉਹਨਾਂ ਦੀ ਡਿਮਾਂਡ ਉਸੇ ਟਾਈਮ ਪੂਰੀ ਕਰ ਰਹੇ ਹਾਂ, ਤਾਂ ਇਹ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਬੱਚਿਆਂ ਨੂੰ ਜ਼ਿੱਦੀ ਬਣਾ ਰਹੀਆਂ ਨੇ। ਸੋ ਗੁੱਡ ਪੇਰੈਂਟਿੰਗ ਦੇ ਦੇਖੋ ਐਕਸਪਰਟਸ ਕੀ ਕਹਿੰਦੇ ਆ ਕਿ ਆਪਾਂ ਵੀ ਪੇਰੈਂਟਸ ਹੈ ਤਾਂ ਛੋਟੀਆਂ ਛੋਟੀਆਂ ਕੁਝ ਪੁਆਇੰਟਸ ਨੇ, ਕੁਝ ਚੀਜ਼ਾਂ ਨੇ, ਆਪਾਂ ਫੋਲੋ ਕਰੀਏ ਉਹਨਾਂ ਨੂੰ ਤਾਂ ਆਪਾਂ ਇਸ ਚੀਜ਼ ਤੋਂ ਬਚ ਸਕਦੇ ਹਾਂ। ਉਹ ਪੁਆਇੰਟਸ ਕੀ ਹੈ ਜਾਣਨਾ ਤਾਂ ਫਿਰ ਜੁੜੇ ਰਹੋ ਮੇਰੇ ਨਾਲ, ਹੈ ਨਾ ਜੀ। ਮਿਸਟੇਕ ਸਾਡੇ ਸਾਰਿਆਂ ਕੋਲ ਹੋ ਜਾਂਦੀ ਹੈ, ਪਰ ਉਸ ਮਿਸਟੇਕ ਨੂੰ ਸਹੀ ਟਾਈਮ 'ਤੇ ਇੰਪਰੂਵ ਕਰ ਲਈਏ ਤਾਂ ਬੱਚੇ ਵੀ ਖੁਸ਼ ਔਰ ਐਜ਼ ਪੇਰੈਂਟਸ ਅਸੀਂ ਵੀ ਖੁਸ਼। ਕਰਾਂਗੇ ਤੁਹਾਡੇ ਨਾਲ ਗੱਲਬਾਤ, ਮੇਰੇ ਨਾਲ ਜੁੜੇ ਰਹੋ ਰਿਚਾ ਦੇ ਨਾਲ। ਸਟੇ ਟਿਊਨਡ ਵਿਦ ਐਫ ਐਮ ਰੇਨਬੋ, ਦਿਲ ਸੇ ਦਿਲ ਤੱਕ।

ਸੋ ਬੱਚਿਆਂ ਕੋਲ ਤਾਂ ਜਿਹੜੀਆਂ ਮਿਸਟੇਕਸ ਹੋ ਹੀ ਜਾਂਦੀਆਂ ਨੇ ਐਸ ਪੇਰੈਂਟਸ, ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕੋਲ ਵੀ ਦੇਖੋ ਬਹੁਤ ਸਾਰੀਆਂ ਗਲਤੀਆਂ ਹੋ ਹੀ ਜਾਂਦੀਆਂ ਨੇ ਅਮੂਮਨ ਜਦੋਂ ਆਪਾਂ ਪਰਵਰਿਸ਼ ਦੀ ਗੱਲ ਕਰ ਰਹੇ ਹਾਂ। ਛੋਟੇ ਬੱਚਿਆਂ ਨੂੰ ਸਾਹਮਣਾ ਵਾਕਈ ਇੱਕ ਬਹੁਤ ਟਫ ਟਾਸਕ ਹੁੰਦਾ ਹੈ ਸਾਰਿਆਂ ਦੇ ਲਈ, ਔਰ ਬੱਚੇ ਜ਼ਿੱਦੀ ਬਣ ਰਹੇ ਹਾਂ ਤਾਂ ਜ਼ਰੂਰੀ ਹੈ ਕੁਝ ਚੀਜ਼ਾਂ ਆਪਾਂ ਫੋਲੋ ਕਰੀਏ, ਹੈ ਨਾ, ਹੌਲੀ ਹੌਲੀ ਸ਼ੁਰੂਆਤ ਕਰੀਏ ਤਾਂ ਉਹ ਉਹਨਾਂ ਚੀਜ਼ਾਂ ਦਾ ਦੇਖੋ ਅਸਰ ਜਿਹੜਾ ਹੈ ਨਾ ਹੌਲੀ ਹੌਲੀ ਵੀ ਸਾਨੂੰ ਦਿਖਣਾ ਸ਼ੁਰੂ ਹੋ ਜਾਏਗਾ। ਸੋ ਨੰਬਰ 1, ਅਗਰ ਬੱਚੇ ਬਹੁਤ ਜ਼ਿਆਦਾ ਜ਼ਿੱਦੀ ਬਣ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਪਾਂ ਸ਼ਾਂਤ ਰੱਖੀਏ, ਕੂਲ ਰੱਖੀਏ, ਜੋ ਵੀ ਸਿਚੁਏਸ਼ਨ ਹੈ ਨਾ ਉਹਨੂੰ ਐਕਸੈਪਟ ਕਰੀਏ, ਗੁੱਸਾ ਨਾ ਕਰੀਏ, ਬੱਚੇ 'ਤੇ ਰਿਟੀਟ ਨਾ ਹੋਈਏ। ਠੀਕ ਹੈ, ਮੁਸ਼ਕਿਲ ਹੈ, ਆਈ ਕੈਨ ਕੰਪਲੀਟਲੀ ਅੰਡਰਸਟੈਂਡ ਕਿ ਇਹ ਚੀਜ਼ਾਂ ਮੁਸ਼ਕਿਲ ਹੈ, ਬਟ ਕਰੀਏ, ਹੈ ਨਾ, ਕੋਸ਼ਿਸ਼ ਤਾਂ ਕਰੀਏ ਸ਼ਾਂਤ ਰਹਿਣ ਦੀ। ਜਦੋਂ ਆਪਾਂ ਹੀ ਸ਼ਾਂਤ ਰਹਾਂਗੇ ਤਾਂ ਬੱਚਾ ਵੀ ਸ਼ਾਂਤ ਰਹੇਗਾ, ਹੈ ਨਾ। ਦੇਖੇਗਾ ਉਹ ਕਿ ਅਸੀਂ ਉਹਨੂੰ ਕੁਝ ਜਵਾਬ ਨਹੀਂ ਦੇ ਰਹੇ, ਕੋਈ ਰਿਸਪੋਂਸ ਨਹੀਂ ਕਰ ਰਹੇ ਉਹਦੀ ਜ਼ਿੱਦ ਤਾਂ। ਔਰ ਦੂਜੀ ਗੱਲ ਇਹ ਕਿ ਇਕੱਲੇ, ਮਤਲਬ ਬੱਚਾ ਜੇਕਰ ਸਾਰਿਆਂ ਦੇ ਵਿੱਚ ਬੈਠਾ ਹੋਇਆ ਨਾ, ਤਾਂ ਉਹਨੂੰ ਥੋੜ੍ਹਾ ਜਿਹਾ ਆਪਣੇ ਕੋਲ ਲੈ ਕੇ ਆਈਏ, ਔਰ ਇਕੱਲੇ ਹੀ ਉਹਦੇ ਨਾਲ ਗੱਲਬਾਤ ਕਰੀਏ, ਬਜਾਏ ਚਾਰ ਲੋਕਾਂ ਨੂੰ ਇਕੱਠਾ ਕਰੀਏ, ਆਪਾਂ ਉਸ ਬੱਚੇ ਨਾਲ, ਆਪਣੇ ਬੱਚੇ ਨਾਲ ਕੱਲ, ਮਤਲਬ ਇੱਕ ਸ਼ਾਂਤ ਜਗ੍ਹਾ ਦੇ ਵਿੱਚ ਬਹਿ ਕੇ ਨਾ ਉਹਦੇ ਨਾਲ ਗੱਲ ਕਰੀਏ, ਬੜੇ ਪਿਆਰ ਨਾਲ, ਲਾਡ ਨਾਲ, ਹੋ ਸਕਦਾ ਤੁਹਾਡੀ ਗੱਲ ਸੁਣ ਲਏ। ਔਰ ਹਰ ਇੱਕ ਜਿੱਦ ਜੇ ਕਰ ਰਿਹਾ ਉਹ ਹਰ ਇੱਕ ਚੀਜ਼ ਨੂੰ ਪਾਉਣ ਦੀ, ਤਾਂ ਉਹਨੂੰ ਸਮਝਾਈਏ ਕਿ ਚੀਜ਼ਾਂ ਮਿਹਨਤ ਦੇ ਨਾਲ ਮਿਲਦੀਆਂ ਨੇ, ਹੈ ਨਾ, ਕਦਰ ਕਰਨੀ ਸਿਖਾਈਏ ਹਰ ਇੱਕ ਚੀਜ਼ ਦੀ, ਉਹਨੂੰ ਉਹਨੂੰ ਪੈਸੇ ਦਾ ਵੀ ਮਹੱਤਵ ਸਮਝਾਈਏ, ਨਾਲ ਹੀ ਨਾਲ ਉਹਨਾਂ ਚੀਜ਼ਾਂ ਦੀ ਇੰਪੋਰਟੈਂਸ ਸਮਝਾਈਏ, ਕਿੰਨੀ ਹੀ ਹਾਰਡਵਰਕ ਦੇ ਨਾਲ ਕੋਈ ਚੀਜ਼ ਅਚੀਵ ਕੀਤੀ ਜਾ ਸਕਦੀ ਆ। ਔਰ ਤਾਰੀਫ ਕਰਨੀ ਹੈ ਤਾਂ ਪਬਲਿਕਲੀ ਕਰੀਏ, ਹੈ ਨਾ, ਡਾਂਟਣਾ ਹੈ ਤਾਂ ਇਹ ਤਾਂ ਸਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਥੋੜ੍ਹਾ ਜਿਹਾ ਬਿਲਕੁਲ ਇਹ ਨਾ ਕੋਨੇ ਦੇ ਵਿੱਚ ਲਿਜਾ ਕੇ ਉਹਨੂੰ ਡਾਂਟ ਦਈਏ, ਕਿਸੇ ਦੇ ਸਾਹਮਣੇ ਨਹੀਂ, ਲੇਕਿਨ ਤਾਰੀਫ ਤਾਂ ਸਾਰਿਆਂ ਦੇ ਸਾਹਮਣੇ ਕਰਨੀ ਬਣਦੀ ਹੈ। ਔਰ ਇੱਕ ਹੋਰ ਚੀਜ਼ ਹੈ ਜਿਹੜੀ ਉਹਦੀ ਬੱਚੇ ਦੀ ਐਨਰਜੀ ਹੈ ਨਾ, ਮਤਲਬ ਜੋ ਵੀ ਚੀਜ਼ ਉਹ ਕਰ ਰਿਹਾ ਜ਼ਿੱਦੀ ਬਣ ਰਿਹਾ, ਠੀਕ ਹੈ, ਲੇਕਿਨ ਹੋ ਸਕਦਾ ਹੈ ਕਿ ਉਹਦੇ ਅੰਦਰ ਕੋਈ ਫਰਸਟ੍ਰੇਸ਼ਨ ਹੋਈ ਆ, ਉਹਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਆ, ਤਾਂ ਬੱਚੇ ਨੂੰ ਥੋੜ੍ਹੀ ਜਿਹੜੀ ਉਹਦੀ ਐਨਰਜੀ ਹੈ ਨਾ ਉਹ ਅੱਛੀ ਚੀਜ਼ਾਂ ਵੱਲ ਲੈ ਕੇ ਜਾਈਏ, ਕੋਈ ਵੀ ਚੀਜ਼ ਉਹਨੂੰ ਪਸੰਦ ਹੈ ਤਾਂ ਉਹਨੂੰ ਉਹ ਕਰਨ ਦੀ ਪੂਰੀ ਫਰੀਡਮ ਦਈਏ, ਆਜ਼ਾਦੀ ਦਈਏ। ਸੋ ਕੁਝ ਚੀਜ਼ਾਂ ਨੇ ਆਪਾਂ ਫੋਲੋ ਕਰੀਏ ਤਾਂ ਬੱਚੇ ਹੋ ਸਕਦਾ ਹੈ ਨਾ ਜੀ ਤੁਹਾਡੀ ਗੱਲ ਨਾ ਸ਼ੁਰੂ ਕਰ ਦੇਣਗੇ, ਔਰ ਜਦੋਂ ਇੱਕ ਦੂਜੇ ਦੀ ਆਪਾਂ

ਸੁਣਾਂਗੇ ਐਸ ਪੇਰੈਂਟਸ ਔਰ ਐਸ ਅ ਸਟੂਡੈਂਟ, ਮਤਲਬ ਬੱਚੇ ਦੀ ਗੱਲ ਕਰਾਂ, ਉਹ ਗੱਲ ਸੁਣੇਗਾ ਤਾਂ ਫਿਰ ਜਿਹੜੀ ਰਲ ਮਿਲ ਕੇ ਜ਼ਿੰਦਗੀ ਹੈ ਨਾ ਉਹ ਚੱਲ ਜਾਂਦੀ ਆ ਔਰ ਬਹੁਤ ਕੁਛ ਫਿਰ ਵਧੀਆ ਵਧੀਆ ਜ਼ਿੰਦਗੀ ਦੇ ਵਿੱਚ ਹੋਣ ਲੱਗਦਾ ਹੈ। ਫਿਲਹਾਲ ਅਗਲਾ ਗੀਤ ਵੀ ਬਹੁਤ ਵਧੀਆ ਜੀ, ਵਨ ਆਫ ਮਾਈ ਫੇਵਰੇਟ ਟ੍ਰੈਕ, ਇੰਜੋਏ ਕਰੋਗੇ ਤੁਸੀਂ 102.7 FM ਰੇਨਬੋ ਤੇ ਦਿਲ ਸੇ ਦਿਲ ਤੱਕ।

ਇਹਨੇ ਜੀ ਚੌਲਾਂ ਦੀ ਗੱਲ ਕਰ ਰਹੀ ਹਾਂ ਮੈਂ। ਹੁਣ ਚੌਲ ਖਾਣੇ ਸਾਨੂੰ ਸਾਰਿਆਂ ਨੂੰ ਪਸੰਦ ਹੈ, ਔਰ ਰਾਈਸ ਕਈ ਵਾਰੀ ਇਹ ਹੁੰਦਾ ਹੈ ਨਾ ਕਿ ਐਕਸਟਰਾ ਬਣ ਜਾਂਦੇ ਆ, ਬਚ ਜਾਂਦੇ ਆ, ਤਾਂ ਆਪਾਂ ਕੀ ਕਰਦੇ ਹਾਂ, ਰਾਈਸ ਤਾਂ ਉਹ ਜਿਹੜਾ ਭਾਂਡਾ ਹੁੰਦਾ ਨਾ ਉਹ ਅਸੀਂ ਫਰਿੱਜ ਦੇ ਵਿੱਚ ਲਾ ਕੇ ਰੱਖ ਦਿੰਦੇ ਹਾਂ, ਔਰ ਸੋਚਦੇ ਹਾਂ ਕਿ ਚਲੋ ਥੋੜ੍ਹੀ ਦੇਰ ਬਾਅਦ ਜਾਂ ਥੋੜ੍ਹੇ ਟਾਈਮ ਬਾਅਦ ਉਹਨੂੰ ਖਾ ਲਾਂਗੇ, ਹੈ ਨਾ, ਰਾਈਸ ਬਚ ਕੇ, ਲੈਫਟ ਓਵਰ ਰਾਈਸ ਦੀ ਗੱਲ ਕਰ ਰਹੀ ਹਾਂ ਮੈਂ। ਔਰ ਜਦੋਂ ਆਪਾਂ ਉਹਨੂੰ ਗਰਮ ਕਰਨ ਜਾਂਦੇ ਹਾਂ ਤਾਂ ਫਿਰ ਉਹ ਕੀ ਹੁੰਦਾ, ਚਿਪਕਣੇ, ਜਦੋਂ ਗਰਮ ਕਰੀ ਨਾ ਰਾਈਸ ਨੂੰ ਤਾਂ ਉਹ ਚਿਪਕਣੇ ਜੇ ਸ਼ੁਰੂ ਹੋ ਜਾਂਦੇ ਨੇ, ਔਰ ਥੱਲੇ ਭਾਂਡੇ ਦੇ ਨਾਲ ਉਹ ਚਿਪਕ ਜਾਂਦੇ ਨੇ, ਭਾਵੇਂ ਆਪਾਂ ਕੜਾਈ 'ਚ ਗਰਮ ਕਰ ਰਹੇ ਹਾਂ, ਕਿਸੇ ਵੀ ਚੀਜ਼ ਦੀ ਗਰਮ ਕਰ ਰਹੇ ਹਾਂ। ਸੋ ਇੱਕ ਛੋਟਾ ਜਿਹਾ ਇੱਕ ਕਹਿ ਲਓ ਕਿ ਹੈਕ ਕਹਿ ਲਓ ਜਾਂ ਟਿਪ ਕਹਿ ਲਓ, ਇਹ ਹੈ ਕਿ ਆਪਾਂ ਜਦੋਂ ਵੀ ਰਾਈਸ ਨੂੰ ਗਰਮ ਕਰਨਾ ਹੈ ਨਾ, ਤਾਂ ਗਰਮ ਕਰਨ ਤੋਂ ਪਹਿਲਾਂ ਜਦੋਂ ਫਰਿੱਜ 'ਚ ਆਪਾਂ ਆਪਣੇ ਚਾਵਲ ਕੱਢ ਲਿੱਤੇ ਆ, ਤਾਂ ਉਹਨਾਂ 'ਚ ਨਾ ਆਪਾਂ ਇੱਕ ਜਾਂ ਦੋ ਚਮਚੇ ਬਸ ਪਾਣੀ ਦਾ ਪਾ ਦਿੱਤਾ।

ਹੈ ਔਰ ਬਸ ਫਿਰ ਹੋ ਸਕਦਾ ਹੈ ਕਿ ਉਹ ਜਿਹੜਾ ਥੱਲੇ ਜਿਹੜੇ ਰਾਈਸ ਸਾਡੇ ਚਿਪਕ ਰਹੇ ਸੀ ਨਾ ਉਹ ਬੰਦ ਕਰ ਦੇਣ ਔਰ ਫਲੇਮ ਹਮੇਸ਼ਾ ਸਲੋ ਰੱਖਣੀ ਇੱਕਦਮ ਹਾਈ ਫਲੇਮ 'ਤੇ ਕਦੇ ਵੀ ਗਰਮ ਨਹੀਂ ਕਰਨਾ ਛੋਟੇ ਛੋਟੇ ਤਰੀਕੇ ਇਹਦੇ ਨਾਲ ਆਪਾਂ ਵੀ ਸਮਾਰਟ ਬਣਦੇ ਹਾਂ ਕਿਚਨ ਵੀ ਸਮਾਰਟ ਹੋ ਜਾਂਦੀ ਹੈ ਔਰ ਹੋਰ ਵੀ ਬਹੁਤ ਕੁਝ ਤੁਹਾਡੇ ਲਈ ਖਾਸ ਫਿਲਹਾਲ ਜੁੜੇ ਰਹੋ ਮੇਰੇ ਯਾਨੀ ਰਚਾ ਦੇ ਨਾਲ ਸਟੇ ਟਿਊਨਡ ਵਿਦ ਐਫ ਐਮ ਰੇਨਬੋ ਦਿਲ ਸੇ ਦਿਲ ਤੱਕ

ਔਰ ਇੰਨੀ ਗਰਮੀ ਦੇ ਵਿੱਚ ਘਰਾਂ ਦੇ ਵਿੱਚ ਬਹਿ ਕੇ ਦੇਖੋ ਆਰਾਮ ਨਾਲ ਪ੍ਰੋਗਰਾਮ ਇੰਜੋਏ ਕਰਨਾ, ਦੈਟ ਇਜ਼ ਐਕਚੁਅਲੀ ਜੰਨਤ, ਹੈ ਨਾ ਜੀ? ਸੋ ਹੋਮ ਸਵੀਟ ਹੋਮ ਮੇਰੀ ਆਨੀ ਰਿਚਾ ਦੇ ਨਾਲ ਤੁਸੀਂ ਕਰ ਰਹੇ ਹੋ ਇੰਜੋਏ, ਔਰ ਗਰਮੀ ਦੇ ਦਿਨਾਂ ਦੇ ਵਿੱਚ ਇੱਕ ਚੀਜ਼ ਹੈ ਜੋ ਮੋਸਟ ਕਾਮਨ ਸਾਨੂੰ ਸਾਰਿਆਂ ਨੂੰ ਫੇਸ ਕਰਨੀ ਪੈਂਦੀ ਹੈ, ਐਂਡ ਦੈਟ ਇਜ਼ ਟੈਨਿੰਗ. ਇੰਨੀ ਕੁ ਜ਼ਿਆਦਾ ਸਕਿੰਨ ਸਾਡੀ ਟੈਨ ਹੈ ਨਾ ਫੇਸ ਕਰਨੀ ਪੈ ਰਹੀ ਹੈ, ਔਰ ਬਾਹਰ ਨਿਕਲੋ ਤਾਂ ਬਸ ਸਕਿੰਨ ਸਾਡੀ ਲੱਗਦੀ ਨਹੀਂ ਕਿ ਇਹ ਸਾਡੀ ਸਕਿੰਨ ਹੈ. ਸੋ ਕਮਾਲ ਦਾ ਨੈਚੁਰਲ ਕਲੀਨਜ਼ਰ ਹੈ ਨਾ ਜੀ, ਕਲੀਨ ਕਰ ਲਈ ਆਪਣੇ ਫੇਸ ਨੂੰ, ਖਾਸ ਕਰ ਬੜਾ ਹੀ ਕਮਾਲ ਦੀ ਇਹ ਚੀਜ਼ ਹੈ ਜੋ ਆਪਾਂ ਘਰੇ ਬੈਠੇ ਹੋਮ ਮੇਡ ਬਿਲਕੁਲ, ਔਰ ਬਹੁਤ ਹੀ ਵਧੀਆ ਹੈ, ਅਪਲਾਈ ਕੀਤੀ ਹੋਈ ਚੀਜ਼ ਹੈ, ਤਾਂ ਮੈਂ ਕਿਹਾ ਚਲੋ ਦੋਸਤਾਂ ਦੇ ਨਾਲ ਸ਼ੇਅਰ ਕਰੀਏ. ਔਰ ਨੈਚੁਰਲ ਹੋਮ ਮੇਡ ਕਲੀਨਜ਼ਰ ਬਣਾਉਣ ਦੇ ਲਈ ਸਾਨੂੰ ਚਾਹੀਦਾ ਕੀ ਹੈ? ਚਾਹੀਦਾ ਹੈ ਜੀ ਬੇਸਣ, ਹੈ ਨਾ ਜੀ, ਅਤੇ ਚਾਹੀਦਾ ਹੈ ਕੱਚਾ ਦੁੱਧ. ਹੁਣ ਦੇਖੋ, ਜੇਕਰ ਸਾਡੀ ਸਕਿੰਨ ਹੈ ਥੋੜ੍ਹੀ ਜਿਹੀ ਰਫ ਟਫ ਔਰ ਰੁੱਖੀ ਸੀ, ਬੇਜਾਨ ਜੀ, ਤਾਂ ਆਪਾਂ ਇਸ ਦੁੱਧ ਅਤੇ ਬੇਸਣ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਸਕਦੇ ਹਾਂ, ਠੀਕ ਹੈ, ਯਾਦ ਰੱਖਣਾ. ਔਰ ਜੇਕਰ ਸਾਡੀ ਸਕਿੰਨ ਹੈ ਓਇਲੀ, ਹੈ ਨਾ ਜੀ, ਪਸੀਨਾ ਬਹੁਤ ਆਉਂਦਾ ਸਾਨੂੰ, ਓਇਲੀ ਸਕਿੰਨ ਹੈ, ਤਾਂ ਆਪਾਂ ਸ਼ਹਿਦ ਦੀ ਥਾਂ 'ਤੇ ਨਿੰਬੂ ਦੀ ਕੁਝ ਬੂੰਦਾਂ ਜਿਹੜੀਆਂ ਨੇ ਨਾ ਇਸ ਪੈਕ ਦੇ ਵਿੱਚ ਮਿਲਾ ਸਕਦੇ ਹਾਂ. ਸੋ ਕਰਨਾ ਕੀ ਹੈ, ਬਸ 2 ਕੁ ਚਮਚੇ ਤੁਸੀਂ ਬੇਸਣ ਦੇ ਲੈ ਲਓ, ਔਰ ਉਹਦੇ ਵਿੱਚ ਕੱਚਾ ਦੁੱਧ ਪਾ ਲਈਏ, ਹੈ ਨਾ, ਕੱਚਾ ਦੁੱਧ ਪਾ ਕੇ ਮੈਂ ਪਹਿਲੀ ਕੀ ਆ, ਜੇਕਰ ਸਕਿੰਨ ਬਹੁਤ ਜ਼ਿਆਦਾ ਡਰਾਈ ਹੈ ਤਾਂ ਬਸ ਥੋੜ੍ਹਾ ਜਿਹਾ ਉਹਦੇ ਵਿੱਚ ਸ਼ਹਿਦ ਪਾ ਲਈਏ, ਔਰ ਅਗਰ ਓਇਲੀ ਹੈ ਤਾਂ ਫਿਰ ਨਿੰਬੂ ਦੀ ਕੁਝ ਬੂੰਦਾਂ ਪਾ ਕੇ ਇਹ ਜਿਹੜਾ ਫੇਸ ਪੈਕ ਆਪਾਂ ਬਣਾਇਆ ਹੈ ਜੀ, ਬਸ ਇਹਨੂੰ ਆਪਣੇ ਫੇਸ 'ਤੇ ਪਹਿਲਾਂ ਫੇਸ ਵਾਸ਼ ਕਰ ਲਈਏ ਪਾਣੀ ਦੇ ਨਾਲ, ਔਰ ਉਸ ਤੋਂ ਬਾਅਦ ਇਹ ਕਲੀਨਜ਼ਰ ਪੈਕ ਬਣਾ ਕੇ ਇਹਨੂੰ 5 ਕੁ ਮਿੰਟ ਆਪਣੇ ਫੇਸ 'ਤੇ ਲਗਾ ਕੇ ਰੱਖੀਏ, ਅਤੇ ਉਸ ਤੋਂ ਬਾਅਦ ਵਾਸ਼ ਕਰ ਲਈਏ.

ਬਹੁਤ ਹੀ ਵਧੀਆ ਚੀਜ਼ ਹੈ ਦੇਖੋ, ਕਿਉਂਕਿ ਵੇਸਣ ਵੀ ਹੈ, ਹੈ ਨਾ, ਪਤਾ ਹੀ ਹੈ ਸਾਨੂੰ ਕਿੰਨਾ ਵਧੀਆ ਕੰਮ ਕਰਦਾ ਹੈ ਸਕਿਨ ਲਈ, ਔਰ ਕੱਚਾ ਦੁੱਧ ਵੀ ਹੈਗਾ ਜੋ ਕਿ ਵਾਕਈ ਇੱਕ ਕਹਿ ਲਓ ਕਿ ਨਰਿਸ਼ ਕਰ ਰਿਹਾ ਸਾਡੀ ਸਕਿਨ ਨੂੰ। ਸੋ ਇੱਕ ਹੋਮਮੇਡ ਕਲੀਨਜ਼ਰ ਸੀਗਾ, ਬਣਾ ਸਕਦੇ ਹੋ ਤੁਸੀਂ ਵੀ, ਅਪਲਾਈ ਕਰ ਸਕਦੇ ਹੋ। ਮੈਂ ਤਾਂ ਜ਼ਰੂਰ ਇਹਨੂੰ ਅਪਲਾਈ ਕਰਦੀ ਹਾਂ ਆਪਣੀ ਸਕਿਨ ਲਈ, ਖਾਸ ਕਰ ਗਰਮੀਆਂ ਦੇ ਵਿੱਚ ਟੈਨਿੰਗ ਨੂੰ ਦੂਰ ਕਰਨ ਦੇ ਲਈ। ਸੋਹਣੀ ਸੋਹਣੀ ਚੀਜ਼ਾਂ ਅਪਲਾਈ ਕਰਾਂਗੇ ਤਾਂ ਹੀ ਤਾਂ ਸੋਹਣੇ ਸੋਹਣੇ ਬਣਾਂਗੇ, ਹੈ ਨਾ ਜੀ।

ਓਹੋ, ਸੋਹਣੀ ਲੱਗਦੀ ਯਾਰ ਜੀ, ਸੋਹਣੇ ਤਾਂ ਆਪਾਂ ਲਗਾਂਗੇ ਦੇਖੋ, ਕਿਉਂਕਿ ਆਪਾਂ ਫੇਸ ਪੈਕ ਜਿਹੜਾ ਬਣਾਇਆ ਸੀਗਾ, ਲਿਖਿਆ ਕਿ ਨਹੀਂ ਲਿਖਿਆ? ਲਿਖ ਲੈਂਦੇ, ਹੁਣ ਮਿਸ ਕਰ ਦਿੱਤਾ ਚਾਂਸ, ਚਲੋ ਕੋਈ ਟੈਨਸ਼ਨ ਨਹੀਂ ਹੈ, ਫਿਰ ਆਊਂਗੀ ਤੁਹਾਨੂੰ ਔਰ ਤੁਹਾਡੇ ਨਾਲ ਹੋਰ ਵੀ ਕਮਾਲ ਕਮਾਲ ਦੇ ਜਿਹੜੇ ਫੇਸ ਪੈਕ ਕਹਿ ਲਓ ਜਾਂ ਫਿਰ ਹੋਮ ਮੇਡ ਕਲੀਨਜ਼ਰ ਕਹਿ ਲਓ ਜਾਂ ਫਿਰ ਕੁਝ ਵੀ ਜੋ ਆਪਾਂ ਸਕਿਨ ਕੇਅਰ ਦੀ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਬਣਾ ਕੇ ਰੱਖਦੇ ਨਾ, ਉਹ ਸ਼ੇਅਰ ਕਰਾਂਗੇ। ਲੇਕਿਨ ਰਿਚਾ ਕਿਤੇ ਜਾ ਨਹੀਂ ਰਹੀ ਹੈ, ਰਿਚਾ ਆ ਗਈ ਹੈ ਇੱਕ ਹੋਰ ਕਮਾਲ ਦੇ DIY ਤਰੀਕੇ ਦੇ ਨਾਲ, ਹੈ ਨਾ ਜੀ। ਔਰ ਇਹ ਤਰੀਕਾ ਹੈ ਉਹਦੇ ਲਈ ਜੋ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ 'ਚ, ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਐਂਡ ਦੈਟ ਇਜ਼ ਆਰ ਰੈਫਰਿਜਰੇਟਰ। ਹਾਈ ਫਰਿੱਜ 'ਚ ਮਤਲਬ ਗਰਮੀਆਂ ਦੇ ਵਿੱਚ ਇੱਕ ਫਰਿੱਜ ਦਾ, ਹੈ ਨਾ, ਠੰਡਾ ਠੰਡਾ ਪਾਣੀ ਵੀ ਬਹੁਤ ਵਧੀਆ ਲੱਗਦਾ, ਔਰ ਬਾਕੀ ਸਾਰੀਆਂ ਚੀਜ਼ਾਂ ਵੀ ਆਪਾਂ ਆਪਣੇ ਫਰਿੱਜ 'ਚ ਰੱਖ ਦਿੰਦੇ ਹਾਂ। ਔਰ ਫਰਿੱਜ ਨੂੰ ਵਾਕਈ ਗਰਮੀਆਂ ਦੇ ਵਿੱਚ ਆਪਾਂ ਨਾ ਇੱਕ ਸਟੋਰ ਰੂਮ ਸਮਝ ਲੈਂਦੇ ਹਾਂ ਕਿ ਜੋ ਕੁਝ ਸਾਨੂੰ ਮਿਲਦਾ ਚੱਲ ਵੀ ਫਰਿੱਜ 'ਤੇ। ਸੋ ਫਰਿੱਜ ਨੂੰ ਕਈ ਵਾਰੀ ਆਪਾਂ ਜਦੋਂ ਖੋਲ੍ਹਦੇ ਹਾਂ ਨਾ ਇਸ ਸੀਜ਼ਨ ਦੇ ਵਿੱਚ, ਗਰਮੀਆਂ ਦੇ ਸੀਜ਼ਨ ਦੀ ਜੇ ਮੈਂ ਗੱਲ ਕਰਾਂ, ਕਈ ਵਾਰੀ ਫਰਿੱਜ, ਹੈ ਨਾ, ਬਹੁਤ ਜ਼ਿਆਦਾ ਸਮੈਲ ਕਰਦਾ ਹੈ। ਜਦੋਂ ਹੀ ਉਹਦਾ ਦਰਵਾਜ਼ਾ ਖੋਲੋ ਤਾਂ ਓਏ ਹੋਏ ਹੋਏ ਹੋਏ ਹੋਏ, ਦੂਰ ਹੋਈ ਹੋਣ ਦਾ ਮਤਲਬ ਕਹੀਏ ਕਿ ਦੂਰ ਹੋ ਜਾਈਏ ਆਪਾਂ ਇਸ ਫਰਿੱਜ ਤੋਂ, ਇੰਨੀ ਕੁਝ ਸਮੈਲ ਆ ਰਹੀ ਹੁੰਦੀ ਹੈ। ਹੁਣ ਇਹ ਨਹੀਂ ਪਤਾ ਫਰਿੱਜ 'ਚੋਂ ਸਮੈਲ ਆ ਕਿਉਂ ਰਹੀ ਹੈ, ਹੈ ਨਾ, ਹੁਣ ਚੈੱਕ ਤਾਂ ਕਰਵਾਉਣਾ ਬਣਦਾ ਹੀ ਹੈ, ਲੇਕਿਨ ਫੋਰ ਦਾ ਟਾਈਮ ਉਸ ਸਮੈਲ ਨੂੰ ਦੂਰ ਕਰਨ ਲਈ ਕੁਛ ਚੀਜ਼ਾਂ ਜੋ ਆਪਾਂ ਕਰ ਸਕਦੇ ਹਾਂ, ਹੈ ਨਾ, ਚਾਹੇ ਫਰਿੱਜ ਹੋ ਜਾਂ ਫਿਰ ਘਰ ਦੇ ਵਿੱਚ ਆਪਾਂ ਕਹਿ ਲਓ ਅੱਜ ਕੱਲ੍ਹ ਕੂਲਰ ਬਹੁਤ ਜ਼ਿਆਦਾ ਲੋਕ ਯੂਜ਼ ਕਰਦੇ ਹਾਂ, ਕਈ ਵਾਰੀ ਕੂਲਰ 'ਚ ਵੀ ਸਮੈਲ ਆਉਂਦੀ ਹੈ। ਸੋ ਇਹ ਜਿੰਨੀਆਂ ਵੀ ਇਲੈਕਟ੍ਰੋਨਿਕ ਅਪਲਾਈਂਸਿਸ ਨੇ, ਹੈ ਨਾ, ਇਹਨਾਂ 'ਚ ਆਪਾਂ ਕੁਝ ਨੁਸਖੇ ਨੇ ਅਪਲਾਈ ਕਰ ਸਕਦੇ ਹਾਂ, ਹੋ ਸਕਦਾ ਸਾਨੂੰ ਥੋੜ੍ਹੀ ਰਾਹਤ ਮਿਲ ਜਾਏ। ਚੈੱਕ ਕਰਨਾ ਤਾਂ ਬਣਦਾ ਹੀ ਹੈ, ਲੇਕਿਨ ਥੋੜ੍ਹੀ ਰਾਹਤ ਪਾਉਣ ਲਈ ਆਪਾਂ ਕੀ ਕਰ ਸਕਦੇ ਹਾਂ? ਸੋ ਫਰਿੱਜ ਲਈ ਇੱਕ ਕਮਾਲ ਦਾ ਨੁਸਖਾ ਹੈ ਜੀ, ਨਿੰਬੂ। ਹੁਣ ਨਿੰਬੂ ਪਾਣੀ ਬਣਾ ਕੇ ਨਹੀਂ ਰੱਖਣਾ ਫਰਿੱਜ 'ਚ, ਪਹਿਲੇ ਪੂਰੀ ਗੱਲ ਸੁਣ ਲਓ। ਹਾਂ, ਸੋ ਨਿੰਬੂ ਜਿਹੜਾ ਆਪਾਂ ਇਸਤੇਮਾਲ ਕਰ ਰਹੇ ਹਾਂ, ਨਿੰਬੂ ਦੇ ਜਿਹੜੇ ਛਿਲਕੇ ਹੁੰਦੇ ਆ ਨਾ, ਰਸ ਕੱਢ ਕੇ ਜਿਹੜੇ ਕਿ ਉਹਦੇ ਛਿਲਕੇ ਆ ਨਾ, ਬਸ ਉਹਨੂੰ ਇੱਕ ਪਲੇਟ ਦੇ ਉੱਤੇ ਰੱਖੀਏ, ਬਹੁਤ ਸਾਰੇ ਛਿਲਕੇ ਇਕੱਠੇ ਕਰ ਲਈ, ਕਰੇ ਜਾਈਏ, ਕਰਦੇ ਜਾਈਏ, ਹੈ ਨਾ, ਔਰ ਉਸ ਪਲੇਟ ਦੇ ਉੱਤੇ ਨਿੰਬੂ ਦੇ ਛਿਲਕੇ ਉੱਤੇ ਨਾ ਥੋੜ੍ਹਾ ਜਿਹਾ ਨਮਕ ਪਾ

ਕਿ ਫਰਿੱਜ ਦੇ ਇੱਕ ਕੋਨੇ ਦੇ ਵਿੱਚ ਆਪਾਂ ਰੱਖ ਲਈਏ। ਬਸ ਕੀ ਹੁੰਦਾ ਕਿ ਨਿੰਬੂ ਦੇ ਵਿੱਚ ਦੇਖੋ ਕੀ ਹੈ, ਐਸਿਡ ਹੈ, ਸਿਟ੍ਰਿਕ ਐਸਿਡ ਹੈ, ਸਾਨੂੰ ਪਤਾ ਹੀ ਹੈ, ਜੋ ਉਸ ਸਮੈਲ ਨੂੰ ਮਾਰਨ ਦਾ ਕੰਮ ਕਰੇਗਾ ਔਰ ਇੱਕ ਫਰੈਸ਼ਨੈਸ ਵੀ ਲੈ ਕੇ ਆਏਗਾ। ਸੋ ਹੋ ਸਕਦਾ ਇਹ ਨੁਸਖਾ ਤੁਹਾਡੇ ਕੰਮ ਆ ਜਾਏ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੁਸਖੇ ਨੇ, ਟੈਨਸ਼ਨ ਕਿਉਂ ਲੈ ਰਹੇ ਹੋ, ਰਿਚਾ ਬੈਠੀ ਹੋਈ ਹੈ ਇੱਥੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਅਗਲਾ ਗੀਤ ਇੰਜੋਏ ਕਰ ਲਈਏ।

ਔਰ ਸਕੂਨ ਸਾਨੂੰ ਵੀ ਨਹੀਂ ਮਿਲਦਾ ਹੈ। ਦੇਖੋ ਮੈਂ ਪਹਿਲੇ ਕਿਹਾ ਜਦੋਂ ਫਰਿੱਜ 'ਚ ਸਾਡੀ ਬੈਡ ਸਮੈਲ ਆ ਰਹੀ ਹੁੰਦੀ ਹੈ ਨਾ, ਤਾਂ ਸਾਨੂੰ ਵੀ ਸਕੂਨ ਨਹੀਂ ਮਿਲਦਾ। ਹੁਣ ਇੱਕ ਤਰੀਕਾ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਨਿੰਬੂ ਦਾ ਇਸਤੇਮਾਲ ਆਪਾਂ ਕਰਦੇ ਹਾਂ ਅੱਜ ਕੱਲ੍ਹ ਗਰਮੀਆਂ 'ਚ, ਤਾਂ ਨਿੰਬੂ ਪਾਣੀ ਬਣਾ ਲਓ, ਹੋਰ ਕੁਝ ਨਹੀਂ ਤਾਂ। ਔਰ ਜਿਹੜੇ ਬਚੇ ਹੋਏ ਲੈਫਟ ਓਵਰ ਨਿੰਬੂ ਦੇ ਜਿਹੜੇ ਛਿਲਕੇ ਆ, ਬਸ ਉਹਨਾਂ ਨੂੰ ਪਲੇਟ ਦੇ ਵਿੱਚ ਇੱਕ ਰੱਖ ਕੇ ਔਰ ਨਮਕ ਪਾ ਕੇ ਥੋੜ੍ਹਾ ਜਿਹਾ ਉੱਪਰ ਬਸ ਫਰਿੱਜ 'ਚ ਰੱਖ ਦੇਣਾ, ਹੈ ਨਾ ਜੀ, ਉਹ ਸਮੈਲ ਹੋ ਸਕਦਾ ਦੂਰ ਹੋ ਜਾਏ। ਔਰ ਇੱਕ ਹੋਰ ਤਰੀਕਾ ਹੈ, ਬੇਕਿੰਗ ਸੋਡਾ ਜਿਹੜਾ ਆਪਾਂ ਘਰ ਦੇ ਵਿੱਚ ਇਸਤੇਮਾਲ ਕਰਦੇ ਹਾਂ, ਸੋ ਕੋਲੀ ਦੇ ਵਿੱਚ ਨਾ ਇੱਕ ਬੋਲ ਲੈ ਲੈਣੀ ਹੈ, ਕੋਲੀ ਕੁਝ ਵੀ ਲੈ ਲਓ, ਇੱਕ ਭਾਂਡਾ, ਉਹਦੇ ਵਿੱਚ 2 ਜਾਂ 3 ਚਮਚੇ ਬੇਕਿੰਗ ਸੋਡਾ ਦੇ ਪਾ ਕੇ ਨਾ ਬਸ ਉਹਨੂੰ ਫਰਿੱਜ ਦੇ ਉੱਪਰ ਰੱਖ ਸਕਦੇ ਹਾਂ ਜਾਂ ਵਿੱਚ ਮਿਡਲ ਵਾਲੀ ਕਿਸੇ ਸ਼ੈਲਫ 'ਚ ਰੱਖ ਸਕਦੇ ਹਾਂ। ਬਸ ਉਹਨੂੰ ਕਵਰ ਕਰਕੇ ਨਹੀਂ ਰੱਖਣਾ, ਬਸ ਉਹਨੂੰ ਇੱਦਾਂ ਹੀ ਰੱਖਣਾ। ਸੋ ਉਹ ਜਿਹੜਾ ਬੇਕਿੰਗ ਸੋਡਾ ਹੈ ਨਾ, ਉਹ ਹਵਾ ਦੇ ਵਿੱਚ ਹੀ ਉਹ ਜਿਹੜੀ ਬੈਡ ਸਮੈਲ ਹੈ ਨਾ ਉਹਨੂੰ ਮਾਰ ਦੇਗਾ, ਜਿਵੇਂ ਕਿ ਅਸੀਂ ਮਾਰਦੇ ਹਾਂ ਜੀ ਰੋਕੇਟ ਆਸਮਾਨ ਦੇ ਵਿੱਚ। ਸੋ ਚਲੋ ਫਿਰ, ਇਹ ਜਿਹੜਾ ਹੈ ਤਰੀਕਾ ਫਰਿੱਜ ਲਈ ਹੋ ਗਿਆ। ਔਰ ਕੂਲਰ ਦੇ ਵਿੱਚ ਵੀ ਕਈ ਵਾਰੀ ਬੈਡ ਸਮੈਲ ਹੁੰਦੀ ਹੈ, ਸੋ ਉਹਨੂੰ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਐਕਸਪਰਟ ਇਹੀ ਕਹਿੰਦੇ ਨੇ ਕਿ 1-2 ਬੂੰਦਾਂ ਜਾਂ ਫਿਰ 2-3 ਚਮਚੇ ਵੀ ਆਪਾਂ ਵਿਨੇਗਰ ਜਿਹੜਾ ਹੁੰਦਾ ਹੈ ਨਾ, ਬਿਲਕੁਲ ਵਿਨੇਗਰ ਸਿਰਕੇ ਦੀ ਗੱਲ ਕਰ ਰਹੀ ਹਾਂ, ਉਹ ਸਾਨੂੰ ਪਾ ਦੇਣਾ ਚਾਹੀਦਾ, ਅਤੇ ਹੋ ਸਕਦਾ ਉਹਦੇ ਨਾਲ ਉਹ ਜਿਹੜੀ ਸਮੈਲ ਹੈ ਉਹ ਦੂਰ ਹੋ ਜਾਏ। ਸੋ ਕੁਝ ਇਹ ਤਰੀਕੇ ਨੇ, ਸਮਾਰਟ ਬਣੀਏ, ਹੈ ਨਾ ਜੀ, ਦੂਜਿਆਂ ਨਾਲ ਵੀ ਸ਼ੇਅਰ ਕਰੀਏ, ਹੋ ਸਕਦਾ ਕੋਈ ਇੱਕ ਤਰੀਕਾ ਸਾਡੇ ਕੰਮ ਆ ਜਾਏ। ਫਿਲਹਾਲ ਕੰਮ ਆ ਰਿਹਾ ਜੀ ਅਗਲਾ ਗੀਤ, ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਸਟੇ ਟਿਊਨਡ।

ਸਵੀਟ ਹੋਮ ਤੁਸੀਂ ਮੇਰੇ ਯਾਨੀ ਰਚਾ ਦੇ ਨਾਲ ਕਰ ਰਹੇ ਸੀ ਇੰਜੋਏ, ਔਰ ਇਸ ਪ੍ਰੋਗਰਾਮ ਨੂੰ ਹੁਣ ਬਿਲਕੁਲ ਲਾਸਟ ਵਾਲੇ ਇਸ ਗੀਤ ਦੇ ਨਾਲ ਆਪਾਂ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਰਿਚਾ ਮੈਂ ਪਹਿਲੇ ਕਿਹਾ ਕਿਤੇ ਨਹੀਂ ਜਾ ਰਹੀ ਹੈ, ਔਰ ਰਿਚਾ ਆਏਗੀ ਜੀ 1 ਵਜੇ ਅਗਲੇ ਪ੍ਰੋਗਰਾਮ ਦੇ ਨਾਲ। ਰਹਿਣਾ ਹੈ ਮੇਰੇ ਨਾਲ, ਟਿਊਨ ਇਨ, ਸਟੇ ਟਿਊਨਡ ਵਿਦ FM ਰੇਨਬੋ, ਦਿਲ ਸੇ ਦਿਲ ਤੱਕ।

ਔਰ ਇਸ ਗਾਣੇ ਨੂੰ ਆਵਾਜ਼ ਦਿੱਤੀ ਸੀ ਊਸ਼ਾ ਉਥੁਪ ਜੀ ਨੇ। ਔਰ ਦੇਖੋ ਕੋਈ ਵੀ ਸ਼ਖਸ ਸਾਡੇ ਲਈ ਬਹੁਤ ਖਾਸ ਹੁੰਦਾ ਹੈ ਔਰ ਅਸੀਂ ਖਾਸ ਕਰ ਇਸ ਪ੍ਰੋਗਰਾਮ 'ਚ ਉਹਨਾਂ ਖਾਸ ਸ਼ਖਸੀਅਤਾਂ ਦੀ ਗੱਲਬਾਤ ਕਰਦੇ ਹਾਂ, ਭਾਵੇਂ ਉਹ ਇੱਕ ਮਹਾਨ ਕੋਈ ਗਾਇਕ ਹੋ ਜਾਂ ਫਿਰ ਗੀਤਕਾਰ ਹੋ, ਸੰਗੀਤਕਾਰ ਹੋ, ਹੈ ਨਾ। ਔਰ ਜ਼ਰੂਰੀ ਨਹੀਂ ਕਿ ਉਹ ਦਿਨ ਉਹਨਾਂ ਦੇ ਨਾਲ ਜੁੜਿਆ ਹੋਇਆ ਹੋਏ, ਬਸ ਉਹਨਾਂ ਨੂੰ ਯਾਦ ਕਰਨ ਦਾ ਇੱਕ ਮੌਕਾ ਚਾਹੀਦਾ ਹੈ। ਔਰ ਅੱਜ ਮੈਨੂੰ ਵਧੀਆ ਲੱਗ ਰਿਹਾ ਸੀ ਕਿ ਅੱਜ ਮੈਂ ਊਸ਼ਾ ਉਥੁਪ ਜੀ ਦੇ ਗਾਣੇ ਜਿਹੜੇ ਹੈ ਇਸ ਪ੍ਰੋਗਰਾਮ 'ਚ ਮੇਰੇ ਮੈਲੋਡੀਜ਼ 'ਚ ਤੁਹਾਡੇ ਲਈ ਲੈ ਕੇ ਆਵਾਂ। ਸੋ ਇੱਕ ਰੌਕ ਸਟਾਰ, ਔਰ ਮੈਂ ਕਹਾਂਗੀ ਕਿ ਇੱਕ ਬਹੁਤ ਹੀ ਜ਼ਿਆਦਾ ਫੇਮਸ ਇੱਕ ਪੌਪ ਸਿੰਗਰ ਸੀਗੇ, ਹੈ ਊਸ਼ਾ ਉਥੁਪ ਜੀ। ਔਰ ਉਹਨਾਂ ਨੇ ਬਹੁਤ ਸਾਰੇ ਗਾਣੇ ਗਾਏ ਆ ਆਪਣੇ ਬੋਲੀਵੁੱਡ ਇੰਡਸਟਰੀ ਦੇ ਵਿੱਚ। ਉਸ ਟਾਈਮ ਦੀ ਮੈਂ ਗੱਲ ਕਰਾਂ 1960 ਦੀ, ਹੈ ਨਾ, ਜਾਂ ਫਿਰ 70 ਦੀ, ਜਾਂ ਫਿਰ 80 ਦੀ ਹੀ ਮੈਂ ਟਾਈਮ ਦੀ ਗੱਲ ਕਰਾਂ। ਔਰ ਸਿਰਫ ਉਹੀ ਟਾਈਮ ਨਹੀਂ, ਅੱਜ ਦੇ ਟਾਈਮ 'ਚ ਵੀ ਉਹਨਾਂ ਨੇ ਕਿੰਨੇ ਸੋਹਣੇ ਸੋਹਣੇ ਗੀਤ ਅੱਜ ਦੀਆਂ ਫਿਲਮਾਂ 'ਚ ਵਿੱਚ ਵੀ ਆਪਣੀ ਆਵਾਜ਼ ਜਿਹੜੀ ਹੈ ਉਹ ਦਿੱਤੀ ਹੈ। ਸੋ ਚਲੋ ਫਿਰ ਅੱਜ ਉਹਨਾਂ ਦੀ ਹੀ ਆਵਾਜ਼ ਨੂੰ ਆਪਾਂ ਹਰ ਇੱਕ ਗਾਣੇ ਦੇ ਵਿੱਚ ਸੁਣਾਂਗੇ, ਇੰਜੋਏ ਕਰਾਂਗੇ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਸਟੇ ਟਿਊਨਡ।

ਅੱਛਾ, ਤੁਹਾਨੂੰ ਪਤਾ ਹੈ ਕਿ ਊਸ਼ਾ ਉਥੁਪ ਜੀ ਨੇ ਨਾ ਸਿਰਫ ਦੇਖੋ ਹਿੰਦੀ ਦੇ ਵਿੱਚ ਤਾਂ ਗਾਣੇ ਗਾਏ ਹੀ ਹੈ, ਨਾਲੇ ਨਾਲ ਹੋਰ ਵੀ 16 ਲੈਂਗੁਏਜਸ ਨੇ। ਹਾਂਜੀ ਬਿਲਕੁਲ, ਜਿਵੇਂ ਕਿ ਬੰਗਾਲੀ ਹੋ ਗਈ ਔਰ ਪੰਜਾਬੀ ਵੀ ਹੈ ਉਹਦੇ ਵਿੱਚ ਸ਼ਾਮਿਲ ਹੈ, ਔਰ ਉੜੀਆ ਹੋ ਗਈ, ਗੁਜਰਾਤੀ ਹੋ ਗਈ, ਮਰਾਠੀ, ਬਹੁਤ ਸਾਰੀ ਲੈਂਗੁਏਜਸ ਦੇ ਵਿੱਚ ਉਹਨਾਂ ਨੇ ਗਾਣੇ ਗਾਏ ਹੈ। ਅਤੇ ਨਾਲ ਹੀ ਨਾਲ ਮੈਂ ਗੱਲ ਕਰਾਂ ਫੋਰਨ ਲੈਂਗੁਏਜ ਦੀ, ਯਾਨੀ ਕਿ ਵਿਦੇਸ਼ੀ ਹੈ ਨਾ ਇਹ ਭਾਸ਼ਾਵਾਂ ਦੀ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਹੈ ਦਿੱਤੀ।

ਬਹੁਤ ਹੀ ਕਮਾਲ ਕੀ ਉਹ ਸਟਾਰ ਨੇ ਔਰ ਅੱਜ ਦੇ ਟਾਈਮ 'ਚ ਮੈਨੂੰ ਉਹਨਾਂ ਦੇ ਕਾਫੀ ਸਾਰੇ ਗਾਣੇ ਜੋ ਪਸੰਦ ਹੈ ਲੇਕਿਨ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਮਿੱਡੇ ਮੈਲੋਡੀਜ਼ ਤੋਂ ਚਲੋ ਫਿਰ ਉਹਨਾਂ ਦਾ ਇੱਕ ਹੋਰ ਇਹ ਜਿਹੜਾ ਗੀਤ ਹੈ ਜਿਹਦੇ ਵਿੱਚ ਉਹਨਾਂ ਦੀ ਆਵਾਜ਼ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਬੱਪੀ ਲਹਿਰੀ ਜੀ ਦੇ ਨਾਲ ਸੋ ਇਸ ਗੀਤ ਨੂੰ ਕਰਦੇ ਹਾਂ ਇੰਜੋਏ ਸਟੇ ਟਿਊਨਡ

ਕਿਹਨੂੰ ਪਤਾ ਸੀ ਕਿ ਜਿਸ ਕੁੜੀ ਨੂੰ ਇਹ ਕਹਿ ਕੇ ਮਿਊਜ਼ਿਕ ਕਲਾਸ 'ਚ ਬਚਪਨ 'ਚ ਬਾਹਰ ਕੱਢ ਦਿੱਤਾ ਗਿਆ ਸੀ ਕਿ ਤੁਹਾਡੀ ਜਿਹੜੀ ਆਵਾਜ਼ ਹੈ ਨਾ ਉਹ ਸੰਗੀਤ ਦੇ ਲਈ ਹੈ ਹੀ ਨਹੀਂ, ਤੁਸੀਂ ਬਾਹਰ ਨਿਕਲੋ, ਹੈ ਨਾ ਜੀ? ਕਿਹਨੂੰ ਪਤਾ ਸੀ ਕਿ ਉਹ ਅੱਗੇ ਚੱਲ ਕੇ ਇੰਨਾ ਸੋਹਣਾ ਨਾਮ ਵੀ ਦੇਖੋ ਆਪਣਾ ਬਣਾਏਗੀ ਬਾਲੀਵੁੱਡ ਦੇ ਵਿੱਚ, ਔਰ ਉਹਦੇ ਜਿਹੜੇ ਰਿਕਾਰਡ ਕੀਤੇ ਹੋਏ ਗੀਤ ਨੇ ਉਹ ਅੱਜ ਹਰ ਇੱਕ ਦੀ ਜ਼ਬਾਨ 'ਤੇ ਦੇਖੋ ਬੋਲ ਵੀ ਰਹੇ ਨੇ ਔਰ ਆਪਾਂ ਸੁਣਦੇ ਵੀ ਹਾਂ। ਸੋ ਉਹੀ ਆਵਾਜ਼ ਹੈ ਜੀ ਊਸ਼ਾ ਉਥੁਪ ਜੀ ਦੀ। ਵਾਕਈ ਇੱਕ ਪੋਪ ਸਟਾਰ ਕਹਿ ਲੂੰ ਇਹਨਾਂ ਨੂੰ ਮੈਂ, ਘੱਟ ਨਹੀਂ ਹੈ ਕਿਸੇ ਤੋਂ, ਔਰ ਇੰਨੇ ਸੋਹਣੇ ਸੋਹਣੇ ਗੀਤ ਇਹਨਾਂ ਨੇ ਬਾਲੀਵੁੱਡ ਨੂੰ ਦਿੱਤੇ ਔਰ ਬਹੁਤ ਕਮਾਲ ਦੀਆਂ ਫਿਲਮਾਂ ਦੇ ਵਿੱਚ, ਔਰ ਇੱਕ ਅਲੱਗ ਹੀ ਦੇਖੋ ਵਾਈਬ ਹੈ ਇਹਨਾਂ ਦੇ ਜੋ ਵੀ ਇਹਨਾਂ ਨੇ ਗੀਤ ਗਾਇਆ, ਜਿਸ ਦੇ ਵਿੱਚ ਵੀ ਇਹਨਾਂ ਦੀ ਆਵਾਜ਼ ਨੂੰ ਆਪਾਂ ਸੁਣਦੇ ਹਾਂ, ਹਰ ਇੱਕ ਗਾਣੇ ਦੇ ਵਿੱਚ ਨਾ ਆਪਣੀ ਇੱਕ ਵਾਈਬ ਹੈ। ਤੋ ਇਸ ਸਿਲਸਿਲੇ 'ਚ ਇੱਕ ਹੋਰ ਗੀਤ ਆਪਾਂ ਸੁਣਦੇ ਹਾਂ ਜੀ, ਸਟੇ ਟਿਊਨਡ।

ਔਰ ਲਾਈਫ 'ਚ ਜੋ ਕੁਛ ਵੀ ਕਰਨਾ ਚਾਹੀਦਾ ਹੈ ਵਾਕਈ ਸ਼ਾਨ ਨਾਲ ਹੀ ਕਰਨਾ ਚਾਹੀਦਾ, ਜਿਵੇਂ ਕਿ ਊਸ਼ਾ ਉਥੋਪ ਉਹਨਾਂ ਨੇ ਵੀ ਕੀਤਾ ਹੈ। ਔਰ ਅੱਜ ਵੀ ਉਹ ਆਪਣਾ ਨਾਮ ਦੇਖੋ ਬਣਾ ਰਹੇ ਹੋ। ਤੁਹਾਨੂੰ ਪਤਾ ਕਿ 9 ਸਾਲ ਦੀ ਸੀਗੀ, ਉਹ ਬਹੁਤ ਛੋਟੀ ਉਮਰ ਹੁੰਦੀ ਹੈ 9 ਸਾਲ, ਉਦੋਂ ਉਹਨਾਂ ਨੂੰ ਮਤਲਬ ਕੈਰੀਅਰ ਜਿਹੜਾ ਸੀਗਾ ਆਪਣਾ ਸੰਗੀਤ ਦੀ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ। ਪਰ 9 ਸਾਲ ਦੀ ਏਜ ਬੜੀ ਛੋਟੀ ਹੁੰਦੀ ਹੈ, ਜਦੋਂ ਉਹਨਾਂ ਦੀ ਜਿਹੜੀ ਸਿਸਟਰ ਸੀਗੇ ਨਾ ਉਹਨਾਂ ਨੂੰ ਲੈ ਕੇ ਗਏ, ਕਿਉਂਕਿ ਉਹਨਾਂ ਦੀ ਸਿਸਟਰ ਵੀ ਸੰਗੀਤ ਦੀ ਦੁਨੀਆ 'ਚ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤਾਂ ਉਦੋਂ ਇੱਕ ਰੇਡੀਓ ਸ਼ੋਅ ਦੇ ਵਿੱਚ ਜੋ ਕਿ ਅਮੀਨ ਸਿਆਨੀ ਵੱਲੋਂ ਕੀਤਾ ਜਾਂਦਾ ਸੀ, ਉਹਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਗਿਆ। ਪਹਿਲੀ ਵਾਰ ਉਹਨਾਂ ਨੇ ਕਹਿ ਲਓ ਕਿ ਪਬਲਿਕਲੀ ਕਦੋਂ ਗਾਇਆ ਸੀ, ਉਸ ਟਾਈਮ ਗਾਇਆ ਸੀ 9 ਸਾਲ ਦੀ ਉਮਰ ਦੇ ਵਿੱਚ। ਅਤੇ ਉਸ ਤੋਂ ਬਾਅਦ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੁੰਬਈ ਦੇ ਕਲੱਬਸ ਹੋ ਗਏ, ਕੋਲਕਾਤਾ ਦੇ ਕਲੱਬਸ ਹੋ ਗਏ, ਜਿੱਥੇ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹੌਲੀ ਹੌਲੀ ਜਿਹੜੀ ਹੈ ਪਹਿਚਾਣ ਮਿਲਣੀ ਸ਼ੁਰੂ ਹੋ ਗਈ। ਚਲੋ ਫਿਰ ਅਗਲੇ ਗਾਣੇ ਦੇ ਜ਼ਰੀਏ ਵੀ ਆਪਾਂ ਉਹਨਾਂ ਦੀ ਆਵਾਜ਼ ਨੂੰ ਇੰਜੋਏ ਕਰਦੇ ਹਾਂ ਜੀ। ਸਟੇ ਟਿਊਨਡ।

ਆਵਾਜ਼ ਵਿੱਚ ਕੋਈ ਚਾਚਾ ਚਾ ਕਰਾਏ ਔਰ ਆਪਾਂ ਨਾ ਕਰੀਏ ਹਏ ਹੋ ਹੀ ਨਹੀਂ ਸਕਦਾ। ਸੋ ਦੇਖੋ ਇਹਨਾਂ ਦੇ ਗੀਤ ਜਿਹੜੇ ਆ ਨਾ ਸਾਨੂੰ ਵਾਕਈ ਡਾਂਸ ਕਰਨ ਨੂੰ ਥੋੜ੍ਹਾ ਜਿਹਾ ਮਜ਼ਬੂਰ ਕਰ ਦਿੰਦੇ ਆ ਇਨਸਾਨ ਨੂੰ ਕਿ ਆਪਣੇ ਥੋੜ੍ਹੇ ਜਿਹੇ ਪੈਰ ਤੁਸੀਂ ਵੀ ਥਿੜਕਾ ਲਓ, ਕਿਉਂਕਿ ਇਹਨਾਂ ਦੇ ਗੀਤਾਂ ਦੀ ਵਾਈਬ ਹੀ ਅਜਿਹੀ ਹੈ। ਸੋ ਊਸ਼ਾ ਉਥਪ ਜੀ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਔਰ ਉਹਨਾਂ ਦੇ ਗਾਏ ਹੋਏ ਜਿਹੜੇ ਬਾਲੀਵੁੱਡ ਦੇ ਵਿੱਚ ਗੀਤ ਜਿਨ੍ਹਾਂ ਦੇ ਉਹਨਾਂ ਨੇ ਆਵਾਜ਼ ਦਿੱਤੀ ਉਹਨਾਂ ਗੀਤਾਂ ਦੇ ਵਿੱਚ, ਸੋ ਉਹਨਾਂ ਨੂੰ ਆਪਾਂ ਸੁਣਦੇ ਹਾਂ ਪ੍ਰੋਗਰਾਮ ਮਿੱਡੇ ਮੈਲੋਡੀਜ਼ 'ਚ। ਔਰ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਦੇਖੋ ਗਾਇਕੀ ਦੇ ਤੌਰ 'ਤੇ ਤਾਂ ਆਪਾਂ ਉਹਨਾਂ ਨੂੰ ਜਾਣ ਹੀ ਰਹੇ ਹਾਂ, ਐਕਚੁਅਲੀ ਉਹਨਾਂ ਨੇ ਕੁਝ ਫਿਲਮਾਂ ਦੇ ਵਿੱਚ ਨਾ ਅਦਾਕਾਰੀ ਵੀ ਕੀਤੀ ਹੈ। ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, 2006 ਦੇ ਵਿੱਚ ਇੱਕ ਫਿਲਮ ਆਈ ਸੀ, ਮਲਿਆਲਮ ਫਿਲਮ ਸੀ ਉਹਦੇ ਵਿੱਚ ਉਹਨਾਂ ਨੇ ਅਭਿਨੈ ਕੀਤਾ ਸੀ। ਨਾਲ ਹੀ ਨਾਲ ਸਾਲ 1972 ਦੇ ਵਿੱਚ ਜਿਹੜੀ ਬੋਂਬੇ ਟੂ ਗੋਆ ਫਿਲਮ ਸੀਗੀ ਨਾ, ਸੋ ਅਮਿਤਾਭ ਬੱਚਨ ਔਰ ਸ਼ਤਰੂਧਨ ਸਿਨਹਾ ਦੇ ਨਾਲ ਉਹਨਾਂ ਨੇ ਇੱਕ ਕੈਮਿਓ ਜਿਹਾ ਛੋਟਾ ਜਿਹਾ ਰੋਲ ਵੀ ਪਲੇ ਕੀਤਾ ਸੀ। ਸੋ ਗਾਇਕੀ ਤਾਂ ਹੈ, ਅਦਾਕਾਰੀ ਵੀ ਹੈ, ਦੇਖਣ 'ਚ ਵੀ ਕਿੰਨੇ ਸੋਹਣੇ ਲੱਗਦੇ ਨੇ। ਚਲੋ ਫਿਰ ਉਸ ਸੋਹਣੀ ਜਿਹੀ ਆਵਾਜ਼ ਨੂੰ ਆਪਾਂ ਇੱਕ ਵਾਰੀ ਫਿਰ ਬੱਪੀ ਲਹਿਰੀ ਦੇ ਨਾਲ ਉਹਨਾਂ ਨੇ ਜਿਹੜਾ ਗੀਤ ਗਾਇਆ ਸੀ ਉਸ ਨੂੰ ਸੁਣਦੇ ਹਾਂ ਜੀ। ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

144 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿੱਚ ਵੋਟ ਪਾਈ, ਜਦੋਂ ਕਿ 22 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਵਿਰੋਧ ਵੋਟ ਕੀਤੀ। ਸਦਨ ਵਿੱਚ ਸਰਕਾਰ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ। ਮੁੱਖ ਵਿਰੋਧੀ ਪਾਰਟੀ DMK ਨੇ ਕਾਰਵਾਈ ਦੌਰਾਨ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਤਮਿਲਨਾਡੂ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੀਕਰ ਨੇ ਸ਼੍ਰੀ ਵਿਜੇ ਨੂੰ ਸਦਨ ਵਿੱਚ ਆਪਣਾ ਬਹੁਮਤ ਸਾਬਿਤ ਕਰਨ ਲਈ ਕਿਹਾ ਸੀ, ਕਿਉਂਕਿ ਉਹਨਾਂ ਦੀ ਪਾਰਟੀ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ 108 ਸੀਟਾਂ ਹਾਸਲ ਕਰ ਸਕੀ ਸੀ। ਆਲ ਇੰਡੀਆ NR ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕ ਨਿਵਾਸ ਵਿਖੇ ਹੋਏ ਇੱਕ ਸਮਾਰੋਹ ਵਿੱਚ ਪੁਡੂਚੇਰੀ ਦੇ ਉਪ ਰਾਜਪਾਲ ਕੇ ਕੈਲਾਸ਼ ਨਾਥਨ ਨੇ ਉਹਨਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਮਾਰੋਹ ਵਿੱਚ ਆਲ ਇੰਡੀਆ NR ਕਾਂਗਰਸ ਦੇ ਮੱਲਾਡੀ ਕ੍ਰਿਸ਼ਨਾ ਰਾਓ ਅਤੇ ਭਾਜਪਾ ਦੇ ਏ ਨਮਾ ਸਿਵਿਅਮ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮੌਜੂਦ ਲੋਕਾਂ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੰਗਠਨ BL ਸੰਤੋਸ਼, ਰਾਜ ਭਾਜਪਾ ਪ੍ਰਧਾਨ VP ਰਾਮਲਿੰਗਮ, ਅਧਿਕਾਰੀ ਅਤੇ ਪਾਰਟੀ ਆਗੂ ਸ਼ਾਮਿਲ ਸਨ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ, ਜੋ ਅੱਜ ਤੋਂ ਲਾਗੂ ਹੋਏ। ਇੱਕ ਬਿਆਨ ਵਿੱਚ ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੀ ਭਾਲ 'ਤੇ 5%, ਜਦੋਂ ਕਿ ਪਲੈਟੀਨਮ ਦੀ ਭਾਲ 'ਤੇ 5.4% ਮਹਿਸੂਲ ਲੱਗੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਘਰੇਲੂ ਦੌਰਿਆਂ ਦੌਰਾਨ ਆਪਣੇ ਕਾਫਲੇ ਦੇ ਆਕਾਰ ਨੂੰ ਕਾਫੀ ਘਟਾ ਦਿੱਤਾ ਹੈ, ਜਦੋਂ ਕਿ ਵਿਸ਼ੇਸ਼ ਸੁਰੱਖਿਆ ਸਮੂਹ SPG ਪ੍ਰੋਟੋਕਾਲ ਅਧੀਨ ਲਾਜ਼ਮੀ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਹੈ। ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਦੇ ਕਾਫਿਲੇ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਕਮੀ ਉਹਨਾਂ ਦੇ ਗੁਜਰਾਤ ਅਤੇ ਆਸਾਮ ਦੇ ਹਾਲੀਆ ਦੌਰਿਆਂ ਦੌਰਾਨ ਲਾਗੂ ਕੀਤੀ ਗਈ ਸੀ। ਇਹ ਕਦਮ ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਦਰਮਿਆਨ ਦਰਾਮਦ ਕੀਤੇ ਈਂਧਨ 'ਤੇ ਨਿਰਭਰਤਾ ਘਟਾ ਕੇ ਅਤੇ ਚੁਗਿਰਦੇ ਪੱਖੋਂ ਨਿਰੰਤਰ ਰਹਿਣਯੋਗ ਵਿਕਲਪ ਅਪਣਾਉਂਦਿਆਂ ਆਰਥਿਕ ਲਚਕੀਲੇਪਣ ਵਿੱਚ ਯੋਗਦਾਨ ਪਾਉਣ ਦੀਆਂ 7 ਅਪੀਲਾਂ ਦੇ ਸੰਬੰਧ ਵਿੱਚ ਚੁੱਕਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੇ ਕਾਫਲੇ ਦਾ ਆਕਾਰ ਘਟਾ ਕੇ ਇਸ ਨੂੰ ਅੱਧੇ ਤੋਂ ਵੀ ਘੱਟ ਕਰ ਦਿੱਤਾ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮੰਤਰੀਆਂ, ਵਿਧਾਇਕਾਂ ਅਤੇ ਜਨ ਪ੍ਰਤੀਨਿਧੀਆਂ ਵੱਲੋਂ ਸਰਕਾਰੀ ਵਾਹਨਾਂ ਦੀ ਵਰਤੋਂ ਘਟਾਉਣ ਦੇ ਉਪਾਵਾਂ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁੱਖ ਮੰਤਰੀ, ਮੰਤਰੀਆਂ ਅਤੇ ਹੋਰ ਅਧਿਕਾਰੀਆਂ ਦੇ ਵਾਹਨਾਂ ਦੇ ਵਿਹੜੇ ਵਿੱਚ 50% ਕਟੌਤੀ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਇਹ ਨਿਰਦੇਸ਼ ਵੀ ਦਿੱਤੇ ਨੇ ਕਿ ਸਰਕਾਰੀ ਕਾਫਲਿਆਂ ਤੋਂ ਬੇਲੋੜੇ ਵਾਹਨ ਹਟਾਏ ਜਾਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1998 ਵਿੱਚ ਇਸੇ ਦਿਨ ਭਾਰਤ ਵੱਲੋਂ ਕੀਤੀਆਂ ਗਈਆਂ ਪਰਮਾਣੂ ਪਰਖਾਂ ਨੂੰ ਯਾਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸੰਸਕ੍ਰਿਤ ਸੋਲੋਕ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਨਾਂ ਪਰਮਾਣੂ ਪਰਖਾਂ ਨੇ ਦੇਸ਼ ਦੇ ਅਟੁੱਟ ਇਰਾਦੇ ਨੂੰ ਦਰਸਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਪਰਖਾਂ ਤੋਂ ਬਾਅਦ ਪੂਰੀ ਦੁਨੀਆ ਨੇ ਭਾਰਤ 'ਤੇ ਦਬਾਅ ਪਾਇਆ, ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਸ਼ਕਤੀ ਇਸ ਨੂੰ ਕਾਬੂ ਨਹੀਂ ਕਰ ਸਕਦੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੂੰ ਉਹਨਾਂ ਦੇ ਜਨਮ ਦਿਨ 'ਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਦੇ 5ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਅਤੇ 24 ਅਗਸਤ 1974 ਤੋਂ 11 ਫਰਵਰੀ 1977 ਨੂੰ ਆਪਣੇ ਦੇਹਾਂਤ ਤੱਕ ਇਸ ਅਹੁਦੇ 'ਤੇ ਰਹੇ। ਉਹ ਅਜਿਹੇ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਦਾ ਅਹੁਦੇ 'ਤੇ ਰਹਿੰਦਿਆਂ ਦੇਹਾਂਤ ਹੋਇਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਲੋੜੀਂਦੇ ਭਗੌੜੇ ਪ੍ਰਭਦੀਪ ਸਿੰਘ ਦੀ ਅਜ਼ਰਬਾਈਜਾਨ ਤੋਂ ਸਫਲਤਾ ਨਾਲ ਭਾਰਤ ਹਵਾਲਗੀ ਨੂੰ ਯਕੀਨੀ ਬਣਾਇਆ ਹੈ। CBI ਨੇ ਇਹ ਕਾਰਵਾਈ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਕੀਤੀ। CBI ਨੇ ਕਿਹਾ ਕਿ ਪ੍ਰਭਦੀਪ ਨਵੀਂ ਦਿੱਲੀ ਦੇ ਸਪੈਸ਼ਲ ਸੈੱਲ ਪੁਲਿਸ ਥਾਣੇ ਵਿੱਚ ਨਸ਼ੀਲੀਆਂ ਦਵਾਈਆਂ ਅਤੇ ਮਨੋਰੋਗੀ ਪਦਾਰਥ NDPS ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਇੱਕ ਮਾਮਲੇ ਵਿੱਚ ਲੋੜੀਂਦਾ ਸੀ। ਇਸ ਮਾਮਲੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਅਤੇ ਕਈ ਸਹਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। CBI ਨੇ ਕਿਹਾ ਕਿ ਪ੍ਰਭਦੀਪ ਇਸ ਡਰੱਗ ਰੈਕੇਟ ਦਾ ਮੁੱਖ ਪ੍ਰਬੰਧਕ ਸੀ। ਪਿਛਲੇ ਕੁਝ ਸਾਲਾਂ ਵਿੱਚ 160 ਤੋਂ ਵੱਧ ਲੋੜੀਂਦੇ ਅਪਰਾਧੀਆਂ ਨੂੰ ਸਫਲਤਾ ਨਾਲ ਭਾਰਤ ਹਵਾਲਗੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਿਮ ਰੂਪ ਦੇਣ ਲਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਕੁਝ ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਨੌਜਵਾਨ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਇੱਕ ਅਨਿੱਖਣਵਾਂ ਅੰਗ ਬਣ ਸਕਣ। ਇਹ ਕਿਹਾ ਗਿਆ ਹੈ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਕਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹਾਂ, ਹੋਮਗਾਰਡ ਅਤੇ ਸਰਕਾਰ ਦੇ ਕਈ ਹੋਰ ਵਿੰਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਵਿਦੇਸ਼ ਮੰਤਰੀ ਡਾ. S. ਜੈਸ਼ੰਕਰ ਨੇ ਅੱਜ ਸਵੇਰੇ ਚਿਲੀ ਦੇ ਵਿਦੇਸ਼ ਮੰਤਰੀ ਫਰਾਂਸਿਸਕੋ ਪੇਰੇਜ਼

नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਤਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਆਲ ਇੰਡੀਆ ਐਨਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਅਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਤਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ।

ਮਿਊਜ਼ੀਕਲੀ ਆਵਾਜ਼ ਆਕਾਸ਼ਵਾਣੀ ਐਫਐਮ ਰੇਨਬੋ 102.7 ਮੈਗਾਹਰਟਜ਼ ਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ। ਔਰ 1:50 ਤੇ 28 ਸੈਕਿੰਡ ਜਾਰੀ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੇ ਚੱਲ ਰਹੇ ਅੱਜ ਗੀਤ ਆਪਾਂ ਸੁਣ ਰਹੇ ਹਾਂ ਊਸ਼ਾ ਉਥੋਪ ਜੀ ਦੀ ਆਵਾਜ਼ ਦੇ ਵਿੱਚ। ਔਰ ਅਗਲਾ ਗੀਤ ਆਈ ਹੋਪ ਇਹ ਸਾਰਿਆਂ ਦਾ ਵਨ ਆਫ ਦੀ ਫੇਵਰੇਟ ਸੌਂਗ ਹੈ, ਸੋ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ। ਸਟੇ ਟਿਊਨਡ।

ਸਤਿ ਸ਼੍ਰੀ ਅਕਾਲ ਸੱਜਣੋ, ਦਿਲਾਂ ਦੇ ਹਮਰਾਜ਼ੋ ਅਤੇ ਰੂਹਾਂ ਦੇ ਸਾਥੀਓ, ਤੁਸੀਂ ਸੁਣ ਰਹੇ ਹੋ ਉਹ ਆਵਾਜ਼ ਜੋ ਸਿਰਫ ਬੋਲਦੀ ਨਹੀਂ, ਦਿਲਾਂ ਵਿੱਚ ਉਤਰਦੀ ਹੈ। ਇਹ ਤੁਹਾਡਾ ਆਪਣਾ ਮਨਪਸੰਦ ਰੇਡੀਓ ਸ਼ੋਅ ਦਿਲ ਆਜ ਸ਼ਾਇਰ ਹੈ। ਅੱਜ ਦੀ ਸੁਹਾਣੀ ਮਹਿਫਿਲ ਵਿੱਚ ਮੈਂ ਤੁਹਾਡਾ ਮੇਜ਼ਬਾਨ ਨਹੀਂ, ਸਗੋਂ ਤੁਹਾਡੇ ਜਜ਼ਬਾਤਾਂ ਦਾ ਤਰਜਮਾਨ ਬਣ ਕੇ ਹਾਜ਼ਰ ਹਾਂ। ਕਿਉਂਕਿ ਜਦੋਂ ਦਿਲ ਸ਼ਾਇਰ ਬਣ ਜਾਵੇ ਨਾ, ਕਹਿੰਦੇ ਨਾ, ਤਾਂ ਹਰ ਲਫ਼ਜ਼ ਇੱਕ ਕਹਾਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਅਹਿਸਾਸ ਹੁੰਦਾ ਹੈ। ਕਹਿੰਦੇ ਕਿ ਦਿਲ ਜਦੋਂ ਬੋਲਦਾ ਹੈ ਤਾਂ ਉਹ ਸ਼ਾਇਰ ਬਣ ਜਾਂਦਾ ਹੈ। ਅਤੇ ਅੱਜ ਅਸੀਂ ਉਹੀ ਲਫ਼ਜ਼ ਤੁਹਾਡੇ ਤੱਕ ਲਿਆਉਣ ਆਏ ਹਾਂ। ਕਦੇ ਮੁਹੱਬਤ ਦੇ ਰੰਗਾਂ ਨਾਲ ਰੰਗੇ ਹੋਏ, ਕਦੇ ਵਿਛੋੜੇ ਦੀ ਜਿਹੜੀ ਚੁਭਨ ਨਾਲ ਭਰੇ ਹੋਏ, ਅਤੇ ਕਦੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸਾਉਂਦੇ ਹੋਏ। ਕਿਉਂਕਿ ਕਹਿੰਦੇ ਨਾ ਦੋਸਤੋ, ਇੱਥੇ ਹਰ ਇੱਕ ਸੁਣਨ ਵਾਲਾ ਇੱਕ ਕਹਾਣੀ ਹੈ, ਹਰ ਇੱਕ ਦਿਲ ਇੱਕ ਕਵਿਤਾ ਹੈ। ਅੱਜ ਦੀ ਜਿਹੜੀ ਦੁਪਹਿਰ ਹੈ, ਅਸੀਂ ਲਫ਼ਜ਼ਾਂ ਦੇ ਨਾਲ ਇੱਕ ਅਜਿਹਾ ਸਫ਼ਰ ਤੈਅ ਕਰਾਂਗੇ ਜਿੱਥੇ ਯਾਦਾਂ ਮੁਸਕਰਾਉਂਦੀਆਂ ਅਹਿਸਾਸ ਗੱਲਾਂ ਕਰਨਗੇ ਅਤੇ ਰੂਹਾਂ ਇੱਕ ਦੂਜੇ ਨੂੰ ਛੂਹਣਗੀਆਂ। ਤਾਂ ਸੱਜਣੋ ਆਪਣੀ ਦਿਲ ਦੀਆਂ ਦਰਵਾਜ਼ੇ ਖੋਲ੍ਹ ਲਵੋ, ਕਿਉਂਕਿ ਅੱਜ ਦੀ ਇਹ ਮਹਿਫਿਲ ਸਿਰਫ਼ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਹੈ। ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਮੈਂ ਬੜਾ ਚਾਹਵਾਂ ਨਾ ਕਿ ਤੁਹਾਡੀਆਂ ਸ਼ਾਇਰੀਆਂ, ਪੋਇਟਰੀਜ਼ ਸੁਣਨ ਦੇ ਲਈ, ਕਿ ਤੁਸੀਂ ਕੀ ਲਿਖਿਆ ਹੈ ਅੱਜ ਇਸ ਪ੍ਰੋਗਰਾਮ ਦੇ ਲਈ। ਮੈਂ ਤੁਹਾਨੂੰ ਇੱਕ ਵਟਸਐਪ ਨੰਬਰ ਦੱਸਦਾ, ਤੁਸੀਂ ਉੱਥੇ ਮੈਸੇਜ ਕਰੋ ਐਂਡ ਆਪਣੀਆਂ ਸ਼ਾਇਰੀ ਪੋਇਟਰੀ ਜੋ ਵੀ ਤੁਸੀਂ ਲਿਖਣਾ ਪਸੰਦ ਕਰਦੇ ਹੋ, ਮੈਂ ਆਰ ਜੇ ਦੋਸਤ ਤੁਹਾਡਾ ਉਸ ਨੂੰ ਪੜ੍ਹਾਂਗਾ। ਨੰਬਰ ਹੈ ਜੀ 9855101027, ਯਾਨੀ ਕਿ 9855501027। ਵੈਲ, ਉਡੀਕ ਕਰ ਰਿਹਾ ਤੁਹਾਡੀਆਂ ਪੋਇਟਰੀਜ਼ ਦੀਆਂ, ਤੁਹਾਡੀਆਂ ਸ਼ਾਇਰੀਆਂ ਦੀਆਂ। ਮੈਂ ਤੁਹਾਡਾ ਆਪਣਾ ਅੱਜ ਦੋਸਤ ਰਮਨੀਸ਼ ਪਹਿਲੀ ਪੇਸ਼ਕਾਰੀ ਪੇਸ਼ ਕਰਦੇ ਹਾਂ ਜੀ ਰੇਖਾ ਭਾਰਦਵਾਜ ਜੀ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ।

ਆਪਣੇ ਆਪ ਹੀ ਸਮਾਈਲ ਆ ਜਾਂਦੀ ਹੈ, ਤੁਸੀਂ ਕਹਿਣਾ ਯਾਰ ਇਹ ਤਾਂ ਆ ਹੀ ਜਾਂਦੀ ਹੈ। ਵੈਸੇ ਦੇਖੋ ਨਾ, ਭਾਵੇਂ ਉਹ ਕੁੜੀ ਹੋਵੇ ਮੁੰਡਾ ਹੋਵੇ, ਯਾਰ ਹਰ ਬੰਦੇ ਦੀ ਸਮਾਈਲ ਆ ਜਾਂਦੀ, ਉਹ ਗੱਲ ਵੱਖਰੀ ਆ। ਜਿਹੜੇ ਮਰਦ ਹੁੰਦੇ ਨਾ ਜ਼ਿਆਦਾ ਸ਼ੋਅ ਨਹੀਂ ਕਰਦੇ, ਪਰ ਅਗਰ ਉਹਨਾਂ ਦੇ ਮਨ ਨੂੰ ਖੋਲ੍ਹ ਦਿੱਤਾ ਜਾਵੇ ਨਾ ਤਾਂ ਨਾ ਕਹਿੰਦੇ ਨਾ ਖਲਾਰਾ ਹੀ ਖਲਾਰਾ ਹੀ ਮਿਲੂਗਾ। ਖਲਾਰਾ ਚੰਗਾ ਖਲਾਰਾ ਕਹਿਣ ਦਾ ਮਤਲਬ ਕੂੜੇ ਵਾਲਾ ਖਲਾਰਾ ਨਹੀਂ, ਚੰਗਾ ਹੀ ਮਤਲਬ ਨਾ ਤੁਹਾਨੂੰ ਮਿਲੂਗਾ ਕੁਛ ਨਾ ਕੁਛ। ਉਹ ਤੋਂ ਬਾਅਦ ਹੈ ਸਾਡੇ ਦੋਸਤ ਪਿੰਡ ਕੰਡੋਲਾ ਨੀਅਰ ਆਦਮਪੁਰ ਤੋਂ ਕੁਲਵਿੰਦਰ ਟੇਲਰ ਜੀ। ਗੁੱਡ ਆਫਟਰਨੂਨ ਰਮਨੀਸ਼ ਸਰ, ਗੁੱਡ ਆਫਟਰਨੂਨ ਜੀ। ਲਿਖ ਰਹੇ ਨੇ ਕਿ ਗਵਾਹੀ ਨਾ ਮਾਂਗ ਮੁਝਸੇ, ਗਵਾਹੀ ਨਾ ਮਾਂਗ ਮੁਝਸੇ ਕਿ ਮੈਂ ਮੁਹੱਬਤ ਮੈਂ ਤੁਝੇ ਕਿਤਨਾ ਚਾਹਤਾ ਹੂੰ, ਗਵਾਹੀ ਨਾ ਮਾਂਗ ਮੁਝਸੇ ਕਿ ਮੈਂ ਮੁਹੱਬਤ ਮੈਂ ਤੁਝੇ ਕਿਤਨਾ ਚਾਹਤਾ ਹੂੰ, ਖੁਦਾ ਭੀ ਪਰੇਸ਼ਾਨ ਹੈ ਮੁਝਸੇ ਕਿ ਮੈਂ ਇਤਨੀ ਦਫ਼ਾ ਮੰਨਤ ਮੈਂ ਤੁਝੇ ਹੀ ਕਿਉਂ ਮਾਂਗਤਾ ਹੂੰ। ਦੇਖੋ ਜੀ, ਮੈਨੂੰ ਇਹਦਾ ਆਂਸਰ ਪਤਾ, ਕਿਉਂਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ ਦੋਸਤੋ। ਬਹੁਤ ਪਿਆਰਾ ਲਿਖਿਆ ਜੀ, ਬਹੁਤ ਪਿਆਰਾ, ਸੋ ਸਵੀਟ ਨਾਲੇ। ਅਤਵਾਰ ਹੈ ਚੌਹਾਨ ਫਰੋਮ ਅੰਮ੍ਰਿਤਸਰ, ਉਹਨਾਂ ਨੇ ਫੋਟੋ ਭੇਜੀ ਸਾਨੂੰ। ਲਿਖ ਰਹੇ ਨੇ ਜ਼ਿੰਦਗੀ ਮੇਂ ਦਰਦ ਇਤਨੇ ਹੈ ਕਿ ਕਿਸੀ ਕੋ ਬਧਾ ਵੀ ਨਹੀਂ ਸਕਤੇ, ਇਨ ਦਰਦੋਂ ਸੇ ਥੋੜ੍ਹਾ ਹਲ ਦੁਆਰਾ ਪੜ੍ਹਦੇ ਹਾਂ। ਜ਼ਿੰਦਗੀ ਮੇਂ ਦਰਦ ਇਤਨੇ ਹੈ ਕਿ ਕਿਸੀ ਕੋ ਬਧਾ ਵੀ ਨਹੀਂ ਸਕਤੇ ਹੈ, ਇਨ ਦਰਦੋਂ ਸੇ ਥੋੜ੍ਹਾ ਨਿਜ਼ਾਤ ਪਾਣੇ ਕੇ ਲੀਏ ਹਮ ਥੋੜ੍ਹਾ ਰੋ ਲਿਆ ਕਰਤੇ ਹੈ। ਖੁਸ਼ੀਓ ਨੇ ਮੇਰੀ ਜ਼ਿੰਦਗੀ ਸੇ ਕੁਛ ਇਸ ਕਦਰ ਮੂੰਹ ਮੋੜ ਲਿਆ ਹੈ ਕਿ ਅਬ ਬਸ ਜ਼ਿੰਦਗੀ ਮੇਂ ਗਮ ਕਾ ਹੀ ਬਸੇਰਾ ਰਹਿ ਗਿਆ ਹੈ, ਹਰ ਰਾਤ ਬਸ ਉਨਕੀ ਹੀ ਯਾਦੋਂ ਮੇਂ ਰੋਤੇ ਰਹਿਤੇ ਹੈ, ਆਪਣੇ ਦਿਲ ਕੋ ਤਕਲੀਫ ਦੇਤੇ ਰਹਿਤੇ ਹੈ। ਚੌਹਾਨ ਜੀ ਕਿਆ ਬਾਤ ਹੈ, ਬਹੁਤ ਸੋਹਣਾ ਲਿਖਿਆ। ਦੇਖੋ ਮੈਂ ਤੁਹਾਨੂੰ ਦੱਸਦਾ, ਹਰ ਰਾਤ ਤੁਸੀਂ ਲਿਖਿਆ, ਹਰ ਰਾਤ ਬਸ ਉਨਕੀ ਹੀ ਯਾਦੋਂ ਮੇਂ ਰੋਤੇ ਰਹਿਤੇ ਹੈ, ਆਪਣੇ ਇਸ ਦਿਲ ਕੋ ਤਕਲੀਫ ਦੇਤੇ ਹੈ। ਲਿਖਿਆ ਤਾਂ ਚਲੋ ਆਪਾਂ ਕਹਿੰਦੇ ਨਾ ਅਸੀਂ ਆਪਣੇ ਦਿਲ ਦੀ ਗੱਲ ਲਿਖੀ ਹੈ ਕਿ ਹਰ ਰਾਤ ਬਸ ਉਨਕੀ ਹੀ ਯਾਦੋਂ ਮੇਂ ਰੋਤੇ ਰਹਿਤੇ ਹੈ, ਆਪਣੇ ਦਿਲ ਕੋ ਤਕਲੀਫ ਦੇਤੇ ਰਹਿਤੇ ਹੈ। ਵੈਲ ਤਕਲੀਫ ਨਹੀਂ ਯਾਰ, ਦੇਖੋ ਜੇ ਉਹਦੇ ਲਈ ਰੋ ਰਹੇ ਹੈ ਨਾ, ਤਕਲੀਫ ਤਾਂ ਚਲੋ ਹੁਣ ਦਿਲ ਦਾ ਵਿਚਾਰਾ ਨਾ ਕਿਸੇ ਨੂੰ ਕੁਛ ਕਹਿੰਦਾ ਹੀ ਨਹੀਂ, ਇੰਨਾ ਇੰਨਾ ਨਾ ਗੱਲ ਜਦੋਂ ਦਿਲ 'ਤੇ ਆਉਂਦੀ ਨਾ, ਦਿਲ ਬਹੁਤ ਕੁਛ ਸਹਿੰਦਾ ਸਾਡਾ। ਅਸੀਂ ਉਹਨੂੰ ਵਿਚਾਰੇ ਨੂੰ ਨਾ ਮੇਨ ਕਰੈਕਟਰ ਦੱਸਿਆ ਆ, ਸਾਰਾ ਕੁਛ ਆਪਾਂ ਵੈਸੇ ਨਾ ਦਿਲ 'ਤੇ ਛੱਡ ਦਿੰਦੇ ਹਾਂ, ਥੋੜ੍ਹਾ ਦਿਮਾਗ 'ਤੇ ਵੀ ਚਲੋ ਛੱਡ ਦਿੰਦੇ ਹਾਂ, ਪਰ ਹਾਂ ਦਿਲ ਦਿਮਾਗ 'ਤੇ ਦਿਲ ਖਾਸ ਕਰ। ਹਾਂ ਦਿਲ ਬੜਾ ਤੰਗ ਵੀ ਕਰਦਾ ਹੈ, ਜਦੋਂ ਤੰਗ ਕਰਦਾ ਫਿਰ ਚੰਗਾ ਹੀ ਤੰਗ ਕਰਦਾ ਹੈ। ਇਸ ਲਈ ਨਾ ਵੈਸੇ ਤੁਹਾਨੂੰ ਮੈਂ ਇਹੀ ਦੱਸੂੰਗਾ ਕਿ ਕੰਮ ਕਰਦੇ ਰਹੀਏ, ਖੁਸ਼ ਰਹੀਏ, ਖੁਸ਼ੀ ਦਾ ਕਾਰਨ ਲੱਭੀਏ ਹਮੇਸ਼ਾ ਦੋਸਤੋ। ਸਵੇਰੇ ਉੱਠ ਕੇ ਨਾ ਆਪਣੇ ਲਈ ਉਹ ਕਾਰਨ ਲੱਭੋ ਕਿ ਜਿਹਦੇ ਨਾਲ ਤੋਂ ਸਾਨੂੰ ਖੁਸ਼ੀ ਮਿਲਦੀ ਹੈ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਭਾਵੇਂ ਐਕਸਰਸਾਈਜ਼ ਵੀ ਕਰਦੇ ਹੋ ਨਾ ਦੋਸਤੋ, ਉਹ ਵੀ ਚੀਜ਼ ਕਰੋ, ਕਿਉਂਕਿ ਉਹਦੇ ਨਾਲ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਰਿਜ਼ਲਟ ਮਿਲੂਗਾ। ਵੈਲ ਕਿਉਂਕਿ ਜ਼ਿੰਦਗੀ ਤਾਂ ਹਰ ਬੰਦੇ ਨੇ ਜਿਉਣੀ ਹੈ। ਦੇਖੋ ਜੀ ਦੋਸਤੋ, ਸਮਾਂ ਵੀ ਸਾਰਿਆਂ ਕੋਲ ਜਿੰਨਾ ਆਇਆ ਹੈ ਓਨਾ ਹੀ ਸਭ ਨੇ ਭੁਗਤਣਾ ਹੈ, ਹੈ ਨਾ ਜੀ, ਸਭ ਨੂੰ ਪਤਾ ਹੈ। ਵੈਲ ਦੋਸਤੋ, ਇਹ ਸੀ ਸਪੈਸ਼ਲ ਕੁਛ ਸ਼ਾਇਰੀ ਸਾਡੇ ਸਰੋਤਿਆਂ ਦੀ। ਆਪਾਂ ਹੋਰ ਵੀ ਆਪਣੀਆਂ ਸ਼ਾਇਰੀਜ਼ ਪੜ੍ਹਾਂਗੇ, ਲਾਈਨਸ ਪੜ੍ਹਾਂਗੇ ਦੋਸਤਾਂ ਦੀਆਂ, ਆਪਣੇ ਦਿਲ ਦੀਆਂ ਗੱਲਾਂ ਪੜ੍ਹਾਂਗੇ। ਪਰ ਇੱਕ ਤਾਂ ਛੋਟਾ ਜਿਹਾ ਗਾਣਾ ਲਾ ਲਈਏ ਆਪਾਂ, ਜਗਜੀਤ ਸਿੰਘ ਜੀ ਗਾਣਾ, ਆਈ ਮੀਨ ਗਜ਼ਲ ਲਾ ਲਈਏ ਜਗਜੀਤ ਸਿੰਘ ਜੀ ਦੀ ਆਵਾਜ਼ 'ਚ, ਕਿ ਹਜ਼ਾਰੋਂ ਖੁਆਇਸ਼ਾਂ ਐਸੀ ਆਏ ਹੈ। ਕਿਆ ਬਾਤ ਹੈ ਜੀ।

ਦਿਲ ਹੀ ਹੁੰਦਾ ਆ ਅਤੇ ਅਸੀਂ ਬਸ ਥੋੜ੍ਹਾ ਜਿਹਾ ਨਾ ਠਹਿਰਨਾ ਬੰਦਾ ਕੇਵਲ ਨਾ ਸਮਾਂ ਦੀ ਵੀ ਉਡੀਕ ਕਰਨੀ ਪੈਂਦੀ ਹੈ। ਅਸੀਂ ਹਮੇਸ਼ਾ ਸੋਚਦੇ ਕਿ ਅੱਜ ਇਹ ਹੋ ਗਿਆ ਤਾਂ ਫਟਾਫਟ ਠੀਕ ਹੋ ਜਾਏ। ਵੈਲ ਵੈਲ ਜਿਹੜੇ ਔਂਕੜਾਂ ਦਾ ਸਾਹਮਣਾ ਕਰਦੇ ਰਹਿੰਦੇ ਨਾ ਦੋਸਤੋ, ਉਹਨਾਂ ਨੂੰ ਇਹ ਚੀਜ਼ ਪਤਾ ਹੋਗੀ ਕਿ ਕਈ ਚੀਜ਼ਾਂ ਨੂੰ ਤਾਂ ਟਾਈਮ ਲੱਗ ਹੀ ਜਾਂਦਾ ਹੈ। ਭਾਵੇਂ ਤੁਸੀਂ ਐਫਰਟ ਵੀ ਜਿੰਨੇ ਮਰਜ਼ੀ ਪਾ ਲਓ, ਪਰ ਨਾ ਕਦੇ ਕਦੇ ਜਰਾ ਹੈ ਨਾ ਸਮਾਂ ਸਾਨੂੰ ਥੋੜ੍ਹਾ ਉਡੀਕ ਤਾਂ ਕਰਨੀ ਪੈਂਦੀ ਹੈ ਸਮਾਂ ਸੈੱਟ ਹੋਣ ਲਈ। ਭਾਵੇਂ ਕੋਈ ਵੀ ਸਿਚੁਏਸ਼ਨ ਕਿਉਂ ਨਾ ਹੋਵੇ ਦੋਸਤੋ, ਭਾਵੇਂ ਪਿਆਰ ਦੀ ਸਿਚੁਏਸ਼ਨ ਹੋਵੇ, ਭਾਵੇਂ ਵਪਾਰ ਦੀ ਸਿਚੁਏਸ਼ਨ ਹੋਵੇ, ਥੋੜ੍ਹਾ ਟਾਈਮ ਤਾਂ ਲੱਗਦਾ ਹੀ ਹੈ ਦੋਸਤੋ। ਵੈਲ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾਸ਼ ਸ਼ਾਇਰ ਹੈ। ਲਓ ਜੀ ਅਗਲੀ ਪੇਸ਼ਕਾਰੀ ਗੁਲਾਮ ਅਲੀ ਜੀ ਦੀ ਆਵਾਜ਼ ਦੇ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਦੋਸਤੋ ਕਹਿੰਦੇ ਨਾ ਐਂਡ ਇਟ ਫੈਲਟ ਐਗਜ਼ੌਸਟਿੰਗ, ਫਿਰ ਪਤਾ ਕੀ ਹੁੰਦਾ ਹੈ, ਫਿਰ ਹਮ ਥਕ ਹਾਰ ਕਰ ਵੋ ਸਭ ਕੁਛ ਹੋਨੇ ਦੇਤੇ ਹੈ ਜਿਸੇ ਰੋਕਨੇ ਕੇ ਲੀਏ ਹਮਨੇ ਆਪਣਾ ਸਾਰਾ ਸਕੂਨ ਦਾਵ ਪਰ ਲਗਾਇਆ ਹੋਤਾ ਹੈ। ਕਿਆ ਬਾਤ ਹੈ ਦੋਸਤੋ, ਤੁਸੀਂ ਸੁਣ

ਪ੍ਰੋਗਰਾਮ ਦਿਲਾ ਸ਼ਾਇਰ ਹੈ। ਦੇਖੋ ਜੀ, ਕਹਿੰਦੇ ਨਾ ਜਦੋਂ ਸ਼ਾਇਰ ਦੀ ਮਹਿਫਿਲਾਂ ਸੱਜਦੀਆਂ ਨਾ, ਤਾਂ ਇਹ ਹੈ ਕਿ ਇੱਕ ਮਾਹੌਲ ਹੀ ਨਾ, ਅਸੀਂ ਨਾ ਆਪਣਾ ਦਿਲ ਖੋਲ੍ਹ ਲੈਂਦੇ ਹਾਂ ਉਸ ਵਕਤ, ਸੁਣਨ ਲਈ ਵੀ ਅਤੇ ਬੋਲਣ ਲਈ ਵੀ, ਕਿ ਹਾਂ ਹੁਣ ਮੈਂ ਸੁਣਨਾ ਆ। ਮੈਂ ਨਾ ਹਰ ਬੰਦਾ ਕੋਈ ਨਾ ਕੋਈ ਸ਼ਾਇਰੀ ਨਾਲ ਕਨੈਕਟ ਕਰ ਹੀ ਜਾਂਦਾ ਦੋਸਤੋ, ਭਾਵੇਂ ਉਹ ਲਿਖਦਾ ਹੋਵੇ, ਅੱਗੇ ਕਿਸੇ ਨੂੰ ਸੁਣਾਉਂਦਾ ਹੋਵੇ। ਗਿੰਗੂ ਜੀ, ਇਹ ਮਹਿਫਿਲ ਇੱਦਾਂ ਹੀ ਹੁੰਦੀ ਕਈ ਵੇਲੇ ਨਾ ਸ਼ਾਇਰ ਦੀ। ਅੱਜ ਕੱਲ੍ਹ ਤਾਂ ਸ਼ਾਇਰੀ ਜਿਹੜੀ ਨਾ ਬੜੀ ਟ੍ਰੈਂਡਿੰਗ ਹੋ ਚੁੱਕੀ ਹੈ ਦੋਸਤੋ, ਕਿਉਂਕਿ ਨਾ ਸ਼ਾਇਰੀ 'ਚ ਨਾ ਇੱਕ ਜਿਹੜਾ ਉਹਦਾ ਲਹਿਜ਼ਾ ਹੈ ਨਾ, ਬੋਲਣ ਦਾ ਹੋਵੇ ਭਾਵੇਂ ਲਿਖਣ ਦਾ ਹੋਵੇ, ਹੈ ਉਹਦਾ ਬਿਆਨ ਕਰਨ ਦਾ ਢੰਗ ਹੀ ਬੜਾ ਅਲੱਗ ਹੈ, ਅਤੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਦੋਸਤੋ। ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲਾ ਸ਼ਾਇਰ ਹੈ। ਲਓ ਜੀ, ਅਗਲੀ ਪੇਸ਼ਕਾਰੀ ਹਰੀ ਹਰਨ ਜੀ ਦੀ ਆਵਾਜ਼ ਦੇ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾਸ ਸ਼ਾਇਰ ਹੈ ਤੇ ਮੈਂ ਤੁਹਾਡਾ ਆਪਣਾ ਅਰਜ਼ੀ ਦੋਸਤ ਰਮਨੀਸ਼। ਵੈਲ ਦੋਸਤੋ 2:53 ਹੋ ਗਏ ਨੇ, ਵੈਲ ਥੋੜ੍ਹਾ ਸਮਾਂ ਰਹਿ ਗਿਆ ਸਾਡਾ ਇਸ ਪ੍ਰੋਗਰਾਮ ਦੇ ਲਈ, ਪਰ ਉਸ ਤੋਂ ਪਹਿਲਾਂ ਕੁਛ ਗੱਲਾਂ ਤੁਹਾਨੂੰ ਕਰਨੀਆਂ ਚਾਹੂੰਗਾ ਸਾਂਝੀਆਂ। ਦੋਸਤੋ ਇਹ ਜ਼ਮਾਨਾ ਹੈ ਜਿੱਦਾਂ ਨਾ ਪਿਆਰ ਇਸ਼ਕ ਮੁਹੱਬਤ ਆਇਆ ਹੈ, ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਦੋਸਤੋ ਇੱਕ ਨਾ ਆਪਾਂ ਨਾ ਬਹੁਤ ਸਾਰੀਆਂ ਚੀਜ਼ਾਂ ਸੁਣਦੇ ਹੁੰਦੇ ਨੇ ਕਿ ਯਾਰ ਇਹਦੇ ਵਿੱਚ ਨਾ ਕੁਛ ਨਹੀਂ ਰੱਖਿਆ, ਟਾਈਮ ਵੇਸਟ ਬੜਾ, ਪਰ ਰਿਹਾ ਜਿਹੜੀ ਇਸ ਦੀ ਫੀਲ ਹੈ ਨਾ ਉਹ ਯਾਰ ਕੋਈ ਕੋਈ ਸਮਝ ਪਾਉਂਦਾ। ਦੋਸਤੋ ਪ੍ਰੋਗਰਾਮ ਦਿਲਾ ਸ਼ਾਇਰ ਹੀ ਜਿਹੜਾ ਨਾ ਸਾਡਾ ਇਹ ਪ੍ਰੋਗਰਾਮ, ਇਹਦੇ ਵਿੱਚ ਜਦੋਂ ਅਸੀਂ ਗੱਲਾਂ ਪੜ੍ਹਦੇ ਹਾਂ, ਲੋਕਾਂ ਦੇ ਅਹਿਸਾਸਾਂ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਕਦੀ ਕਦੀ ਨਾ ਲੱਗਦਾ ਹੈ ਕਿ ਹਾਂ ਯਾਰ ਇਹ ਬੰਦੇ ਨੇ ਨਾ ਕਿਆ ਲਿਖ ਦਿੱਤਾ ਹੈ, ਐਨ ਕਿਆ ਹੀ ਮਤਲਬ ਨਾ ਉਸਨੇ ਕਹਿ ਦਿੱਤਾ ਹੈ, ਕਹਿਣ ਦਾ ਮਤਲਬ। ਦੋਸਤੋ ਇਹ ਸੀ ਜਿਹੜਾ ਨਾ ਪ੍ਰੋਗਰਾਮ ਅੱਜ ਦਾ ਦਿਲਾ ਸ਼ਾਇਰ ਹੈ, ਅਤੇ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ਼। ਇਸ ਤੋਂ ਬਾਅਦ ਤੁਸੀਂ ਮੈਨੂੰ ਸਾਡਾ ਪ੍ਰੋਗਰਾਮ ਸੁਣੋਗੇ 4-5 ਹੈਲੋ ਜਲੰਧਰ, ਜੋ ਕਿ ਬਹੁਤ ਹੀ ਇੰਟਰਸਟਿੰਗ ਹੋਣ ਲੱਗਾ ਹੈ। ਉਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ 6-7 ਲਵ ਯੂ ਜ਼ਿੰਦਗੀ, ਜੋ ਕਿ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ਼ ਹੀ ਪੇਸ਼ ਕਰ ਗਿਆ। ਬਹੁਤ ਸਾਰੀਆਂ ਉਹ 'ਚ ਕਹਾਣੀਆਂ ਸੀ, ਅੱਜ ਆਪਾਂ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਹਾਂ ਜ਼ਿੰਦਗੀ ਅਸਲ 'ਚ ਕੀ ਹੈ, ਅਤੇ ਸਾਨੂੰ ਜ਼ਿੰਦਗੀ ਕੀ ਕੀ ਸਿਖਾ ਦਿੰਦੀ ਹੈ, ਅਤੇ ਜ਼ਿੰਦਗੀ ਅਸਲ 'ਚ ਕਿੰਨੀ ਸੋਹਣੀ ਹੈ, ਅਤੇ ਉਹਦੇ ਬਾਰੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ। ਦੋਸਤੋ ਵੈਲ ਬਸ ਥੋੜ੍ਹਾ ਵੇਲਾ ਰਹਿ ਚੁੱਕਾ ਇਸ ਪ੍ਰੋਗਰਾਮ ਖਤਮ ਹੋਣ ਦੇ ਲਈ, ਉਹ ਤੋਂ ਪਹਿਲਾਂ ਆਖਰੀ ਪੇਸ਼ਕਾਰੀ ਅਸੀਂ ਜ਼ਰੂਰ ਸੁਣ ਕੇ ਜਾਵਾਂਗੇ, ਉਹ ਹੈਗੇ ਜੀ ਸਤਿੰਦਰ ਸਰਤਾਜ ਜੀ ਦੀ ਆਵਾਜ਼ ਵਿੱਚ, ਅਤੇ ਮੇਰੇ ਫੇਵਰੇਟ ਹੈ ਜੀ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਮੈਨੂੰ ਗੀਤ ਲੱਗਦਾ ਹੈ, ਮੋਹੇ ਪੁਰਾਣਾ। ਦੋਸਤੋ ਮਿਲਦੇ, ਸਟੇ ਟਿਊਨਡ।

ਸੋ ਦੋਸਤੋ ਇਸੀ ਪ੍ਰੋਗਰਾਮ ਅੱਜ ਦਾ ਦਿਲਾ ਸ਼ਾਇਰ ਵੈਲ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਸੁਣ ਕੇ ਗੱਲਾਂ ਕਰਕੇ ਤੁਹਾਡੀਆਂ ਸ਼ਾਇਰੀਆਂ ਪੜ੍ਹ ਕੇ ਵੈਲ ਹੁਣ ਵੇਲਾ ਹੋ ਚੁੱਕਾ ਹੈ 3 ਵਜੇ ਚੱਲੇਗਾ ਰੇਡੀਓ ਡਾਕਟਰ ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਏਗਾ ਵੈਲ ਮੈਂ ਤੁਹਾਡੇ ਨਾਲ ਇੱਦਾਂ ਹੀ ਮਿਲਦਾ ਰਹਾਂਗਾ ਐਂਡ ਮੈਂ ਆ ਰਿਹਾ ਬਸ ਜਲਦੀ 4 ਤੋਂ 5 ਹੈਲੋ ਜਲੰਧਰ ਸ਼ੋਅ ਲੈ ਕੇ ਸਟੇ ਟਿਊਨਡ ਰਹਿਣਾ ਸਾਰਿਆਂ ਨੇ ਦੋਸਤੋ

ਪਏਗਾ ਜੀ, ਬਸ ਕਰੋ ਜੀ, ਇੰਨਾ ਬੈਕਗ੍ਰਾਉਂਡ ਮਿਊਜ਼ਿਕ ਨਾ ਵਜਾਓ, ਸਾਨੂੰ ਵੀ ਬੋਲਣ ਦਾ ਮੌਕਾ ਦੇ ਦਿਓ। ਲਓ ਜੀ, ਮੈਂ ਤੁਹਾਡਾ ਆਪਣਾ ਅੱਜ ਦੋਸਤ ਰਮਨੀਸ਼, ਆਈ ਮੀਨ ਸਤਿ ਸ਼੍ਰੀ ਅਕਾਲ ਜਲੰਧਰ ਵਾਲਿਓ, ਤੁਹਾਡੇ ਸਵਾਗਤ ਹੈ ਤੁਹਾਡੇ ਆਪਣੇ ਸ਼ੋ ਹੈਲੋ ਜਲੰਧਰ ਵਿੱਚ, ਜਿੱਥੇ ਕਹਿੰਦੇ ਨੇ ਇਹ ਗੱਲਾਂ ਵੀ ਸਪਾਈਸੀ ਹੁੰਦੀਆਂ ਨੇ ਅਤੇ ਟੋਪਿਕਸ ਵੀ ਫੁੱਲ ਕੌਮੇਡੀ ਵਾਲੇ, ਮੇਰੇ ਵੱਲੋਂ ਤਾਂ ਹੁੰਦੇ ਆ ਜੀ। ਕਹਿੰਦੇ ਨੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਜੀ ਵਿਆਹ, ਮਤਲਬ ਸ਼ਾਦੀ, ਯਾਨੀ ਉਹ ਚੀਜ਼ ਜਿੱਥੇ ਲੜਕਾ ਸੋਚਦਾ ਹੈ ਕਿ ਮੈਂ ਕਿੰਗ ਬਣੂੰਗਾ ਅਤੇ ਦੋ ਦਿਨ ਬਾਅਦ ਨਾ ਆ ਜਿਹੜਾ ਨਾ ਰਿਮੋਟ ਦੀ ਪਰਮਿਸ਼ਨ ਵੀ ਲੈਂਦਾ ਹੁੰਦਾ ਆਪਣੀ ਆਪਣੇ ਆ ਕੀ ਕਹਿੰਦੇ ਉਹਨੂੰ ਆਪਣੀ ਆਈ ਮੀਨ ਵਾਈਫ ਤੋਂ। ਦੇਖੋ ਕਹਿੰਦੇ ਨੇ ਸ਼ਾਦੀ ਇੱਕ ਅਜਿਹਾ ਲੱਡੂ ਹੈ ਦੋਸਤੋ, ਜੋ ਖਾ ਲਏ ਉਹ ਵੀ ਪਛਤਾਉਂਦਾ ਹੈ, ਕਹਿੰਦੇ ਜੇ ਨਾ ਵੀ ਖਾਵੇ ਨਾ ਉਹ ਵੀ ਰੈਲੇਟਿਵਸ ਤੋਂ ਨਾ ਰੋਜ਼ ਸੁਣ ਸੁਣ ਕੇ ਨਾ ਇਹ ਉਹ ਵੀ ਪਛਤਾਉਂਦਾ ਹੈ। ਦੇਖੋ ਪੰਜਾਬੀ ਸ਼ਾਦੀਆਂ ਦੇ ਨਾ ਨਾ ਆਪਣਾ ਇੱਕ ਸਵੈਗ ਹੁੰਦਾ ਹੈ, ਕਹਿੰਦੇ ਕੋਈ ਆਂਟੀ ਸਿਰਫ ਸੂਟ ਜੱਜ ਕਰਨ ਆਉਂਦੀ ਹੈ ਨਾ, ਅਤੇ ਕੋਈ ਅੰਕਲ ਨਾ ਫ੍ਰੀ ਦਾ ਡਿਨਰ ਖਾ ਕੇ ਕਹਿੰਦੇ ਚਲੋ ਹੁਣ ਤਾਂ ਮਿੱਠਾ ਵੀ ਲਿਓ ਜੀ। ਉਹ ਕਹਿੰਦੇ ਸਾਡੇ ਪੰਜਾਬੀ ਵੀਰ ਇੰਗੇਜਮੈਂਟ ਤੋਂ ਪਹਿਲਾਂ ਨਾ ਜਿਮ ਅਤੇ ਪਰਫਿਊਮ ਅਤੇ ਹੇਅਰ ਸਟਾਈਲ ਮਤਲਬ ਫੁੱਲ ਸੈੱਟ ਹੁੰਦੇ ਨੇ, ਪਰ ਕਹਿੰਦੇ ਨੇ ਸ਼ਾਦੀ ਤੋਂ ਬਾਅਦ ਨਾ ਆ ਸਿਰਫ ਕਹਿੰਦੇ ਇੱਕ ਲਾਈਨ ਹੈ, ਉਹ ਜੀ ਮੇਰੀ ਬਲੈਕ ਵਾਲੀ ਚੱਪਲ ਕਿੱਥੇ ਆ ਜੀ। ਹੈਲੋ ਜੀ ਦੋਸਤੋ, ਅਸੀਂ ਗੱਲਬਾਤ ਕਰਾਂਗੇ ਅੱਜ ਸ਼ਾਦੀ ਦੇ ਫਨੀ ਮੂਮੈਂਟਸ ਬਾਰੇ, ਮਤਲਬ ਨਾ ਬਹੁਤ ਸਾਰੇ ਸਵਾਲ ਨੇ ਅਤੇ ਇੱਕ ਗੱਲ ਹੋਰ ਹੈ ਕਿ ਕਹਿੰਦੇ ਨੇ ਸ਼ਾਦੀ ਤੋਂ ਪਹਿਲਾਂ ਕਹਿੰਦੇ ਨਾ ਆਈ ਲਵ ਯੂ ਜਾਨ, ਕਹਿੰਦੇ ਨੇ ਸ਼ਾਦੀ ਤੋਂ ਬਾਅਦ ਗੈਸ ਸਿਲੰਡਰ ਚੈੱਕ ਕੀਤਾ ਸੀ ਜੀ। ਸੋ ਦੋਸਤੋ ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ, ਕਿਉਂਕਿ ਲਾਈਫ 'ਚ ਟੈਂਸ਼ਨ ਫਰੀ ਰਹਿਣਾ ਵੀ ਇੱਕ ਕਹਿੰਦੇ ਸਕਸੈਸਫੁਲ ਮੈਰਿਜ ਦਾ ਇੱਕ ਸਿਕਰੇਟ ਹੈ ਜੀ। ਆ ਕਹਿੰਦੇ ਨੇ ਮੈਂ ਤੁਹਾਡਾ ਜੀ ਆਪਣਾ ਆਰਜੇ ਦੋਸਤ, ਕਹਿੰਦਾ ਕਿ ਮੈਂ ਹੀ ਕਹਿ ਰਿਹਾ ਜੀ ਆਰਜੇ ਦੋਸਤ ਰਮਨੀਤ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਜਿੱਥੇ ਹਰ ਗੱਲ ਵਿੱਚ ਪੰਜਾਬੀ ਦਾ ਸਵਾਦ ਹੀ ਕਹਿੰਦੇ ਹੱਸੀ ਦਾ ਤੜਕਾ ਜ਼ਰੂਰ ਆਉਂਦਾ ਹੈ, ਜਿਵੇਂ ਕਿ

ਦਿਖਾਉਣ ਲੱਗਾ ਜੀ। ਵੈਲ ਦੋਸਤੋ, ਮੈਂ ਤੁਹਾਡਾ ਆਪਣਾ ਜੀ ਦੋਸਤ ਰਮੀਸ਼। ਲਓ ਜੀ, ਹੁਣ ਫੋਨ ਚੈੱਕ ਲਓ, ਵਾਰੀ ਆ ਚੁੱਕੀ ਹੈ ਫੋਨ ਕਰਨ ਦੀ। ਆਈ ਮੀਨ ਮੈਨੂੰ ਆਪਣੀ ਗੱਲਾਂ ਬਾਤਾਂ ਅਸੀਂ ਕਰਦੇ ਹਾਂ, ਮਤਲਬ ਵਿਆਹ ਦੇ ਟੋਪਿਕ 'ਤੇ ਤਿਆਰ ਹੋ ਜਾਓ। ਮਤਲਬ ਇਹਨੂੰ ਨਾ ਬਹੁਤ ਨਾ ਨਾਜ਼ੁਕ ਤਰੀਕੇ ਨਾਲ ਨਾ ਲਈਓ ਗੱਲ ਨੂੰ, ਕਿਉਂਕਿ ਗੱਲ ਜਿਹੜੀ ਮੈਂ ਪੁੱਛਣੀ ਆ ਨਾ ਐਵੀਂ ਜ਼ੋਰਾ ਜ਼ੋਰ ਸਮਝ ਕੇ ਬੋਲੀਓ ਮਹਾਰਾਜ। ਪਰ ਹਾਂ, ਸ਼ਾਦੀ ਦੇ ਬਾਰੇ ਆਪਾਂ ਗੱਲਾਂ ਕਰਾਂਗੇ। ਉਹ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਆਪਣਾ ਇੱਕ ਸੋਹਣਾ ਜਿਹਾ ਗੀਤ ਲਾ ਲੈਂਦੇ ਹਾਂ ਜੀ, ਕਿੰਨਾ, ਕਿਉਂਕਿ ਗਾਣੇ ਤਾਂ ਚੱਲਦੇ ਵੀ ਰਹਿਣੇ ਜ਼ਰੂਰੀ ਹੈ ਜੀ।

0: ਔਰ ਮੈਗਾ ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿਦ ਆਰ ਜੀ ਦੋਸਤ ਰਮਨੀਸ਼ ਦੇ ਨਾਲ। ਵੈਲ ਟੋਪਿਕ ਚੱਲ ਰਿਹਾ ਸਾਡਾ ਜੀ ਵਿਆਹ ਦੇ ਜੀ, ਸ਼ਾਦੀ ਦਾ ਹੁਣੀ ਗਾਣਾ ਸੁਣ ਨਹੀਂ ਲਿਆ ਹੋਊਗਾ ਕਹਿੰਦੇ ਨਾ ਜੀ, ਸ਼ਾਦੀ ਦੇ ਗੱਲਾਂ ਬਾਤਾਂ ਕਰਾਂਗੇ ਜੀ। ਪਹਿਲਾਂ ਇੱਕ ਸਾਡੇ ਸਰੋਤੇ ਜੋੜ ਚੁੱਕੇ ਨੇ, ਉਹਨਾਂ ਨੂੰ ਪੁੱਛਦੇ ਉਹਨਾਂ ਦੇ ਹਾਲ ਚਾਲ। ਹੈਲੋ ਜੀ।
1: ਹੈਲੋ ਹਾਂਜੀ
0: ਸਰ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਅੱਛਾ ਜੀ, ਪ੍ਰਭਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਸ਼ੋਅ ਹੈਲੋ ਜਲੰਧਰ ਦੇ ਵਿੱਚ। ਕੀ ਹਾਲ ਹੈ ਪ੍ਰਭਜੋਤ ਜੀ, ਠੀਕ ਹੋ?
1: ਹਾਂਜੀ
0: ਹਾਂਜੀ ਸਰ, ਠੀਕ। ਆਇਸ਼ਾ ਜੀ, ਵਿਆਹ ਹੋ ਗਿਆ ਤੁਹਾਡਾ? ਮੈਂ ਕਿਹਾ ਅੱਛਾ ਜੀ, ਕਦੋਂ ਹੋਇਆ ਫਿਰ? ਹੁਣੀ ਤਾਜ਼ਾ ਤਾਜ਼ਾ ਹੋਇਆ ਲੱਗਦਾ ਹਨਾ ਜੀ?
1: ਨਹੀਂ ਨਹੀਂ ਨਹੀਂ ਸਰ ਜੀ, 13-14 ਸਾਲ ਹੋ ਗਏ।
0: ਉਹ ਤੁਹਾਡਾ ਭਲਾ ਹੋਵੇ, ਤਾਂ ਬੜੀ ਵੱਡੀ ਮਿਸਟੇਕ ਹੋ ਗਈ ਮੇਰੇ ਤੋਂ। ਮਤਲਬ ਨਾ ਤੁਹਾਡੀ ਆਵਾਜ਼ ਤੋਂ ਲੱਗ ਨਹੀਂ ਰਿਹਾ ਕਿ 13-14 ਸਾਲ ਹੋਏ ਹੋਗੇ। ਵਧੀਆ, ਮਤਲਬ ਘੱਟ ਬੋਲਦੇ ਹੋ ਕਿ ਮਤਲਬ ਇੱਦਾਂ ਹੀ ਆ ਜੀ?
1: ਮੈਨੂੰ
0: ਇਹ ਦੱਸੋ ਪ੍ਰਭਜੋ ਜੀ, ਜਿਹੜਾ ਤੁਹਾਡਾ ਓਬਵੀਅਸਲੀ ਵਿਆਹ ਤੁਹਾਡਾ, ਮੈਨੂੰ ਲੱਗਦਾ ਮਾਰਨਿੰਗ ਹੋਇਆ ਹੋਊਗਾ ਹਨਾ ਜੀ?
1: ਨਾਈਟ
0: ਟਾਈਮ ਹੋਇਆ ਸੀ? ਅੱਛਾ, ਮੈਂ ਕਹਿਣ ਲੱਗੇ ਨਹੀਂ ਨਹੀਂ ਮਾਰਨਿੰਗ ਹੋਇਆ, ਦੁਪਹਿਰੇ ਹੋਇਆ ਸੀ ਜੀ। ਹਾਂ, ਮੈਂ ਵੀ ਉਹੀ ਕਹਿਣ ਲੱਗੇ। ਉਦੋਂ ਵੀ ਤਾਂ ਚਲੋ ਮਤਲਬ ਚਾਨਣੀ ਸੀ, ਬੱਲਬ ਤਾਂ ਜਲਦਾ ਹੀ ਪਿਆ ਸੀ ਉਦੋਂ ਵੀ, ਪਰ ਨਹੀਂ ਚਲੋ ਰਾਤ ਨੂੰ ਹੋਇਆ। ਅੱਛਾ, ਰਾਤ ਨੂੰ ਕੀ ਤੁਹਾਨੂੰ ਲੱਗਦਾ ਵਿਆਹ ਵਧੀਆ ਹੁੰਦੇ ਰਾਤ ਦੇ? ਅੱਛਾ ਜੀ, ਨੀਂਦ ਨਹੀਂ ਆਉਂਦੀ? ਮੈਨੂੰ ਤਾਂ ਵਾਸੀਆਂ ਬੜੀਆਂ ਆਉਂਦੀਆਂ ਜੀ, ਭਾਵੇਂ ਮੇਰਾ ਆਪਣਾ ਵਿਆਹ ਹੋ ਗਿਆ, ਮੈਨੂੰ ਲੱਗਦਾ ਮੈਨੂੰ ਵਾਸੀਆਂ ਬੜੀਆਂ ਆਉਣੀਆਂ ਜੀ। ਹੋਰ ਕੀ ਕਹਿਣ ਦਾ ਮਤਲਬ, ਜੇ ਮੈਂ ਸੋਹਣਾ ਵੀ ਜਾਵਾਂ, ਰਿਸ਼ਤੇਦਾਰ ਸੋਹਣ ਨਹੀਂ ਦਊਗੇ ਉਸ ਦਿਨ? ਅੱਛਾ ਜੀ, ਤੇ ਤੁਹਾਡੇ ਮਤਲਬ ਲਾਵਾਂ ਫੇਰੇ ਹੋਏ ਸੀ ਕਿ ਆਨੰਦ ਕਾਰਜ ਹੋਏ ਸੀ ਜੀ? ਅੱਛਾ, ਆਨੰਦ ਕਾਰਜ ਹੋਏ ਸੀ, ਚਲੋ ਵਧੀਆ ਜੀ। ਚਲੋ ਇੱਕ ਹੋਰ ਪਰਸਨਲ ਸਵਾਲ ਆ ਜੀ, ਅਰੇਂਜ ਮੈਰਿਜ ਹੋਈ ਸੀ ਕਿ ਲਵ ਮੈਰਿਜ ਹੋਈ ਸੀ ਜੀ?
1: ਸਰ ਦੋਨੇ ਸੀਗੇ।

0: ਅੱਛਾ ਮੈਂ ਠੀਕ ਹੈ, ਸਮਝ ਗਿਆ ਸਮਝ ਗਿਆ, ਓਕੇ ਆਪਾਂ ਕੋਈ ਕੁਛ ਨਹੀਂ। ਅਤੇ ਤੁਹਾਨੂੰ ਕੀ ਲੱਗਦਾ ਪ੍ਰਭਜੋਤ ਜੀ, ਇੱਕ ਵਿਆਹ ਤੋਂ ਪਹਿਲਾਂ ਨਾ ਇੱਕ ਬੰਦੇ ਦਾ ਕਰੈਕਟਰ ਹੁੰਦਾ ਆ, ਨਹੀਂ ਅਸੀਂ ਇੱਦਾਂ ਦੇ ਹੁੰਦੇ ਹਾਂ, ਅਤੇ ਵਿਆਹ ਤੋਂ ਬਾਅਦ ਨਾ ਚਲੋ ਇੱਕ ਤਾਂ ਆਉਂਦੀ ਮੈਚਿਓਰਿਟੀ ਆ ਜਾਂਦੀ ਹੈ ਨਾ, ਅਸੀਂ ਥੋੜ੍ਹੇ ਸਿਆਣੇ ਹੋ ਜਾਂਦੇ ਹਾਂ, ਉਸ ਤੋਂ ਇਲਾਵਾ ਹੋਰ ਕੀ ਕੀ ਚੇਂਜ ਆਉਂਦੇ ਤੁਹਾਡੇ ਹਿਸਾਬ ਨਾਲ?
1: ਸਰ ਬਹੁਤ ਚੇਂਜ ਆ ਜਾਂਦੇ, ਮਤਲਬ ਕਿ ਕਾਫੀ ਜ਼ਿੰਮੇਵਾਰੀਆਂ ਪੈ ਜਾਂਦੀਆਂ ਘਰ ਦੀਆਂ, ਬੱਚਿਆਂ ਦੀਆਂ।
0: ਸਹੀ ਕਿਹਾ,
1: ਮਤਲਬ ਕਿ ਬਹੁਤ ਜ਼ਿਆਦਾ
0: ਸਹੀ
1: ਹੋ ਜਾਂਦਾ ਬੰਦਾ।
0: ਇਹ ਤਾਂ ਹੈ ਜੀ, ਗੋਲ ਰੋਟੀਆਂ ਵੀ ਬਣਨ ਲੱਗ ਜਾਂਦੀਆਂ ਮੈਂ ਸੁਣਿਆ, ਹੈ ਨਾ ਜੀ? ਹੋਰ ਕੀ, ਤੇ ਘਰ ਵਾਲੇ ਕਿੱਦਾਂ, ਠੀਕ? ਉਹਨਾਂ ਦੀ ਲਾਈਫ ਚੇਂਜ ਹੁੰਦੀ ਹੈ? ਜ਼ਿਆਦਾ ਟਾਈਮ ਦੇ ਦੋ ਤਾਂ ਵੀ ਔਖਾ ਆ, ਨਾ ਦੇਵੋ ਤਾਂ ਵੀ ਔਖਾ ਜੀ। ਹੋਰ ਕੀ ਕਰੀਏ, ਕੀ ਫਿਰ ਇਹਦਾ ਸੋਲੂਸ਼ਨ ਕੀ ਹੈ?
1: ਸਰ ਬਸ ਇਹ ਥੋੜੇ ਜਿਹੀ ਜ਼ਿੰਮੇਵਾਰੀਆਂ ਜਿਹੀਆਂ ਹੁੰਦੀਆਂ, ਟੈਨਸ਼ਨ ਜ਼ਿਆਦਾ ਹੋ ਜਾਂਦੀ ਹੈ ਘਰ ਬੱਚਿਆਂ ਦੇ ਨਾਲ।
0: ਦੇਖੋ ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਵਿਆਹ ਹੁੰਦਾ ਨਾ ਬੰਦੇ ਨੂੰ ਨਾ, ਦੇਖੋ ਪਤਾ ਨਵੀਂ, ਦੇਖੋ ਸੇਮ ਰੂਟੀਨ ਨਾ ਜੀਵੇ ਬੰਦਾ, ਇੱਕ ਬਹੁਤ ਵਧੀਆ ਟਿਪ ਆ ਇਹ, ਮੈਨੂੰ ਲੱਗਦਾ ਮੈਂ ਆਪਣੇ ਵਿਆਹ ਤੋਂ ਬਾਅਦ ਇਹੀ ਫੋਲੋ ਕਰੂੰਗਾ ਜੀ, ਰੋਜ਼ ਸੇਮ ਰੂਟੀਨ ਨਾ ਫੋਲੋ ਕਰੋ, ਅਲੱਗ ਅਲੱਗ ਚੀਜ਼ਾਂ ਕਰਦੇ ਰਹੋ, ਜਿਹਦੇ ਨਾਲ ਨਾ ਤੁਹਾਡਾ ਦਿਨ ਅਲੱਗ ਲੱਗੇ, ਸੇਮ ਨਾ ਹੋਵੇ ਕਿ ਉਹੀ ਰੋਟੀ ਖਾ ਲਈ। ਜਿੱਦਾਂ ਜਦੋਂ ਸਾਗ ਦਾ ਦਿਨ ਆਉਂਦਾ, ਤੁਹਾਨੂੰ ਪਤਾ 3-4 ਦਿਨ ਸਾਗ ਚੱਲਦੇ ਹੀ ਰਹਿੰਦੇ ਫਿਰ, ਹੈ ਨਾ ਜੀ? ਹੋਰ ਕੀ, ਭਾਵੇਂ ਹਫ਼ਤੇ 'ਚ 2 ਵਾਰ ਸਾਗ ਹੀ ਬਣ ਜਾਂਦਾ ਜੀ, ਤਾਂ ਕਰਕੇ ਜੀ ਮਤਲਬ। ਚਲੋ ਵਧੀਆ ਜੀ, ਪ੍ਰਭਜੋਤ ਜੀ ਖੁਸ਼ ਰਹੋ ਤੁਸੀਂ ਹਮੇਸ਼ਾ ਇੱਦਾਂ ਹੀ, ਅਤੇ ਹੱਸਦੇ ਖੇਡਦੇ ਰਹੋ, ਬੱਚਿਆਂ ਨੂੰ ਵੀ ਕਹੋ ਹੱਸਦੇ ਖੇਡਦੇ ਰਹੋ ਜੀ, ਕਹਿੰਦੇ ਨੇ ਕਿਉਂਕਿ ਇੱਕ ਹੀ ਜ਼ਿੰਦਗੀ ਹੈ ਜੀ। ਔਰ ਕਿਹੜਾ ਗਾਣਾ ਸੁਣਨਾ ਚਾਹੋਗੇ ਜੀ?
1: ਸਰ ਮਾਸਟਰ ਸਲੀਮ ਜੀ ਦਾ ਸੁਣਾ ਦਿਓ ਕੋਈ ਵੀ।
0: ਅੱਛਾ ਜੀ, ਮਾਸਟਰ ਸਲੀਮ ਜੀ ਦਾ, ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਪ੍ਰਭਜੋਤ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਥੈਂਕ ਯੂ ਥੈਂਕ ਯੂ। ਲੇਖੋ ਕਹਿੰਦੇ ਜੀ ਕਈ ਵੇਲੇ ਜ਼ਰੂਰੀ ਨਹੀਂ ਹੈਗਾ ਸਾਰੀਆਂ ਸ਼ਾਦੀਆਂ ਇਹੀ ਹੋ ਗਿਆ, ਮੈਨੂੰ ਪਤਾ ਮੇਰੇ ਜਿਹੜੇ ਸਾਰੇ ਜ਼ਰੂਰਤੇ ਨਾ ਢੋਲ ਬੰਦ ਕਰੋ ਮਾੜਾ ਜਿਹਾ ਜੀ, ਅੱਜ ਮੇਰੇ ਸਾਰੇ ਜ਼ਰੂਰਤ ਨੇ, ਮੈਨੂੰ ਪਤਾ ਹੈ ਕੀ ਸੁਣਨਾ ਚਾਹੁੰਦੇ ਹੋਗੇ ਕਿ ਹਾਂ ਯਾਰ ਮਿੱਠੀਆਂ ਮਿੱਠੀਆਂ ਗੋਲੀਆਂ ਸੁਣਨ, ਹੈ ਇੱਦਾਂ ਨਹੀਂ ਹੁੰਦਾ, ਹਰ ਕੋਈ ਬੰਦੇ ਦੀ ਗੱਲਾਂ ਵੀ ਸੋਹਣੀਆਂ ਹੁੰਦੀਆਂ ਆ, ਵਿਆਹ ਵਾਲੇ ਮਤਲਬ ਖੁਸ਼ ਵੀ ਹੁੰਦੇ ਆ, ਇੱਧਰ ਤਾਂ ਗੱਲ ਨਹੀਂ ਹੈ, ਜਿਹੜੇ ਤੁਸੀਂ ਨਾ ਹਰ ਗੱਲ 'ਤੇ ਲਾਫਟਰ ਲੈਣ ਨੂੰ ਫਿਰਦੇ ਨਾ, ਇਹ ਚੰਗੀਆਂ ਗੱਲਾਂ ਨਹੀਂ ਹੈ ਉਹ, ਮਤਲਬ ਹਾਂਜੀ। ਲਓ ਜੀ, ਮਾਸਟਰ ਸਲੀਮ ਜੀ ਦੇ ਗਾਣੇ ਦੀ ਫਰਮਾਇਸ਼ ਹੈ ਸੀ, ਆਪਾਂ ਪੂਰੀ ਕਰਦੇ ਹਾਂ ਅਤੇ ਆਪਾਂ ਅੱਗੇ ਜਾ ਕੇ ਦੂਸਰੇ ਸੁਰ ਉੱਤੇ ਨਾਲ ਗੱਲਬਾਤ ਕਰਦੇ ਹਾਂ।

0: ਆਹੂੰ ਆਹੂੰ ਆਹੂੰ ਲੋ ਜੀ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼ ਅਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ ਵੈਲ ਮਿਊਜ਼ਿਕ ਗੁੱਡ ਬਸ ਬੋ ਗੁੱਡ ਗੁੱਡ ਵੈਲ ਸਾਡਾ ਇੱਕ ਸਰੋਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਸ਼ਾਦੀ ਦੀਆਂ ਹੈਲੋ
1: ਹੈਲੋ ਰਜੀਸ਼ ਜੀ ਨਮਸਕਾਰ ਜੀ
0: ਵਧੀਆ ਜੀ ਤੁਸੀਂ ਦੱਸੋ ਜੀ ਕੀ ਨਾਮ ਤੁਹਾਡਾ
1: ਮੈਂ ਰਾਮ ਲੋਹਾ ਸ਼ਰਮਾ ਜੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਜੀ
0: ਅੱਛਾ ਜੀ ਕੁਛ ਹੋਰ ਤਾਂ ਨਹੀਂ ਰਹਿ ਗਿਆ ਅੰਕਲ ਜੀ
1: ਨਹੀਂ
0: ਨਹੀਂ ਹੋਰ ਕੋਲਾ ਸਾਹਿਬ ਕਹਿ ਦਿੰਦੇ ਨਾ ਫਿਰ ਨਾ ਮੇਰਾ ਮਨ ਥੋੜਾ ਸਵੀਟ ਹੋ ਜਾਂਦਾ ਜੀ ਮੇਰੇ ਨਾਲ ਨਾ ਫਿਰ ਗੱਲਾਂ ਕਰਨ ਦਾ ਫਿਰ ਮੈਂ ਪਿਆਰ ਨਾਲ ਗੱਲਾਂ ਕਰਨ ਦੇ ਦਿਲ ਕਰਨ ਲੱਗ ਜਾਂਦਾ ਤੁਹਾਡੇ ਨਾਲ ਇਹ ਤਾਂ ਹੈ ਜੀ ਇਹ ਤਾਂ ਹੈ ਮਤਲਬ ਆਵਾਜ਼ ਵੀ ਚੇਂਜ ਹੋ ਜਾਂਦੀ ਥੋੜੀ ਵੈਲ ਚਲੋ ਆਪਣਾ ਰਾਮ ਲੋਹਾ ਸ਼ਰਮਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਤੁਹਾਡੇ
1: ਮੇਰੇ 86 ਦਾ ਹੋਇਆ ਸੀਗਾ ਦੇਖ ਲਓ ਕਿੰਨੇ ਸਾਲ ਹੋ ਗਏ ਜੀ
0: ਕਿੰਨੇ ਹੋਏ 86 ਦਾ ਅੱਛਾ ਜੀ 12 ਤੇ 22 22 ਤੇ 32 32 ਤੇ ਕਹਿੰਦੇ 6 ਆਪਣਾ 38 ਸਾਲ ਹੋ ਗਏ ਜੀ ਤੁਹਾਨੂੰ ਹੈ ਨਾ ਜੀ ਦੇਖੋ ਮੇਰੇ ਮੈਥ ਦੀ ਤਾਰੀਫ਼ ਤਾਂ ਕਰੋ ਮਾੜੀ ਜੀ ਕਿੰਨੇ 38 ਸਾਲ ਐਂ ਕਰਦੇ ਜੀ 38 ਸਾਲ ਨਹੀਂ ਹੋਏ ਵੈਸੇ 30 ਸਾਲ ਹੋਏ ਜੀ 30 ਸਾਲ ਵੀ ਨਹੀਂ ਹੋਏ ਡਰ ਕਰਕੇ ਬੋਲਿਆ ਕਿ ਖੁਸ਼ੀ ਕਰਕੇ ਬੋਲਿਆ ਨਹੀਂ ਨਹੀਂ ਚਲੋ ਵਧੀਆ ਜੀ ਖੁਸ਼ੀ ਖੁਸ਼ੀ ਲੰਘਣੇ ਚਾਹੀਦੇ ਵੈਸੇ ਤਾਂ ਨਾ ਉਹ ਤਾਂ ਮਾੜੀਆਂ ਮੋਟੀਆਂ ਨਾ ਨੋਕ ਜੋਕ ਵੀ ਹੋਣੀਆਂ ਚਾਹੀਦੀਆਂ ਜੀ ਇੱਦਾਂ ਨਾ ਫਿਰ ਹੋਰ ਪਿਆਰ ਇੱਦਾਂ ਪਿਆਰ ਵੱਧਦਾ ਨਹੀਂ ਹੈ ਜੇ ਪਿਆਰ ਥੋੜ੍ਹੀ ਲੜਾਈ ਹੋਏ ਨਾ ਪਿਆਰ ਹੋਰ ਵੱਧ ਜਾਂਦਾ
1: ਉਹਦਾ ਨੋਕ ਚੋਕ ਦਾ ਜ਼ਿੰਦਗੀ ਦਾ ਹਿੱਸਾ ਜੀ ਇਹਦਾ ਜ਼ਿੰਦਗੀ ਦੇ ਦੋ ਪਹਿਲੂ ਆ
0: ਬੱਚੇ
1: ਵੀ ਠੀਕ ਆ ਸਾਰੇ ਸੈੱਟ ਆ ਜੀ ਹੁਣ ਅਸੀਂ ਵਿਹਲੇ ਹੀ ਆ ਤੁਹਾਡਾ ਪ੍ਰੋਗਰਾਮ ਇੰਜੋਏ ਕਰੀਦਾ ਜੀ ਦੋ ਟਾਈਮ ਐਨ ਪੱਕਾ
0: ਅੱਛਾ ਜੀ ਥੋੜੀ ਥੋੜੀ ਸੈਰ ਕਰ ਲਿਆ ਕਰੋ ਅੰਕਲ ਜੀ
1: ਨਹੀਂ ਨਹੀਂ ਸੈਰ ਵੀ ਕਰੀਦੀ ਹੈ ਜੀ ਆਪਣਾ ਸਾਰਾ ਪੂਰਾ ਐਨ ਸ਼ਡਿਊਲ ਬਣਾਇਆ ਸਾਰੀ ਗੱਲ ਕਰੀ ਜੀ
0: ਅੱਛਾ ਜੀ ਚਲੋ ਵਧੀਆ ਵਧੀਆ ਚਲੋ ਵਧੀਆ ਮੈਂ ਨਾ ਤੁਹਾਡੇ ਤੁਸੀਂ ਮੈਨੂੰ ਦੱਸੋ ਆਪਣੀ ਕਮਰ ਕਿੰਨੀ ਤੁਹਾਡਾ ਢਿੱਡ ਕਿੰਨਾ ਕਾ ਹੈਗਾ ਵਧੀਆ ਕਿ ਮਤਲਬ ਠੀਕ ਠੀਕ ਹੈ
1: ਬੜਾ ਵਧੀਆ ਜ਼ਿਆਦਾ ਨਹੀਂ ਜੀ ਠੀਕ ਹੈ ਬਹੁਤ ਵਧੀਆ ਮੈਂ ਮਿੱਠਾ ਨਹੀਂ ਬੜਾ ਖਾਂਦਾ ਜੀ ਮਿੱਠਾ ਬਿਲਕੁਲ ਬੰਦ ਹੈ ਮੈਂ ਕੀਤਾ
0: ਅੱਛਾ ਜੀ ਚਲੋ ਵਧੀਆ ਗੱਲ ਹੈ ਜੀ
1: ਕਈ ਸਾਲਾਂ ਤੋਂ ਮਿੱਠਾ ਨਹੀਂ ਖਾਈਦਾ ਉਹਨਾਂ ਮੇਰਾ ਬਿਲਕੁਲ ਫਿੱਟ ਹੈ ਸਰੀਰ
0: ਠੀਕ ਹੈ ਜੀ ਆਪਣਾ ਆਰਾਮ ਲਵਾਇਆ ਜੀ ਅੱਛਾ ਚਲੋ ਮੈਨੂੰ ਦੱਸੋ ਤੁਹਾਡਾ ਵਿਆਹ ਕਦੋਂ ਹੋਇਆ ਸੀ ਰਾਤ ਵੇਲੇ ਹੋਇਆ ਸੀ ਕਿ ਸਵੇਰੇ ਸਵੇਰੇ ਹੋਇਆ ਸੀ ਜੀ
1: ਨਹੀਂ ਮੇਰਾ ਵਿਆਹ ਤਾਂ ਦਿਨੇ ਹੀ ਹੋਇਆ ਸੀਗਾ ਜੀ
0: ਅੱਛਾ ਜੀ ਮਤਲਬ ਕਹਿਣ ਲੱਗੇ ਮੇਰਾ ਤਾਂ ਵਿਆਹ ਹੋਇਆ ਨਹੀਂ ਸੀ ਜੀ ਉਦੋਂ ਹੀ ਵਿਆਹ ਹੋ ਗਿਆ ਸਾਡਾ ਠੀਕ ਹੈ ਜੀ ਆਪਣਾ ਤੁਹਾਨੂੰ ਕੀ ਕਹਿੰਦਾ ਮਤਲਬ ਤੁਸੀਂ ਰਿਸ਼ਤਾ ਮਤਲਬ ਫਾਦਰ ਸਾਹਿਬ ਦੇਖਣ ਗਏ ਸੀਗੇ ਤੁਸੀਂ ਵੀ ਨਾਲ ਗਏ ਸੀਗੇ
1: ਦੇਖਿਆ ਸੀ ਬਿਲਕੁਲ
0: ਤੁਸੀਂ ਨਹੀਂ ਗਏ ਸੀਗੇ ਤੁਸੀਂ ਗਏ ਸੀਗੇ
1: ਕੋੜਾ ਸਾਹਿਬ ਇਹ ਹੁੰਦੀ ਦੋਨਾਂ ਸਵੇਰ ਜਿੱਦਾਂ ਕਹਿੰਦੇ ਹੁੰਦੇ ਵੀ ਜਿਹੜਾ ਪਿੰਡ ਦੇ ਲਾਗੇ ਬੰਦਾ ਵਿਆਹ ਹੋਇਆ ਖਰਾਇਆ ਜਿਹੜੇ ਦੂਰ ਵਿਆਹ ਹੁੰਦੇ ਉਹ ਬੜੇ ਵਧੀਆ ਨਹੀਂ ਹੁੰਦੇ ਬੰਦੇ
0: ਅੱਛਾ ਜੀ ਅਜੇ ਦੂਰ ਵਾਲੇ ਵਧੀਆ ਨਹੀਂ ਹੁੰਦੇ ਕਿਉਂ
1: ਨਹੀਂ ਵੀ ਉਹ ਅਗਲੇ ਕਹਿੰਦੇ ਵੀ ਦੂਰ ਵੇ ਦਾ ਵਿਆਹ ਨਹੀਂ ਲਾਗੇ ਹੋਇਆ ਮੈਨੂੰ ਦੂਰੋਂ ਜਾ ਕੇ ਵਿਆਹ ਹੋਇਆ ਬੰਦਾ ਬੜਾ ਵਧੀਆ ਨਹੀਂ
0: ਅੱਛਾ ਮਤਲਬ ਇਹ ਸਮਝ ਗਿਆ ਜੀ ਮੈਂ ਉਹ ਕਹਿੰਦੇ ਨੇ ਨੇੜੇ ਵਾਲਿਆਂ ਨੂੰ ਪਤਾ ਹੁੰਦਾ ਸੁਭਾਅ ਦਾ ਦੂਰ ਦਾ ਨਹੀਂ ਪਤਾ ਹੁੰਦਾ ਤਾਂ ਕਰਕੇ ਜੀ ਚਲੋ ਸਹੀ ਹੈ ਜੀ ਸਹੀ ਹੈ ਕੀ ਮਤਲਬ ਨਹੀਂ ਮੈਂ ਕੀ ਪੁੱਛਦਾ ਤੁਸੀਂ ਗਏ ਸੀਗੇ ਜੀ ਭਾਬੀ ਜੀ ਨੂੰ ਦੇਖਣ ਆਂਟੀ ਜੀ ਨੂੰ
1: ਮੈਂ ਜੀ ਗਿਆ ਹੀ ਦੇਖਣ ਜੀ
0: ਤੁਸੀਂ ਨਹੀਂ ਗਏ ਸੀ ਮਤਲਬ ਫਾਦਰ ਸਾਹਿਬ ਤੇ ਕਾਫੀ ਭਰੋਸਾ ਸੀ ਤੁਹਾਨੂੰ
1: ਅਸੀਂ ਤਾਂ ਬਹੁਤ ਹੀ ਸ਼੍ਰੀ ਦੇਵੀ ਤਲਾਬ ਮੰਦਰ ਜਲੰਧਰ ਬਹੁਤ ਵਧੀਆ ਮੁਕੱਦਸ ਸਥਾਨ ਹੈ ਮਹਾਮਾਈ ਦਾ ਉੱਥੇ ਗਏ ਦੇਖਣ ਜੀ
0: ਅੱਛਾ ਜੀ
1: ਹਾਂ ਉੱਥੇ ਦੇਖਿਆ ਬੜਾ ਸਾਡੀ ਮਾਤਾ ਜੀ ਬਹੁਤ ਵਧੀਆ ਹੁੰਦੇ ਪਿਤਾ ਜੀ ਡਾਕਟਰ ਸੀਗੇ ਉਹ ਕਹਿੰਦੇ ਬਈ ਪੁੱਤਰਾ ਗੱਲ ਏਦਾਂ ਕਰਨੀ ਆ ਇੱਕੋ ਹੀ ਗੱਲ ਕਰਨੀ ਆ ਬਸ ਠੀਕ ਆ ਹਾਂਜੀ ਸਹੀ ਆ
0: ਅੱਛਾ ਜੀ ਓਏ ਹੋਏ ਹੋਏ ਹੋਏ ਹੋਏ ਹੋਏ ਤੇ ਬਸ ਮਤਲਬ ਹਾਮੀ ਭਰਦੀ ਵੈਸੇ ਵੀ ਤੁਹਾਡਾ ਜੀ ਮਨ ਨਾ ਆਉਂਦਾ ਤੁਸੀਂ ਕਹਿੰਦਾ ਨਾ ਫਾਦਰ ਸਾਹਿਬ ਨੂੰ ਕੰਨ ਚ ਕੀ ਨਹੀਂ ਯਾਰ ਥੋੜਾ ਨਾ ਮਤਲਬ ਕਿਤੇ ਹੋਰ ਚੱਲਦੇ ਆ ਪਰ ਚਲੋ ਵਧੀਆ ਰੱਬ ਨੇ ਬਣਾਈਆਂ ਜੋੜੀਆਂ ਕਹਿੰਦੇ ਨਾ ਜੀ
1: ਜੋ ਹੁੰਦੇ ਆ ਜੀ ਰੱਬ ਨੇ ਬਣਾਏ ਆ ਜਿਹੜੇ ਉੱਪਰੋਂ ਤੁਰੋਂ ਲਿਖੇ ਆਏ ਸੰਜੋਗ ਕੋਈ ਵਧੀਆ ਹੁੰਦੇ ਜੀ
0: ਠੀਕ ਹੈ ਜੀ ਚਲੋ ਮੈਂ ਇਹਨੂੰ ਲਾਸਟ ਕੁਐਸਚਨ ਆ ਤੁਹਾਡਾ ਰਾਮ ਲੋਹਾਇਆ ਜੀ ਤੁਹਾਡੇ ਹਿਸਾਬ ਨਾਲ ਅੱਜ ਕੱਲ੍ਹ ਜਿੱਦਾਂ ਲਵ ਮੈਰਿਜਿਸ ਹੋ ਰਹੀਆਂ ਅਰੇਂਜ ਮੈਰਿਜ ਤਾਂ ਚਲੋ ਹੋਈ ਆ ਤੁਹਾਡੀ ਹੋਈ ਹੈ ਤੁਹਾਡੀ ਤਾਂ ਕਾਫੀ ਅਰੇਂਜ ਹੋਈ ਹੈ ਵੈਸੇ ਹੈ ਨਾ ਜੀ
1: ਹਾਂਜੀ ਹਾਂਜੀ
0: ਹਾਂਜੀ ਕਹਿਣ ਦਾ ਮਤਲਬ ਤੁਹਾਡੇ

0: ਤੁਸੀਂ ਤੁਹਾਨੂੰ ਕੀ ਲੱਗਦਾ ਲਵ ਮੈਰਿਜ ਅੱਜ ਕੱਲ ਦੇ ਮੌਕੇ ਮਤਲਬ ਟਾਈਮ ਚ ਸਮੇਂ ਚ ਵਧੀਆ ਆ ਜਾਂ ਅਰੇਂਜ ਹੀ ਕਰਾਣੀ ਚਾਹੀਦੀ ਹੈ?
1: ਨਹੀਂ ਜੀ, ਇੱਦਾਂ ਹੋਣਾ ਚਾਹੀਦਾ ਚਲੋ ਇੱਕ ਦੂਜੇ, ਹੁਣ ਉਹ ਸਿਸਟਮ ਜਿਹੜਾ ਅਲੱਗ ਹੋ ਗਿਆ ਜੀ ਹੁਣ।
0: ਅੱਛਾ ਜੀ,
1: ਹੁਣ ਬੱਚੇ ਆ ਸਕੂਲ ਕਾਲਜਾਂ ਸਕੂਲਾਂ 'ਚ ਪੜ੍ਹਦੇ ਆ ਜੀ, ਪਤਾ ਉਦੋਂ ਲੱਗਦਾ ਜਦੋਂ ਕਹਿੰਦੇ ਜੀ ਮੈਂ ਤਾਂ ਫਿਰ ਵਿਆਹ ਉੱਥੇ ਹੀ ਕਰਾਉਣਾ।
0: ਅੱਛਾ ਜੀ, ਉਹ ਤਾਂ ਚਲੋ ਹੈ ਜੀ, ਹਾਂ ਜੀ, ਮਤਲਬ ਲਵ ਮੈਰਿਜ ਠੀਕ ਹੈ
1: ਬਦਲ ਗਿਆ ਜੀ, ਪਰ ਜਿਹੜੇ ਉਹ ਸਿਆਣਿਆਂ ਦੇ ਹੁੰਦੇ ਸੀ ਉਹ ਸੰਸਕਾਰੀ ਚੀਜ਼ਾਂ ਹੁੰਦੀਆਂ ਜੀ, ਵਧੀਆ ਦੇਖ ਕੇ ਉਹ ਕਰ ਦਿੰਦੇ, ਪਰਿਵਾਰ ਸਾਰਾ ਦੇਖਣਾ, ਸਾਰੀ ਗੱਲਬਾਤ ਦੇਖਣੀ।
0: ਇਹ ਤਾਂ ਹੈ ਜੀ, ਇਹ ਅਸਲ 'ਚ ਹੈ ਗੱਲ ਜੀ।
1: ਹਾਂਜੀ ਹਾਂਜੀ,
0: ਚਲੋ ਵਧੀਆ ਗੱਲ ਹੈ, ਆਰਾਮ ਨਾਲ ਆਇਆ ਜੀ।
1: ਲਵ ਮੈਰਿਜ ਕਰਾ ਲੈਂਦੇ ਆ ਜੀ, ਮਗਰੋਂ ਫਿਰ ਲਵ ਮੈਰਿਜਾਂ ਜੀ ਫਿਰ ਪਵਾੜਾ ਪੈ ਜਾਂਦੇ ਆ, ਟੁੱਟ ਜਾਂਦੀਆਂ ਜੀ।
0: ਬਸ ਜੀ ਥੋੜ੍ਹਾ, ਬਸ ਅੱਜ ਕੱਲ੍ਹ ਨਾ ਬਹੁਤ ਸਾਰੀਆਂ ਡਿਸਟਰੈਕਸ਼ਨਸ ਹੋ ਚੁੱਕੀਆਂ, ਆਪਣਾ ਆਰਾਮ ਲਓ ਆਇਆ ਜੀ। ਇੱਧਰ ਉੱਧਰ ਦਿਮਾਗ ਬੜਾ ਜਾਂਦਾ ਲੋਕਾਂ ਦਾ, ਤਾਂ ਕਰਕੇ ਜੀ ਥੋੜ੍ਹੇ ਹਿੱਲੇ ਪਏ ਆ, ਬਾਕੀ ਤਾਂ ਸਭ ਠੀਕ ਆ। ਪਿਆਰ ਤਾਂ ਪਿਆਰ ਹੀ ਹੁੰਦਾ, ਤੁਹਾਨੂੰ ਪਤਾ ਜੀ। ਹਾਂਜੀ ਹਾਂਜੀ, ਚਲੋ ਵਧੀਆ, ਆਰਾਮ ਲਓ ਆਇਆ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਗਾਣੇ ਦੀ ਪੇਸ਼ਕਾਰੀ ਵੀ ਮੈਂ ਜ਼ਰੂਰ ਕਰੂੰਗਾ ਜੀ। ਠੀਕ ਹੈ ਜੀ, ਆਰਾਮ ਲਓ ਆਇਆ ਜੀ, ਚੰਗਾ ਜੀ, ਨਮਸਕਾਰ ਜੀ। ਓ ਜੀ ਰਾਮ ਲੋਇਆ ਸ਼ਰਮਾ ਜੀ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ। ਕਹਿਣ ਦਾ ਮਤਲਬ ਸਾਨੂੰ ਪਤਾ ਲੱਗ ਕੇ, ਮੈਂ ਮਿਊਜ਼ਿਕ ਆਫ ਹੋ ਜਾਏ ਜੀ, ਕਹਿਣ ਦਾ ਮਤਲਬ ਸਾਨੂੰ ਪਤਾ ਲੱਗਿਆ ਕਿ ਮਤਲਬ ਲਵ ਮੈਰਿਜ ਥੋੜ੍ਹਾ ਤਾਂ ਹੈ, ਪਰ ਹਾਂ ਲਵ ਮੈਰਿਜ ਮੇਰੇ ਹਿਸਾਬ ਨਾਲ ਜੀ, ਜਿਹੜੀ ਲਵ ਮੈਰਿਜ ਹੈ ਨਾ, ਬਸ ਧਿਆਨ ਆਪਣਾ ਅੱਛਾ ਰੱਖੋ, ਗੁੱਡ ਰੱਖੋ ਬਸ, ਅਤੇ ਗਾਣਾ ਸੁਣੋ।

0: ਲੋ ਜੀ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਤੁਹਾਡਾ ਆਪਣਾ ਆਰ ਜੀ ਦੋਸਤ ਰਵਨੀਸ਼। ਵੈਲ ਦੋਸਤੋ, ਨਾ ਜਦੋਂ ਸ਼ਾਦੀ ਦੀ ਗੱਲਾਂ ਚੱਲ ਜਾਏ ਨਾ, ਵੈਸੇ ਤਾਂ ਜਦੋਂ ਸ਼ਾਦੀ ਦੀ ਗੱਲਾਂ ਆ ਜਾਂਦੀਆਂ ਨਾ, ਤਾਂ ਫਿਰ ਦਿਮਾਗ ਵੀ ਉੱਧਰ ਹੀ ਉੱਧਰ ਉਸ ਪਾਸੇ ਚੱਲ ਜਾਂਦਾ, ਅਤੇ ਬਹੁਤ ਸਾਰੀਆਂ ਮੈਮਰੀਜ਼ ਚੇਤੇ ਆ ਜਾਂਦੀਆਂ। ਜਿਵੇਂ ਕਿ ਅਸੀਂ ਸਰੋਤਿਆਂ ਨੂੰ ਪੁੱਛ ਲੈਂਦੇ ਹਾਂ ਆਪਣੇ ਕਿ ਤੁਹਾਨੂੰ ਕਿਹੜੀ ਕਿਹੜੀ ਮੈਮਰੀ ਚੇਤੇ ਆਉਂਦੀ ਹੈ ਜੀ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਨੇ ਜੀ?
1: ਠੀਕ ਹੈ ਸਰ।
0: ਅੱਛਾ ਜੀ, ਚਲੋ ਵਧੀਆ, ਠੀਕ ਚਾਹੀਦੇ ਜੀ। ਅਮੀ ਹੋਰ ਕੀ ਅਮੀ, ਦਰਸ਼ਨ ਕੁਮਾਰ ਆ ਤੁਹਾਡਾ ਨਾਮ ਜੀ? ਅੱਛਾ ਜੀ, ਤੇ ਤੁਹਾਡੇ ਦਰਸ਼ਨ ਕਿੱਥੇ ਕਰਨੇ ਪੋਗੇ ਸਾਨੂੰ? ਅੱਛਾ ਜੀ, ਨਹੀਂ ਤੁਸੀਂ ਉੱਥੇ ਖੜੇ ਹੋਗੇ ਕਿ ਮਤਲਬ ਤੁਹਾਨੂੰ ਮੈਂ ਫੋਨ ਕਰਕੇ ਬੁਲਾਵਾਂ?
1: ਬਸ ਇਹ ਨੰਬਰ ਹੈਗਾ, ਫੋਨ ਕਰਕੇ ਤੁਸੀਂ ਬੁਲਾ ਲੈਣਾ।

0: ਮੈਂ ਆ ਜਾਣਾ ਬਾਹਰ ਰੋਡ 'ਚ।
1: ਸਹੀ ਕਿਹਾ ਜੀ, ਵੈਸੇ ਇੱਦਾਂ ਕਰੋ ਮੇਰੇ ਕੋਲ ਨੰਬਰ ਨਹੀਂ ਹੈਗਾ, ਤੁਸੀਂ ਨਾ ਉਦੀ ਬਾਹਰ ਖੜੇ ਰਹੋ, ਮੈਂ ਆ ਜਾਊਂਗਾ।
0: ਠੀਕ ਹੈ ਸਰ,
1: ਚਲੋ ਸਹੀ ਹੈ। ਦਰਸ਼ਨ ਜੀ ਕੁਮਾਰ ਜੀ, ਮਜ਼ਾਕ ਚੱਲ ਰਿਹਾ ਸੀ ਵੈਸੇ। ਤੁਹਾਡਾ ਵਿਆਹ ਹੋ ਗਿਆ ਦਰਸ਼ਨ ਕੁਮਾਰ ਜੀ?
0: ਸਰ ਵਿਆਹ ਤਾਂ ਨਹੀਂ ਹੋਇਆ।
1: ਅੱਛਾ, ਵਿਆਹ ਹੀ ਨਹੀਂ ਹੋਇਆ, ਕਿਉਂ ਕਰਾਇਆ ਨਹੀਂ ਤੁਸੀਂ?
0: ਸਰ ਕਈ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵਿਆਹ ਦੇ ਵਿੱਚ, ਇਹ ਸਾਰਾ ਇਹ ਸਭ ਕੁਛ ਜਿਹੜਾ ਸੰਯੋਗ ਜਿਹਨੂੰ ਕਹਿੰਦੇ ਨਾ ਪਰਮਾਤਮਾ ਦਾ ਜੋ ਹੁੰਦਾ ਹੈ, ਉਹ ਸਭ ਕੁਛ ਉਹੀ ਗੱਲ ਹੋਈ ਆਪਣੇ ਨਾਲ ਦੀ।
1: ਅੱਛਾ ਜੀ, ਕੀ ਹੋਇਆ ਵੈਸੇ, ਤੁਸੀਂ ਦੱਸ ਸਕਦੇ ਹੋ ਅਗਰ ਜੇ ਤੁਸੀਂ ਚਾਹੋ?
0: ਸਰ ਜੇ ਕਿਸੇ ਦਾ ਵਿਆਹ ਨਹੀਂ ਨਾ ਹੋਣਾ ਹੋਗਾ ਤਾਂ ਉਹ ਨਹੀਂ ਹੁੰਦਾ, ਭੁੱਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ।
1: ਅੱਛਾ ਜੀ,
0: ਠੀਕ ਹੈ ਜੀ,
1: ਨਹੀਂ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਕਦੀ ਕਦੀ ਹੁੰਦਾ, ਕਈ ਵੇਲੇ ਤਾਂ ਬਿਨਾਂ ਜ਼ੋਰ ਲਾਏ ਵੀ ਹੋ ਜਾਂਦਾ। ਚਲੋ ਇਹ ਤਾਂ, ਹਾਂ ਬੋਲੋ ਬੋਲੋ, ਤੁਸੀਂ ਬੋਲੋ।
0: ਉਹੀ ਗੱਲ ਹੈ ਨਾ, ਇਹ ਤਾਂ ਉਹ ਸੰਯੋਗ ਹੋ ਜਾਂਦਾ ਨਾ, ਕਈ ਹੁੰਦਾ ਸਾਰੇ ਨਾਲ ਸਾਰੇ। ਚਲੋ ਮੈਂ ਸੁਣਾ ਹੀ ਦਿੰਦਾ, ਕਈ ਵਾਰੀ ਮੇਰਾ ਨੰਬਰ ਨਹੀਂ ਚੁੱਕਦੇ ਤੇ ਫੋਨ ਮੈਂ ਲਗਾਉਂਦਾ ਰਹਿੰਦਾ, ਮੇਰੇ ਨਾਲ ਗ੍ਰਹਿ ਚੱਲਿਆ, ਸ਼ਨੀ ਗ੍ਰਹਿ, ਬੜੇ ਸਰੋਤਾ ਸੁਣਾ ਦੇ ਹੋਣੇ ਰੇਡੀਓ ਦੇ ਵਿੱਚ, ਉਸ ਨੇ ਮੇਰਾ 40 ਸਾਲ ਤੱਕ ਵਿਆਹ ਹੀ ਨਹੀਂ ਹੋਣ ਦੇਣਾ।
1: ਅੱਛਾ ਜੀ, ਕਿਹਨੇ ਕਿਹਾ ਜੀ 40 ਸਾਲ ਤੱਕ ਵਿਆਹ ਨਹੀਂ ਹੋਣ ਦੇਣਾ?
0: ਸਰ ਇਹ ਮੇਰੇ ਨਾਲ ਬੀਤੀ ਹੈ।
1: ਅੱਛਾ ਜੀ,
0: ਇਹ ਬੀਤਾ ਵੀ ਹੈ ਔਰ ਬੀਤੀ ਹੈ। ਇਸ ਟਾਈਮ ਮੈਂ ਸਟੇਟ ਫਾਈਨਾਂਸ ਕਾਰਪੋਰੇਸ਼ਨ ਦਾ ਪੰਜਾਬ ਦਾ ਚੇਅਰਮੈਨ ਹੈ।
1: ਅੱਛਾ ਜੀ, ਠੀਕ ਹੈ ਜੀ।
0: 18 ਸਾਲ ਹੋ ਗਏ ਸਰ ਕਤਲ ਕਰਾਉਂਦੇ ਨੂੰ, 18 ਸਾਲ ਤੋਂ ਕਤਲ ਨਹੀਂ ਹੋਇਆ।
1: ਅੱਛਾ ਜੀ,
0: ਸਰ ਚੇਅਰਮੈਨ ਹੈ ਇਹ ਲਾ ਦੇ, ਮਤਲਬ ਦੇਖੋ ਨਾ ਕਿਤਨੇ ਬੁਰੇ ਲੋਕ ਨੇ। 18 ਸਾਲ ਤੋਂ ਚੇਅਰਮੈਨ ਮੈਂ ਹੀ ਹੈ, ਹਾਈ ਕੋਰਟ ਦੇ ਵਿੱਚ ਮੈਂ ਉਹਨਾਂ ਦੇ ਉੱਪਰ ਕੇਸ ਲਾਇਆ। 2008 ਦੇ ਵਿੱਚ ਹਾਈ ਕੋਰਟ 'ਚ ਕੇਸ ਲੱਗਿਆ, ਮੇਰੇ ਕੋਲ ਸਾਰਾ ਕੁਛ ਸਬੂਤ ਹੈ। 18 ਸਾਲ ਤੋਂ ਇਹ ਕਤਲ ਹੀ ਨਿਕਲਾ ਦੇਗੇ ਜੀ, ਇਹਦਾ ਕਤਲ ਕਰ ਦਿਓ, ਕਹਿੰਦਾ ਬਸ ਜੀ ਚੇਅਰਮੈਨ ਹੀ, ਅਸੀਂ ਕਿਸੇ ਨੂੰ ਹੋਰ ਨੂੰ ਦੇ ਦਿੰਗੇ, ਕਹਿੰਦਾ।
1: ਓਕੇ ਜੀ, ਚਲੋ ਪਤਾ ਕੀ ਹੈ ਆਪਣਾ ਦਰਸ਼ਨ ਸਿੰਘ ਜੀ, ਆਪਾਂ ਮੀਨ ਨਾ, ਚਲੋ ਆਪਾਂ ਮੁੱਦੇ ਤੋਂ, ਆਪਾਂ ਮੈਂ ਤੁਹਾਡੀ ਗੱਲ ਵੈਸੇ ਸਮਝ ਗਿਆ ਜੀ। ਚਲੋ ਆਪਣੀ ਗੱਲ ਜੇ ਆਪਾਂ ਗੱਲ ਕਰੀਏ ਦਰਸ਼ਨ ਸਿੰਘ ਦੀ, ਤੁਸੀਂ ਕਿਹਾ ਕਿ ਸਹਿਯੋਗ ਦੀ ਗੱਲ ਹੁੰਦੀ ਹੈ ਵਿਆਹ ਦੀ, ਠੀਕ ਹੈ ਜੀ। ਵੈਲ ਨਾ, ਜਿਹੜਾ ਅਸਲ 'ਚ ਨਾ ਆਪਾਂ ਕਹਿੰਦੇ ਹਾਂ ਕਿ ਇਹ ਵੀ ਕਿਸਮਤ ਹੁੰਦੀ ਕਿ ਜ਼ਰੂਰੀ ਨਹੀਂ ਆਪਾਂ ਇਕੱਲੇ ਵਿਆਹ ਦੀ ਗੱਲ ਕਰੀਏ, ਹੋਰ ਵੀ ਗੱਲਾਂ ਹੁੰਦੀਆਂ। ਕਈਆਂ ਨੂੰ ਕੁਛ ਮਿਲ ਜਾਂਦਾ, ਕਈਆਂ ਤੋਂ ਜ਼ਿਆਦਾ ਪੈਸਾ ਹੁੰਦਾ, ਜਿਵੇਂ ਕਿ ਕਈਆਂ ਤੋਂ ਠੀਕ ਠੀਕ ਪੈਸਾ ਹੁੰਦਾ ਹੈ ਨਾ ਜੀ, ਕੋਈ ਪੜ੍ਹਾਈ 'ਚ ਹੁਸ਼ਿਆਰ ਹੁੰਦਾ। ਇਹ ਮਤਲਬ, ਇਹ ਤਾਂ ਮਤਲਬ ਨਾ ਜੀ, ਹਰ ਬੰਦੇ ਦੀ ਲਾਈਫ ਤਾਂ ਚਲੋ ਸੇਮ ਹੁੰਦੀ ਨਹੀਂ ਹੈ ਨਾ ਜੀ। ਕਿਉਂ ਦਰਸ਼ਨ ਜੀ, ਮਨ ਲੱਗਦਾ ਦਰਸ਼ਨ ਜੀ ਤੁਸੀਂ ਥੋੜ੍ਹੇ ਭਾਵੁਕ ਹੋ ਕੇ ਲੱਗਦੇ ਹੋ, ਕਿਉਂ ਜੀ? ਕੋਈ ਚੱਕਰ ਨਹੀਂ, ਵੈਲ ਦਰਸ਼ਨ ਜੀ ਸਾਡੇ ਨਾਲ ਆਊਟ ਆਫ ਕਨੈਕਸ਼ਨ ਹੋ ਚੁੱਕੇ ਨੇ, ਮੈਂ ਆਊਟ ਆਫ ਸਟੋਕ ਕਹਿਣ ਲੱਗੇ ਵੈਸੇ, ਪਰ ਇੱਦਾਂ ਨਹੀਂ, ਦਰਸ਼ਨ ਜੀ ਵੀ ਇੱਕ ਨਹੀਂ ਹੈ। ਲੋਕੋ ਜੀ ਦੇਖੋ, ਵਿਆਹ ਦੇਖੋ ਦੋਸਤੋ, ਇੱਦਾਂ ਦੀ ਚੀਜ਼ ਹੈ ਨਾ ਕਿ ਸਾਰਿਆਂ ਦੀ ਹੋਣੀ ਵੀ ਹੁੰਦੀ ਹੈ, ਕਿ ਚਲੋ ਉਹ ਤਾਂ ਆਪਣੀ ਮਰਜ਼ੀ ਹੁੰਦੀ ਕਿ ਅਸੀਂ ਕਰਾਉਣੀ ਕਿ ਨਹੀਂ ਕਰਾਉਣੀ। ਵੈਲ ਜਿੱਦਾਂ ਦਰਸ਼ਨ ਜੀ ਦਾ ਕਹਿਣਾ ਸੀ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜੇ ਹੋਣਾ ਤਾਂ ਨਹੀਂ ਹੋਣਾ ਤਾਂ ਹੋ ਜਾਣਾ ਤਾਂ ਹੋ ਹੀ ਜਾਣਾ ਆ। ਵੈਲ ਹਰ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਆ। ਵੈਲ ਅਸੀਂ ਗੱਲਬਾਤ ਕਰਾਂਗੇ, ਅਸੀਂ ਮਤਲਬ ਅਗਲੇ ਵੀ ਕਰਾਂਗੇ, ਅੱਗੇ ਗੱਲਬਾਤ ਕਰਾਂਗੇ। ਉਹ ਤੋਂ ਪਹਿਲਾਂ ਸੋਹਣਾ ਜਿਹਾ ਅਸੀਂ ਗਾਣਾ ਸੁਣੂਗੇ। ਕਿਹੜਾ ਗਾਣਾ ਸੁਣੂਗੇ ਜੀ, ਮੈਂ ਤੁਹਾਨੂੰ ਦੱਸਦਾ ਵਾ। ਉਹ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਕਹਿੰਦੇ ਨਾ ਜਿਹੜੀ ਆਪਾਂ ਸ਼ਾਦੀ ਆ, ਸ਼ਾਦੀ ਦੀ ਜਿਹੜੀ ਗੱਲਾਂ ਅਸੀਂ ਕਰਦੇ ਨੇ, ਇਹ ਜਿਹੜਾ ਨੰਬਰ ਮੈਂ ਤੁਹਾਨੂੰ ਦੱਸ ਰਿਹਾ, ਮੈਂ ਤੁਹਾਨੂੰ ਦੁਬਾਰਾ ਨੰਬਰ ਰਿਪੀਟ ਕਰਦਾ ਜੀ, 01-182-43-42-171 ਹੈ। ਅਤੇ ਤੁਸੀਂ ਕਾਲ ਕਰਕੇ ਨਾ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਜੋ ਚਾਹੋ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੀ ਨਾ ਗੱਲ, ਕਹਿੰਦਾ ਮਤਲਬ ਸਾਂਝੀਆਂ ਗੱਲਾਂ ਸ਼ੇਅਰ ਕਰ ਸਕਦੇ, ਆਪਣੇ ਵਿਆਹ ਦੇ ਕਿੱਸੇ ਸ਼ੇਅਰ ਕਰ ਸਕਦੇ ਹਾਂ, ਕਿਉਂ ਜੀ। ਵੈਲ ਚਲੋ, ਅਗਲੀ ਗਾਣਾ ਲਾਉਂਦੇ ਹਾਂ ਅਤੇ ਸੋਹਣਾ ਜਿਹਾ ਸੁਣਦੇ ਗਾਣਾ ਜੀ।

0: ਉਹ ਦੇਖੋ ਜੀ, ਕਹਿੰਦੇ ਇੱਕ ਢੋਲ ਤੱਲੇ ਗਿਆ, ਨਾਲ ਹੀ ਅਸੀਂ ਦੂਜੇ ਦੀ ਬੀਟ ਚੱਕਦੀ। ਵੈਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼। ਲਓ ਜੀ, ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਸੁਣਦੇ ਹੋ ਕੀ ਕਹਿੰਦੇ ਨੇ। ਹੈਲੋ ਜੀ।
1: ਹੈਲੋ, ਨਮਸਕਾਰ ਬੇਟਾ ਜੀ।
0: ਨਮਸਕਾਰ ਜੀ ਅੰਕਲ ਜੀ, ਕੀ ਹਾਲ ਨੇ ਤੁਹਾਡੇ?
1: ਬਸ ਬਹੁਤ ਵਧੀਆ ਜੀ।
0: ਕੀ ਨਾਮ ਤੁਹਾਡਾ ਜੀ? ਵਧੀਆ ਜੀ, ਵਧੀਆ।
1: ਪ੍ਰਵੀਨ ਗੋਪਾਲ ਨਗਰ ਜਲੰਧਰ ਤੋਂ ਜੀ।
0: ਅੱਛਾ, ਪ੍ਰਵੀਨ ਗੋਪਾਲ ਨਗਰ ਜਲੰਧਰ ਜੀ, ਠੀਕ ਹੈ ਜੀ। ਚਲੋ ਵਧੀਆ, ਜਲੰਧਰ ਆਪਣਾ, ਜਲੰਧਰ ਜੀ ਕਹਿ ਤਾ, ਸੋਰੀ ਪ੍ਰਵੀਨ ਜੀ। ਆਪਣਾ ਪ੍ਰਵੀਨ ਜੀ, ਕੀ ਹਾਲ ਚਾਲ ਨੇ ਪਹਿਲੇ ਦੱਸੋ ਤੁਸੀਂ? ਮੇਰਾ ਮਤਲਬ ਜੋ ਹਕੀਕਤ ਹੈ ਨਾ ਜੀ, ਇਹੀ ਇਹੀ ਹੈ ਨਾ। ਠੀਕ ਹੈ ਪ੍ਰਵੀਨ ਜੀ। ਪ੍ਰਵੀਨ ਜੀ, ਕਿੰਨੇ ਸਾਲ ਹੋ ਗਏ ਵਿਆਹ ਨੂੰ ਪਹਿਲੇ ਇਹ ਦੱਸੋ ਤੁਸੀਂ?
1: ਮੇਰਾ ਵਿਆਹ ਹੋਇਆ ਸੀ ਮਤਲਬ ਕਿ 30 ਸਾਲ ਹੋ ਗਿਆ ਜੀ।
0: 30 ਸਾਲ ਹੋ ਗਏ ਜੀ? ਪ੍ਰਵੀਨ ਜੀ, ਜਿੱਦਾਂ ਨਾ ਬਹੁਤ ਸਾਰੀਆਂ ਨਾ ਕੰਡੀਸ਼ਨਸ ਹੁੰਦੀਆਂ ਵਿਆਹ ਦੀਆਂ ਨਾ, ਕਿ ਨਾ ਮੈਂ ਨਾ ਜੀ ਵਿਆਹ ਕਰਾਉਣਾ ਨਾ, ਤੇ ਇੱਦਾਂ ਇੱਦਾਂ ਦੀ ਕੁੜੀ ਹੋਣੀ ਚਾਹੀਦੀ ਹੈ। ਘਰ ਬਾਰ ਵੀ ਕਈ ਵੇਲੇ ਨਾ ਕਹਿੰਦੇ ਅਸੀਂ ਕਹਿੰਦੇ ਹੁੰਦੇ ਇੱਦਾਂ, ਤੇ ਤੁਹਾਡੇ ਹਿਸਾਬ ਨਾਲ ਇਹ ਗੱਲਾਂ ਸਹੀ ਹੈ ਕਿ ਮਤਲਬ ਇਹ ਸਾਰਾ ਕੁਛ ਦੇਖਣਾ ਕਿੰਨਾ ਕੁ ਜ਼ਰੂਰੀ ਹੈ ਸਾਡੇ ਲਈ?
1: ਨਹੀਂ ਜੀ, ਦੇਖੋ ਜੀ, ਜੋ ਆਪਣੀ ਕਿਸਮਤ ਚ ਹੈਗਾ ਨਾ, ਮਿਲਣਾ ਹੀ ਮਿਲਣਾ ਆ।
0: ਉਹ ਤਾਂ ਹੈ ਜੀ,
1: ਤਾਰੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋ ਹੱਥ ਨਾਲ ਵੱਜਦੀ ਆ।
0: ਪਰ ਦੇਖੋ ਜੀ, ਫੈਸਲਾ ਤਾਂ ਸਾਨੂੰ ਕਰਨਾ ਪੈਂਦਾ ਨਾ ਜੀ, ਹਰ ਚੀਜ਼ ਕਿਸਮਤ ਦੇ ਭਰੋਸੇ ਕਿੱਦਾਂ ਛੱਡ ਸਕਦੇ?
1: ਮੈਂ ਤੁਹਾਨੂੰ ਦੱਸਦਾ ਨਾ, ਮੈਂ ਤੁਹਾਨੂੰ ਦੱਸਦਾ, ਸਾਡੇ ਟਾਈਮ 'ਚ ਵਿਆਹ ਪਤਾ ਕਿੱਦਾਂ ਹੋਇਆ ਜੀ? ਪਿਛਲੇ ਦੇਖਦੇ ਕੁਛ ਨੀ ਦੇਖਦੇ, ਅੱਜ ਕੱਲ੍ਹ ਤਾਂ ਮੁੰਡੇ ਦੀ ਨੌਕਰੀ ਹੋਣੀ ਚਾਹੀਦੀ, ਕਿੰਨੀ ਤਨਖਾਹ ਦੇ, 1 ਲੱਖ ਰੁਪਇਆ ਹੋਣੀ ਚਾਹੀਦੀ।
0: ਉਸ ਟਾਈਮ ਵੀ
1: ਜਦੋਂ ਮੇਰਾ ਵਿਆਹ ਆਇਆ ਸੀ, ਉਹ ਤੇ ਦੇਖਦੇ ਹੀ ਮੁੰਡੇ ਕੋਲ ਰੇਡੀਓ ਹੈਗਾ।
0: ਅੱਛਾ ਜੀ,
1: ਹੈਗਾ।
0: ਹਾਂ,
1: ਉਹ ਫਿਰ ਜਿਹਦੇ ਸਾਈਕਲ ਹੈਗਾ ਰੇਡੀਓ, ਉਹਦਾ ਵਿਆਹ ਹੋ ਜਾਂਦਾ।
0: ਇਹ ਮਹਿੰਗੀ ਪੂੰਜੀ ਹੁੰਦੀ ਸੀ ਉਸ ਟਾਈਮ ਦੀ, ਹੈਨਾ ਜੀ?
1: ਜਦੋਂ ਮੇਰਾ ਵਿਆਹ, ਮੇਰੀ ਤਨਖਾਹ ਸਾਰੀ 500 ਰੁਪਇਆ ਸੀ।
0: ਅੱਛਾ ਜੀ, ਲੱਖ ਰੁਪਇਆ ਤਨਖਾਹ ਹੋਣੀ ਚਾਹੀਦੀ ਸੀ ਤੇ ਕਿੱਦਾਂ ਉਸ ਟਾਈਮ ਵੀ 1 ਲੱਖ ਰੁਪਇਆ ਤਨਖਾਹ, ਹੈਨਾ ਜੀ?
1: ਹਾਂਜੀ, ਥੱਲੇ ਗੱਡੀ ਹੋਣੀ ਚਾਹੀਦੀ, ਕਾਰ ਨਵੀਂ।
0: ਅੱਛਾ ਜੀ, ਤਾਂ ਵਿਆਹ ਕਰਦੇ ਹੁੰਦੇ ਜੀ ਤੁਹਾਡੇ, ਮਤਲਬ
1: ਮਾਹੌਲ ਤੇ।
0: ਅੱਛਾ ਜੀ, ਬਈ ਅੱਜ ਕੱਲ ਦੇ ਮਾਹੌਲ ਚ ਤਾਂ ਚਲੋ ਹੈ ਜੀ,
1: ਰੇਡੀਓ ਦੇਖਦੇ ਹੁੰਦੇ,
0: ਅੱਜ ਕੱਲ ਦੇ ਮਾਹੌਲ ਚ ਤਾਂ ਹੈ ਨਹੀਂ, 1 ਲੱਖ ਰੁਪਇਆ ਤਾਂ ਹੋਣਾ ਹੀ ਚਾਹੀਦਾ, ਹੈਨਾ ਜੀ?
1: ਪਿਛਲੇ ਵਾਰੀ ਤਾਂ ਮਤਲਬ ਕਿ 5-7 ਹਜ਼ਾਰ ਚ ਵਿਆਹ ਹੋ ਜਾਂਦਾ ਸੀ।
0: ਹਾਂਜੀ,
1: ਅੱਜ ਕੱਲ ਜਿੰਨੇ ਮਰਜ਼ੀ ਜੇ 1 ਲੱਖ ਰੁਪਇਆ ਲਾਉਂਦਾ, ਮੈਂ 7 ਲੱਖ ਲਾਵਾਂਗਾ।
0: ਅੱਜ ਕੱਲ ਜਿੰਨੇ ਮਰਜ਼ੀ ਲਾ ਲਓ, ਇੱਦਾਂ ਹੈ ਜੀ,
1: ਉਹ ਵੀ ਘੱਟ ਹੈ ਜੀ।
0: ਇਹ ਹਿਸਾਬ ਨਾਲ ਤਾਂ ਮੈਨੂੰ ਵੀ ਪਹਿਲੀ, ਮੈਨੂੰ ਘਰਦਿਆਂ ਨੂੰ ਕਹਿਣਾ ਚਾਹੀਦਾ ਕਿ ਮੇਰਾ ਹੀ ਬਚਪਨ 'ਚ ਵਿਆਹ ਕਰ ਦਿਓ, ਪੈਸੇ ਘੱਟ ਲੱਗਣੇ ਜੀ, ਹੈਨਾ ਜੀ?
1: ਆਹੋ ਜੀ, ਬਿਲਕੁਲ ਠੀਕ ਹੈ
0: ਜੀ, ਪੈਸੇ ਬੜੇ ਲੱਗਣੇ ਜੀ, 1 ਲੱਖ ਰੁਪਇਆ ਜੀ ਬਹੁਤ ਜ਼ਿਆਦਾ ਕਮਾਉਣਾ ਜੀ।
1: ਹਾਂਜੀ, ਜਿੰਨੇ ਕਮਾਏ ਉਹਨੇ ਲਾ ਲਿਓ ਵਿਆਹ ਤੇ ਜੀ।
0: ਸਹੀ ਹੈ ਜੀ।

0: ਲਾਦਾ ਲਾਣਾ ਹੀ ਨਹੀਂ ਅਸੀਂ, ਕੋਈ ਨਾ ਅਸੀਂ ਲਾਣਾ ਹੀ ਨਹੀਂ।
1: ਹੁਣ ਦੇਖੋ ਮੇਰੇ ਬੇਟੇ ਦਾ ਵਿਆਹ ਹੋਇਆ ਨਾ,
2: ਹਾਂਜੀ,
1: ਜਿੱਦਾਂ ਮੇਰਾ ਸਿੰਪਲ ਹੋਇਆ ਨਾ, ਇਸ ਦਾ ਬੇਟੇ ਦਾ ਸਿੰਪਲ ਹੋਇਆ ਵਿਆਹ।
2: ਅੱਛਾ ਜੀ।
1: ਉਹਨਾਂ ਨੇ ਕਿਹਾ ਵੀ ਕੀ ਲੈਣਾ, ਅਸੀਂ ਕਿਹਾ ਅਸੀਂ ਕੁਛ ਨੀ ਲੈਣਾ, ਜਿੱਦਾਂ ਕੁੜੀ ਹੈਗੀ ਸਾਨੂੰ ਚੋਰ ਦੇ ਚੁੰਨੀ ਚੜਾ ਕੇ ਅਸੀਂ ਲੈ ਜਾਣਾ।
2: ਸਹੀ ਕਿਹਾ। ਅੱਛਾ ਜੀ,
1: ਮੇਰੇ ਦੀ ਬਾਤ ਹੀ ਇੰਨੀ ਹੈ, ਪ੍ਰੋਫੈਸਰ ਉਹਦੇ ਦੋਸਤ ਬੜੇ ਹੀ ਲਵਲੀ ਚੋ।
2: ਅੱਛਾ ਜੀ।
1: ਅਸੀਂ ਬੱਚੇ ਦੀ ਕੀਤੀ ਭੈਣ ਦੀ, ਉਹ ਕੁੜੀ ਦੇ ਨਾਲ ਆਤੇ ਪੈਸੇ ਅਸੀਂ।
2: ਅੱਛਾ ਜੀ, ਵਧੀਆ ਜੀ, ਵਧੀਆ।
1: ਦੋਨੇ ਬੇਟਿਆਂ ਦਾ ਵਿਆਹ ਕੀਤਾ, ਇਸ ਤਰ੍ਹਾਂ ਹੀ ਕੀਤਾ ਜੀ।
2: ਮਤਲਬ ਖੁਸ਼ ਆ ਜੀ?
1: ਬਿਲਕੁਲ ਬਿਲਕੁਲ ਖੁਸ਼, ਚੜ੍ਹਦੀ ਹੈ ਕਲਾ ਜੀ।
2: ਚਲੋ ਵਧੀਆ, ਖੁਸ਼ ਹੋਣੇ ਚਾਹੀਦੇ। ਜਿੱਦਾਂ ਤੁਸੀਂ ਮੈਨੂੰ ਹੁਣੀ ਫਲੋ ਫਲੋ 'ਚ ਬੋਲੀ ਇੱਕ ਗੱਲ ਕਿ ਤੁਹਾਡਾ ਵਿਆਹ ਸਵੇਰੇ ਹੋਇਆ ਸੀ, ਕਿੱਦਾਂ ਸਵੇਰ, ਤੁਹਾਨੂੰ ਕੀ ਲੱਗਦਾ ਸਵੇਰ ਦੇ ਵਿਆਹ ਚੰਗੇ ਕਿ ਰਾਤ ਦੇ ਵਿਆਹ ਚੰਗੇ ਜੀ ਪ੍ਰਵੀਨ ਜੀ?
1: ਇਹ ਹੁਣ ਤੁਹਾਨੂੰ ਕੀ ਦੱਸਾਂ ਮੈਂ, ਵੈਸੇ ਰਾਤ ਨੂੰ ਵਿਆਹ ਕੇ ਜਾਗਾ ਕੱਟੋ,
2: ਹਾਂਜੀ,
1: ਤੇ ਸਵੇਰੇ ਵਿਆਹ ਹੋਵੇ, ਸ਼ਾਮੀ ਘਰ ਵਾਪਸ ਆਈਏ, ਰੋਟੀ ਆਰਾਮ ਨਾਲ ਖਾਓ ਜੀ,
2: ਤੇ ਆਰਾਮ ਨਾਲ ਰਾਤ ਨੂੰ ਸੋਜੋ, ਹੈ ਨਾ ਜੀ?
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਹਾਂਜੀ ਹਾਂਜੀ, ਮਤਲਬ ਸਵੇਰ ਦੇ ਵਿਆਹ ਜ਼ਿਆਦਾ ਵਧੀਆ।
1: ਬਿਲਕੁਲ ਵਧੀਆ,
2: ਠੀਕ ਹੈ ਜੀ, ਚਲੋ ਵਧੀਆ ਹੀ ਹੈ ਜੀ ਇੱਦਾਂ, ਚਲੋ ਵਧੀਆ, ਠੀਕ ਆ। ਰਾਤ ਦੇ ਵਿਆਹ 'ਚ ਇਹ ਹੁੰਦਾ ਕਿ ਮਤਲਬ ਤੁਹਾਨੂੰ ਕੀ ਲੱਗਦਾ ਰਾਤ ਦਾ ਵਿਆਹ ਕਿਉਂ ਕਰਦੇ ਆ ਲੋਕੀ?
1: ਰਾਤ ਦੇ ਵਿਆਹ ਕਰਦੇ ਕਿ ਲੋਕੀ ਘੱਟ ਆਉਂਦੇ ਆ।
2: ਅੱਛਾ ਜੀ, ਅੱਛਾ, ਇਹ ਕਾਰਨ ਹੁੰਦਾ ਜੀ?
1: ਹਾਂਜੀ।
2: ਅਰੇ ਵਾਹ, ਇਹ ਤਾਂ ਨਵਾਂ ਕਾਰਨ ਦੱਸਿਆ ਪ੍ਰਵੀਨ ਜੀ, ਅਜੇ ਅੱਛਾ ਲੋਕੀ ਘੱਟ ਆਉਂਦੇ ਆ, ਹੈ ਨਾ ਜੀ? ਪਰ ਜੇ ਕਹਿੰਦੇ ਲੋਕਲ ਵਿਆਹ ਹੋਵੇ ਨਾ, ਤੇ ਕੁੜੀ ਮੁੰਡੇ ਦੋਨੇ ਲੋਕਲ ਹੋ ਗਏ, ਤਾਂ ਫਿਰ ਭੀੜ ਨਹੀਂ ਹੁੰਦੀ ਜੀ? ਮੈਂ ਕਹਿੰਦਾ ਜੀ ਰਾਸ਼ਨ ਦੁਬਾਰਾ ਮੰਗਵਾਉਣਾ ਪੈ ਜਾਂਦਾ ਸਾਨੂੰ।
1: ਨਹੀਂ ਜੀ, ਇੰਦਾ ਦੀ ਕੋਈ ਗੱਲ ਨਹੀਂ, ਉਹਨਾਂ ਨੇ ਪਹਿਲੇ ਚੁੰਕੇ ਬਣਾਇਆ ਹੁੰਦਾ ਰਾਸ਼ਨ।
2: ਹਾਏ, ਚਲੋ ਲੱਗਦਾ ਹਲਵਾਈ ਤੋਂ ਵੀ ਤਗੜੇ ਬੰਦੇ ਲੱਗਦੇ ਤੁਸੀਂ ਮਹਾਰਾਜ।
1: ਹਲਵਾਈ ਗੰਮਾ ਹਲਵਾਈ ਹੁੰਦਾ ਹੁੰਦਾ ਸੀ।
2: ਅੱਛਾ ਜੀ, ਠੀਕ ਹੈ, ਸਾਰੇ ਸਾਰਿਆਂ ਦੀ ਪ੍ਰਮੋਸ਼ਨ ਕਰ ਦਿਓ ਆਏ ਤੁਸੀਂ ਪ੍ਰਵੀਨ ਜੀ। ਹੋਰ ਕੀ, ਚਲੋ ਵਧੀਆ ਲੱਗਿਆ ਪ੍ਰਵੀਨ ਜੀ ਤੁਹਾਡਾ ਗੱਲਬਾਤ ਕਰਕੇ ਅੱਜ ਦੀ ਆਪਣੀ ਪੇਸ਼ਕਾਰੀ ਤੋਂ। ਦੱਸੋ ਫਿਰ ਆਪਾਂ ਲਾਈਏ ਇਹ ਗਾਣਾ।
1: ਗਾਣਾ ਤੁਸੀਂ ਸਟਾਰਟਿੰਗ ਤੇ ਲਾਈਏ, ਉਹ ਚ ਵੀ ਢੋਲ ਵੱਜਦਾ
2: ਆ। ਅੱਛਾ ਜੀ, ਜੋ ਵੀ ਉਹਦੇ ਸੁਰਤਾਲ ਹੋ ਗਏ ਸਾਰੇ ਆਪ। ਅੱਛਾ ਜੀ, ਮੇਰਾ ਵੈਸੇ ਢੋਲ ਵੱਜ ਹੀ ਰਿਹਾ, ਦੇਖੋ ਇੱਥੇ, ਦੇਖੋ ਟਿੰਗ, ਆ ਦੇਖੋ ਸੋਲੇ, ਉਹਦਾ ਅਲੱਗ ਢੋਲ ਹੋਣਾ ਜੀ, ਕਿ ਮਤਲਬ ਇੱਕ ਸਾਈਡ ਨਹੀਂ ਹੋਗੀ ਢੋਲ ਦੀ? ਪ੍ਰਵੀਨ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਥੈਂਕ ਯੂ, ਥੈਂਕ ਯੂ। ਵੈਲ, ਢੋਲ ਦੀ ਬੀਟ ਸੁਣਨ ਦਾ ਟਾਈਮ ਆ ਗਿਆ, ਜਿਵੇਂ ਕਿ ਪ੍ਰਵੀਨ ਜੀ ਨੇ ਕਿਹਾ ਜੀ, ਸਭ ਤੋਂ ਪਹਿਲਾਂ ਢੋਲ ਵੱਜੂਗਾ, ਦੇਖਦੇ ਜੀ ਢੋਲ ਵੱਜਿਆ, ਸਮਝ ਲਓ ਦੋਸਤੋ ਮੈਂ ਨੱਚ ਲਿਆ, ਜੇ ਨਹੀਂ ਢੋਲ ਵੱਜਿਆ ਨਾ ਫਿਰ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਆ ਕੇ।

0: ਤੁਹਾਡੇ ਜੋ ਟੈਲੈਂਟ ਹੈ, ਤੁਸੀਂ
1: ਜੀ
0: ਰਾਈਟਿੰਗ ਕਰਦੇ ਹੋ, ਤੁਸੀਂ ਕੈਮਰਾ ਹੈਂਡਲਿੰਗ ਕਰਦੇ ਹੋ, ਤੁਸੀਂ ਕੁਛ ਵੀ ਕਰਦੇ ਹੋ,
1: ਜੀ
0: ਤੁਸੀਂ ਉਹ ਅਗਰ ਉਹਨੂੰ ਆਪਣੇ ਫੋਨ ਦੇ ਨਾਲ ਹੀ ਸਟਾਰਟ ਕਰੋ ਆਪਣੇ
1: ਜੀ
0: ਕੈਰੀਅਰ ਨੂੰ, ਆਪਣਾ ਯੂਟਿਊਬ ਚੈਨਲ ਹੀ ਸਟਾਰਟ ਕਰੋ, ਆਪਣਾ ਕੁਛ ਵੀ, ਤੁਸੀਂ ਇੰਸਟਾਗ੍ਰਾਮ 'ਤੇ ਕੁਛ ਵੀ ਸਟਾਰਟ ਕਰੋ, ਤਾਂ ਤੁਸੀਂ ਜ਼ਿਆਦਾ ਨਹੀਂ 1-2 ਸਾਲਾਂ ਦੇ ਵਿੱਚ ਅੱਛੇ ਖਾਸੇ ਇਨਕਮ ਵੀ ਗੇਨ ਕਰ ਸਕਦੇ ਹੋ ਆਪਣੇ ਪ੍ਰੋਫੈਸ਼ਨ ਤੋਂ, ਅਤੇ ਹੌਲੀ ਹੌਲੀ ਕਰਕੇ ਤੁਹਾਡੀ ਇੱਕ ਪਹਿਚਾਣ ਵੀ ਬਣ ਸਕਦੀ ਹੈ। ਅਤੇ ਅੱਜ ਕੱਲ੍ਹ ਨਵੇਂ ਜਿਹੜੇ ਬੱਚੇ ਆ ਰਹੇ ਨੇ ਐਜ਼ ਅ ਰਾਈਟਰ, ਐਜ਼ ਅ ਡਾਇਰੈਕਟਰ, ਉਹਨਾਂ ਨੂੰ ਅਗਰ ਮੂਵੀਜ਼ ਦੇ ਵਿੱਚ ਟਰਾਈ ਕਰਨਾ ਤਾਂ ਉਹਨਾਂ ਨੂੰ ਵੱਡੀ ਮੂਵੀਜ਼ ਦੇ ਡਾਇਰੈਕਟਰ ਨੂੰ ਅਸਿਸਟ ਕਰਨਾ ਚਾਹੀਦਾ
1: ਜੀ।
0: ਅਸਿਸਟ ਕਰਨਾ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਹੀ ਤੁਸੀਂ ਮੇਨਲੀ ਸਿੱਖ ਪਾਉਂਦੇ ਹੋ ਸਾਰਾ ਕੀ ਕੀ ਕਿੱਦਾਂ ਮੂਵੀ ਬਣਦੀ ਹੈ, ਕਿੱਦਾਂ ਕੀ ਹੁੰਦਾ। ਜਿਹੜਾ ਇਨਸਾਨ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਲੈਂਦਾ 3-4 ਮੂਵੀਜ਼ ਦੇ ਵਿੱਚ, ਉਹ ਆਪਣੀ ਸ਼ੋਰਟ ਮੂਵੀ ਬਹੁਤ ਈਜ਼ੀਲੀ ਬਣਾ ਸਕਦਾ। ਅਤੇ ਇਸ ਪ੍ਰੋਫੈਸ਼ਨ ਦੇ ਵਿੱਚ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਸਿੱਖਣਾ ਸਟਾਰਟ ਕਰਨਾ ਪੈਣਾ ਇਸ ਪ੍ਰੋਫੈਸ਼ਨ ਨੂੰ, ਪੂਰਾ ਡੁੱਬ ਜਾਣਾ ਪੈਂਦਾ ਇਹਦੇ ਵਿੱਚ। ਕੋਈ ਆਪਾਂ ਨੂੰ ਫਿਰ ਖਿਆਲ ਨਹੀਂ ਰਹਿੰਦਾ ਆਪਾਂ ਕਿੱਥੇ ਆ, ਕਿੱਥੇ ਨਹੀਂ ਆ, ਕਿਹੜੀ ਲੋਕੇਸ਼ਨ ਆ, ਕਿੱਥੇ ਜਾਣਾ, ਘਰੋਂ ਬਾਹਰ ਰਹਿਣਾ ਪੈਂਦਾ। ਉਹ ਫੁੱਲੀ ਡੈਡੀਕੇਟਿਡ ਹੋ ਕੇ ਇਸ ਫੀਲਡ ਦੇ ਵਿੱਚ ਅਗਰ ਕੋਈ ਆਉਂਦਾ ਤਾਂ ਜ਼ਰੂਰ ਉਹਦਾ ਫਿਊਚਰ ਪੱਕਾ ਹੀ ਬਣ ਜਾਂਦਾ
1: ਜੀ। ਅਤੇ ਫਿਲਮ ਇੰਡਸਟਰੀ ਵਿੱਚ ਆਉਣ ਲਈ ਕੋਈ ਖਾਸ ਪੜ੍ਹਾਈ ਵੀ ਹੈ ਜਾਂ ਕੋਈ ਖਾਸ ਡਿਗਰੀ ਜਿਹਨੂੰ ਕਰਕੇ ਅਸੀਂ ਮਤਲਬ ਮੇਨ ਆਪਣਾ ਕਰੀਅਰ ਹੀ ਫਿਲਮ ਇੰਡਸਟਰੀ 'ਚ ਬਣਾ ਸਕਦੇ ਹਾਂ?
0: ਕੋਈ ਖਾਸ ਇਹਦੇ ਲਈ, ਦੇਖੋ ਇਸ ਫੀਲਡ ਦੇ ਵਿੱਚ ਅਗਰ ਤੁਸੀਂ ਆਉਣਾ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ 'ਚ ਕੋਈ ਗੁਣ ਹੋਣਾ ਚਾਹੀਦਾ, ਜਾਂ ਤੁਹਾਡੀ ਜਾਂ ਤੁਸੀਂ ਹਾਰਡ ਵਰਕਿੰਗ ਹੋਣੇ ਚਾਹੀਦੇ ਹੋ ਇੰਨੇ ਕਿ ਤੁਸੀਂ ਹਰ ਚੀਜ਼ ਕਰ ਸਕੋ। ਇਸ ਫੀਲਡ ਦੇ ਵਿੱਚ ਪੜ੍ਹਾਈ ਬਹੁਤ ਘੱਟ ਮੈਟਰ ਕਰਦੀ, ਤੁਸੀਂ ਦੇਖੇ ਹੋਣੇ ਆ ਬਹੁਤ ਵੱਡੇ ਵੱਡੇ ਆਰਟਿਸਟ ਨੇ ਜਿਹੜੇ ਬਹੁਤ ਘੱਟ ਪੜ੍ਹੇ ਨੇ, ਬਹੁਤ ਘੱਟ ਪੜ੍ਹੇ ਨੇ, ਬਟ ਉਹਨਾਂ ਦਾ ਨਾਮ ਇੰਨਾ ਹੈ ਕਿ ਕਾਫ਼ੀ ਉਹਨਾਂ ਨੇ ਮਤਲਬ ਹੁਣ ਤੱਕ ਗੇਨ ਕਰ ਲਿਆ। ਅਤੇ ਇਸ ਲਈ ਪੜ੍ਹਾਈ ਮੈਟਰ ਕਰਦੀ ਆ, ਪੜ੍ਹਾਈ ਤੁਹਾਡੀ ਇੱਕ ਪਰਸਨੈਲਿਟੀ ਡਿਵੈਲਪ ਕਰਦੀ ਹੈ ਇਸ ਫੀਲਡ ਦੇ ਵਿੱਚ। ਐਜ਼ ਐਨ ਐਕਟਰ ਤੁਸੀਂ ਕਿੱਦਾਂ ਪੇਸ਼ ਹੁੰਦੇ ਹੋ, ਕੀ ਕਰਦੇ ਹੋ, ਕਿੰਨੀ ਕੁ ਨੌਲੇਜ ਆ ਕੈਮਰਾਸ ਦੀ, ਇਹ ਉਹ ਪੜ੍ਹਾਈ ਮੈਟਰ ਕਰਦੀ ਹੈ, ਬਟ ਉਸ ਤੋਂ ਵੀ ਜ਼ਿਆਦਾ ਮੈਟਰ ਕਰਦਾ ਹੈ ਤੁਸੀਂ ਕਿੰਨੇ ਕੁ ਹਾਰਡ ਵਰਕਿੰਗ ਹੋ, ਕਿੰਨਾ ਕੁ ਤੁਸੀਂ ਇਹ ਪੈਸ਼ਨ ਫੋਲੋ ਕਰਦੇ ਹੋ। ਹਾਂ, ਅਗਰ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਇਹ ਪੜ੍ਹਾਈ ਨਹੀਂ ਕੀਤੀ, ਮੈਂ ਡਾਇਰੈਕਟਰ ਨਹੀਂ ਬਣ ਸਕਦਾ, ਯਾਰ ਮੈਂ ਇਹ ਪੜ੍ਹਾਈ ਨਹੀਂ ਕੀਤੀ, ਮੈਂ ਐਕਟਰ ਨਹੀਂ ਬਣ ਸਕਦਾ, ਤਾਂ ਇੱਦਾਂ ਕੁਝ ਨਹੀਂ ਹੈ
1: ਜੀ।
0: ਤੁਸੀਂ ਬਣ ਸਕਦੇ ਹੋ, ਤੁਸੀਂ ਐਕਟਰ ਵੀ ਬਣ ਸਕਦੇ ਹੋ, ਤੁਸੀਂ ਡਾਇਰੈਕਟਰ ਵੀ ਬਣ ਸਕਦੇ ਹੋ
1: ਜੀ।
0: ਅਤੇ ਨਾਲ ਦੀ ਨਾਲ ਅਗਰ ਤੁਸੀਂ ਪੜ੍ਹਨਾ ਵੀ ਚਾਹੁੰਦੇ ਹੋ ਇਸ ਫੀਲਡ ਦੇ ਬਾਰੇ ਤਾਂ ਉਹ ਤੁਸੀਂ ਪੜ੍ਹ ਸਕਦੇ ਹੋ, ਬਟ ਤੁਸੀਂ ਕਹੋ ਕਿ ਅਗਰ ਮੈਂ ਪੜ੍ਹਾਈ ਦੇ ਬਾਅਦ ਹੀ ਕਰ ਸਕਾਂਗਾ ਤਾਂ ਇੱਦਾਂ ਦਾ ਕੁਛ ਨਹੀਂ ਹੈ
1: ਜੀ। ਅਨਮੋਲ, ਕਿਹੜੀਆਂ ਕਿਹੜੀਆਂ ਫਿਲਮਾਂ ਤੁਸੀਂ ਹੁਣ ਤੱਕ ਬਣਾ ਚੁੱਕੇ ਹੋ ਅਤੇ ਕਿਹੜੇ ਕਿਹੜੇ ਅਪਕਮਿੰਗ ਪ੍ਰੋਜੈਕਟਸ ਹੈ ਜਿਨ੍ਹਾਂ 'ਤੇ ਤੁਸੀਂ ਕੰਮ ਕਰ ਰਹੇ ਹੋ?
0: ਮੈਂ ਹੁਣ ਤੱਕ ਮੂਵੀਜ਼ ਜਿਹੜੀ ਮੈਂ ਆਪਣੀ ਚੁਣਿੰਦਾ ਮੂਵੀਜ਼ ਦੀਆਂ ਗੱਲ ਕਰਾਂ ਤਾਂ ਮੇਰੇ ਉਹ ਹੈਗੀ ਨੇ ਐਡਰੈਸ ਮੂਵੀ ਹੈ, ਰੋਮਕੋਮ ਮੂਵੀ ਹੈ, ਉਹ ਕਾਫ਼ੀ ਵਧੀਆ ਰਹੀ ਹੈ ਮੂਵੀ ਹੁਣ ਤੱਕ, ਅਤੇ ਉਹਦੇ ਮਿਲੀਅਨਸ ਤੱਕ ਵਿਊਜ਼ ਵੀ ਚਲੇ ਗਏ।
1: ਅਤੇ
0: ਮੇਰੇ ਆਪਣੇ ਇੱਕ ਮੂਵੀ ਹੈ, ਉਹ ਥੋੜ੍ਹੀ ਫੈਮਿਲੀ ਡਰਾਮਾ, ਉਹ ਕਾਫ਼ੀ ਲੋਕਾਂ ਨੂੰ ਮਤਲਬ ਟੱਚ ਕੀਤੀ ਆ ਉਹ ਸਟੋਰੀ, ਲਾਈਕ ਜਿਹੜੇ ਬੱਚੇ ਆ ਉਹ ਪੇਰੈਂਟਸ ਨਾਲ ਕਿੱਦਾਂ ਬਿਹੇਵ ਕਰਦੇ ਆ, ਕਾਫ਼ੀ ਬੱਚੇ ਨੇ ਜਿਹੜੇ ਫੋਰਨਰ ਮਤਲਬ ਹੋ ਕੇ ਬਾਅਦ ਦੇ ਵਿੱਚ ਆਪਣੇ ਪੇਰੈਂਟਸ ਨੂੰ, ਇੱਧਰ ਜਿਹੜੇ ਪੇਰੈਂਟਸ ਰਹਿ ਰਹੇ ਉਹਨਾਂ ਨੂੰ ਕਿੱਦਾਂ ਟ੍ਰੀਟ ਕਰਦੇ ਆ, ਕਿੰਨੀ ਕੁ ਵੈਲਿਊ ਰੱਖਦੇ ਆ ਉਹਨਾਂ ਲਈ, ਉੱਥੇ ਮੈਟਰ ਉਹ ਤੇ ਹੈ। ਅਤੇ ਗੋਡਸ ਪਲੈਨ ਮੂਵੀ, ਉਹ ਵੀ ਕਾਫ਼ੀ ਅੱਛੀ ਚੱਲੀ ਹੈ ਅਤੇ 4 ਲੱਖ+ ਵਿਊਜ਼ ਹੋਣੇ ਆ ਉਹਦੇ 'ਤੇ। ਅਤੇ ਉਹ ਮੂਵੀ ਵੀ ਗੋਡ ਨੂੰ ਲੈ ਕੇ ਆ ਕਿ ਆਪਾਂ ਕਾਫ਼ੀ ਕੰਮਾਂ 'ਚ ਕਹਿ ਦਿੰਦੇ ਹਾਂ ਕਿ ਯਾਰ ਇਹ ਕੰਮ ਕਿਉਂ ਨਹੀਂ ਹੋ ਰਿਹਾ, ਯਾਰ ਇਹ ਕੰਮ ਇੱਦਾਂ ਹੋ ਗਿਆ, ਯਾਰ ਇਹ ਕੰਮ ਇੱਦਾਂ ਹੋ ਗਿਆ, ਬਟ ਐਟ ਦੀ ਐਂਡ ਜਿਹੜਾ ਗੋਡ ਦਾ ਪਲੈਨ ਹੁੰਦਾ ਉਹ ਵਧੀਆ ਹੀ ਹੁੰਦਾ
1: ਬਿਲਕੁਲ,
0: ਅਤੇ ਉਹਦੇ 'ਤੇ ਉਹ ਕਨਸੈਪਟ ਹੈ। ਅਤੇ ਕਾਫ਼ੀ ਹੋਰ ਮੂਵੀਜ਼ ਵੀ ਨੇ, ਜਿੱਦਾਂ ਫੇਰਾ ਹੈਰੀ ਹੋ ਗਈ, ਆਈ ਐਮ ਲੋਸਟ ਮੂਵੀ ਹੋ ਗਈ, ਬਿੰਬ ਮੂਵੀ ਹੋ ਗਈ, ਅਤੇ ਕਾਫ਼ੀ ਮੇਰੀ ਮੂਵੀਜ਼ ਹੁਣ ਤੱਕ ਮੈਂ ਬਣਾਈਆਂ ਨੇ। ਅਤੇ ਗੱਲ ਕਰਾਂ ਆਉਣ ਵਾਲੀ ਮੂਵੀਜ਼ ਦੀ, ਤਾਂ ਆਉਣ ਵਾਲੇ ਵੀ ਪ੍ਰੋਜੈਕਟਸ 'ਤੇ ਥੋੜ੍ਹਾ ਜਿਹਾ ਲੈਵਲ ਅਪ ਕੀਤਾ, ਉਹਨਾਂ 'ਤੇ ਥੋੜ੍ਹੀ ਜਿਹੀ ਪ੍ਰੋਡਕਸ਼ਨ ਵਧਾਈ ਹੈ, ਥੋੜ੍ਹਾ ਜਿਹਾ ਸਟੋਰੀ ਲਾਈਨ 'ਤੇ ਜ਼ਿਆਦਾ ਧਿਆਨ ਦਿੱਤਾ। ਅਤੇ ਉਹ ਕਰਦੇ ਹਾਂ ਕਿ 2026 ਦੇ ਵਿੱਚ ਮੂਵੀਜ਼ ਦਾ, ਮੈਂ ਆਪਣੀ ਮੂਵੀਜ਼ ਦਾ ਲੈਵਲ ਅਪ ਕਰਕੇ ਹੀ ਲਿਆਵਾਂ, ਪਰ ਇਹ ਜਿੰਨੇ ਵੀ ਪੁਰਾਣੇ ਮੇਰੇ ਗਲਤੀਆਂ ਸੀ ਉਹਨਾਂ ਵਿੱਚ ਮੂਵੀਜ਼, ਉਹ ਸਾਰੀਆਂ ਠੀਕ ਕਰਾਂ ਇਸ ਮੂਵੀਜ਼ ਦੇ ਵਿੱਚ
1: ਜੀ। ਅਨਮੋਲ, ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ?
0: ਅੱਜ ਤੋਂ 10 ਸਾਲਾਂ ਬਾਅਦ ਮੈਂ ਆਪਣੇ ਆਪ ਨੂੰ ਹੋਪਫੁਲੀ ਵੱਡੇ ਪਰਦੇ ਦੇ ਦੇਖਣਾ ਚਾਹਾਂਗਾ
1: ਜੀ।
0: ਜੇ ਇੱਕ ਬਸ ਇੰਨੀ ਕੁ ਖੁਆਇਸ਼ ਆ ਮੇਰੀ ਕਿ ਇੱਕ ਥੀਏਟਰੀਕਲ ਮੂਵੀ ਕਰਾਂ, ਕਿ ਜਿਹਦੇ ਨਾਲ ਮਤਲਬ ਮੇਰੀ ਜੋ ਡ੍ਰੀਮ ਹੈ ਮੇਰਾ ਉਹ ਪੂਰਾ ਹੋਵੇ।
1: ਬਿਲਕੁਲ, ਆਕਾਸ਼ਵਾਣੀ ਦੇ ਟੀਮ ਦੇ ਬਿਹਾਫ 'ਤੇ ਮੈਂ ਸਿਮਰਨ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਤੁਸੀਂ ਉਮਦਾ ਡਾਇਰੈਕਟਰ ਬਣੋ ਅਤੇ ਇਸੇ ਸਟੂਡੀਓ ਵਿੱਚ ਇਸੇ ਚੇਅਰਸ 'ਤੇ ਮੈਂ ਦੁਬਾਰਾ ਤੁਹਾਡੀ ਇੰਟਰਵਿਊ ਕਰਾਂ।
0: ਥੈਂਕ ਯੂ ਸਿਮਰਨ।

0: ਹਾਏ ਹਾਏ ਕਿਆ ਬਾਤ ਹੈ ਭੂਮਿਕਾ, ਬੜਾ ਹੀ ਸੋਹਣਾ ਗੀਤ ਜਿਹੜਾ ਸੀਗਾ ਤੁਸੀਂ ਸੁਣਾ ਚੁੱਕੇ ਹੋ ਲਿਸਨਰਸ ਨੂੰ, ਤੇ ਤੁਹਾਨੂੰ ਪਤਾ ਹੈ ਸਿਰਫ ਗੀਤ ਹੀ ਨਹੀਂ ਵਧੀਆ ਸੀਗਾ, ਮੈਂ ਤਾਂ ਬਾਹਰ ਮੌਸਮ ਦਾ ਆਨੰਦ ਵੀ ਲੈ ਆਈ ਹਾਂ।
1: ਬਿਲਕੁਲ, ਮੌਸਮ ਵੀ ਨਾ ਬਾਹਰ ਬਹੁਤ ਹੀ ਜ਼ਿਆਦਾ ਵਧੀਆ ਹੋ ਰੱਖਿਆ,
0: ਤੇ ਮੈਨੂੰ ਲੱਗਦਾ ਜਿਹੜੇ ਸਾਡੇ ਲਿਸਨਰਸ ਨੇ ਨਾ ਉਹ ਕਿਤੇ ਨਾ ਕਿਤੇ ਮੌਸਮ ਦਾ ਆਨੰਦ ਲੈਂਦੇ ਹੋਣਗੇ ਤੇ ਨਾਲ ਨਾਲ ਚਾਹ ਦੀਆਂ ਚੁਸਕੀਆਂ ਵੀ ਲੈਂਦੇ ਹੀ ਹੋਣਗੇ, ਕਿਉਂ ਭੂਮਿਕਾ?
1: ਬਿਲਕੁਲ, ਪ੍ਰੋਗਰਾਮ ਚੱਲ ਰਿਹਾ ਜੀ ਯੁਵ ਬਾਣੀ, ਤੇ ਇਸ ਦੇ ਨਾਲ ਹੀ ਹੁਣ ਅਗਲੇ ਸੈਗਮੈਂਟ ਦੀ ਸ਼ੁਰੂਆਤ ਵੀ ਕਰਦੇ ਹਾਂ। ਤੁਸੀਂ ਚਾਹ ਵੀ ਪੀਓ ਤੇ ਨਾਲ ਦੇ ਨਾਲ ਰੋਜ਼ਗਾਰ ਸਮਾਚਾਰ ਦਾ ਆਨੰਦ ਵੀ ਲਓ।
0: ਬਿਲਕੁਲ ਦੋਸਤੋ, ਸਿਰਫ ਚਾਹ ਹੀ ਨਹੀਂ ਪੀਣੀ, ਨਾਲ ਦੇ ਨਾਲ ਨੋਟ ਡਾਊਨ ਵੀ ਕਰਨਾ, ਕਿਉਂਕਿ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੁਹਾਡੇ ਲਈ। ਤੇ ਇਸ ਦੇ ਨਾਲ ਹੀ ਅੱਜ ਦੀ ਪਹਿਲੀ ਖਬਰ ਦੇ ਵੱਲ ਵਧਦੇ ਹਾਂ ਭੂਮਿਕਾ।
1: ਬਿਲਕੁਲ,
0: ਤੇ ਦੋਸਤੋ ਪਹਿਲੀ ਜਿਹੜੀ ਤੁਹਾਡੇ ਲਈ ਅਸੀਂ ਨਿਊਜ਼ ਲੈ ਕੇ ਆਏ ਹਾਂ ਉਹ ਹੈ ਜੀ ਰੇਲਵੇ ਭਰਤੀ ਬੋਰਡ ਦੇ ਬਾਰੇ। ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ। ਉਮਰ ਸੀਮਾ ਦੀ ਜੇ ਗੱਲ ਕਰ ਲਈਏ 18 ਤੋਂ 30 ਸਾਲ, ਅਤੇ BC OBC ਲਈ 3 ਸਾਲ, ਅਤੇ ST ਨੂੰ 5 ਸਾਲ ਦੀ ਛੂਟ ਦਿੱਤੀ ਗਈ ਹੈ। ਅਖੀਰ ਤਰੀਕ ਯਾਨੀ ਕਿ ਐਪਲੀਕੇਸ਼ਨ ਨੂੰ ਅਪਲਾਈ ਕਰਨ ਦੇ ਲਈ ਜਿਹੜੀ ਤਰੀਕਾਂ ਦਿੱਤੀਆਂ ਗਈਆਂ ਨੇ ਉਹ 13 ਜੂਨ ਹੈ। ਪੜ੍ਹਾਈ ਦੀ ਯੋਗਤਾ ਦੇ ਬਾਰੇ ਯਾਨੀ ਕਿ ਗੱਲ ਕਰੀਏ ਐਜੂਕੇਸ਼ਨ ਐਲੀਜੀਬਿਲਿਟੀ ਦੀ, ਤਾਂ 10th ਪਾਸ ਹੋਣੀ ਚਾਹੀਦੀ ਹੈ, ਅਤੇ ਇਸ ਦੇ ਨਾਲ ਨਾਲ ITI ਦੇ ਸਰਟੀਫਿਕੇਟ, ਇੰਜੀਨੀਅਰਿੰਗ ਡਿਪਲੋਮਾ ਡਿਗਰੀ ਜਿਹੜੀ ਆ ਉਹ ਵੀ ਪਾਸ ਹੋਣਾ ਜ਼ਰੂਰੀ ਹੈ। ਅਤੇ ਅਪਲਾਈ ਕਰਨ ਦਾ ਤਰੀਕਾ ਕੀ ਹੈ, ਰੇਲਵੇ ਦੇ ਆਧਾਰਿਤ ਵੈਬਸਾਈਟ ਦੇ ਉੱਤੇ ਜਾਓ, ਉੱਥੇ ਜਾ ਕੇ ਆਪਣਾ ਅਕਾਊਂਟ ਬਣਾ ਕੇ ਰਜਿਸਟ੍ਰੇਸ਼ਨ ਕਰੋ, ਅਤੇ ਉਸ ਤੋਂ ਬਾਅਦ ਆਪਣੇ ਫੋਰਮਸ ਨੂੰ ਭਰੋ, ਫੋਟੋਜ਼, ਦਸਤਾਵੇਜ਼ ਜਿਹੜੇ ਤੁਹਾਡੇ ਇੰਪੋਰਟੈਂਟ ਡਾਕੂਮੈਂਟਸ ਨੇ ਉਹ ਦਿਓ, ਅਤੇ ਫੀਸ ਭਰ ਕੇ ਫੋਰਮ ਨੂੰ ਸਬਮਿਟ ਕਰ ਲਓ।
1: ਅਤੇ ਇਸ ਦੇ ਨਾਲ ਹੀ UPSC ਰਿਕਰੂਟਮੈਂਟ ਵੀ ਆ ਚੁੱਕੇ ਨੇ ਗਰੁੱਪ ਏ ਅਤੇ ਗਰੁੱਪ ਬੀ ਪੋਸਟ ਲਈ, ਇੰਜੀਨੀਅਰਿੰਗ, ਐਡਮਿਨਿਸਟ੍ਰੇਟਿਵ, ਟੈਕਨੀਕਲ ਜੋਬਸ, ਅਤੇ ਇਸ ਦੇ ਨਾਲ ਹੀ ਟਰਾਂਸਲੇਟਰ ਅਤੇ ਔਫਿਸਰ ਲੈਵਲ ਪੋਸਟ ਨਿਕਲਿਆ ਨੇ। ਅਤੇ ਇਹਦੀਆਂ ਡੇਟਸ ਨੇ ਜੀ ਇਹ ਮਈ 'ਚ ਸ਼ੁਰੂ ਹੋ ਚੁੱਕੀਆਂ ਨੇ, ਅਤੇ ਲਾਸਟ ਡੇਟ ਇਹਦੀ ਹੈ ਜੀ 29 ਮਈ। ਐਜੂਕੇਸ਼ਨ ਦੀ ਜੇ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ, ਅਤੇ ਕੁਝ ਪੋਸਟਾਂ ਲਈ BTECH ਵੀ ਹੋਣੀ ਜ਼ਰੂਰੀ ਹੈ। ਏਜ ਦੀ ਜੇ ਗੱਲ ਕਰੀਏ ਤਾਂ 21 ਤੋਂ ਲੈ ਕੇ 30 ਸਾਲ ਦੇ ਵਿੱਚ ਹੋਣੀ ਜ਼ਰੂਰੀ ਹੈ, ਅਤੇ SC ਲਈ ਜੋ ਹੈ ਇਹ ਏਜ ਛੂਟ ਦਿੱਤੀ ਗਈ ਹੈ। ਅਤੇ ਐਪਲੀਕੇਸ਼ਨ ਫੀ ਦੀ ਜੇ ਗੱਲ ਕਰੀਏ ਤਾਂ ਜਨਰਲ ਅਤੇ OBC ਲਈ 100 ਰੁਪਏ ਹੈ ਜੀ, ਅਤੇ SC ਅਤੇ ਫੀਮੇਲ ਲਈ ਕੋਈ ਫੀਸ ਨਹੀਂ ਹੈ। ਜੇ ਅਪਲਾਈ ਕਰਨ ਦੀ ਗੱਲ ਕਰੀਏ, ਅਪਲਾਈ ਜੀ ਔਨਲਾਈਨ ਹੋ ਜਾਏਗਾ UPSC ਓਫਿਸ਼ੀਅਲ ਵੈਬਸਾਈਟ 'ਤੇ। ਫਿਲ ਕਰੋ ਐਪਲੀਕੇਸ਼ਨ ਫੋਰਮ ਨੂੰ, ਅਪਲੋਡ ਕਰੋ ਡਾਕੂਮੈਂਟਸ, ਅਤੇ ਪੇ ਕਰੋ ਫੀ ਨੂੰ, ਸਬਮਿਟ ਕਰੋ ਫੋਰਮ, ਅਤੇ ਫਿਰ ਉਸ ਤੋਂ ਬਾਅਦ ਉਸਦੀ ਪ੍ਰਿੰਟ ਨੂੰ ਕਾਪੀ ਕਰ ਲਓ। ਅਤੇ ਹੋਰ ਗੱਲਾਂ ਬਾਤਾਂ ਕਰਾਂਗੇ, ਹੋਰ ਨਿਊਜ਼ ਵੀ ਸ਼ੇਅਰ ਕਰਾਂਗੇ, ਪਰ ਉਸ ਤੋਂ ਪਹਿਲਾਂ ਇੰਜੋਏ ਕਰੋ ਇਹ ਟਰੈਕ।

0: ਫਲਾਈ ਕਰਕੇ ਤੁਸੀਂ ਤਾਂ ਸੁਣ ਲਿਆ ਗੀਤ, ਤੇ ਅਸੀਂ ਵੀ ਫਲਾਈ ਕਰਦੇ ਕਰਦੇ ਆ ਗਏ ਹਾਂ ਕਿ ਉਹ ਭੂਮਿਕਾ
1: ਬਿਲਕੁਲ ਰਿਤਿਕਾ,
0: ਅਤੇ ਇਸ ਦੇ ਨਾਲ ਹੀ ਅੱਜ ਦੀ ਅਗਲੀ ਖਬਰ ਯਾਨੀ ਕਿ ਅਗਲੀ ਇਨਫੋਰਮੇਸ਼ਨ ਤੁਹਾਨੂੰ ਦੇਣ ਜਾ ਰਹੇ ਹਾਂ ਦੋਸਤੋ, ਅਤੇ ਮੌਸਮ ਦਾ ਆਨੰਦ ਲੈਂਦੇ ਰਹਿੰਦੇ ਭੂਮਿਕਾ ਕੈਂਡੀਜ਼ ਦਾ ਵੀ ਆਨੰਦ ਲੈ ਰਹੀ ਹੈ, ਕਿਉਂ ਭੂਮਿਕਾ?
1: ਬਿਲਕੁਲ, ਮੌਸਮ ਇੰਨਾ ਅੱਛਾ, ਫਿਰ ਮੈਂ ਕਿਹਾ ਇੱਕ ਕੈਂਡੀ ਵੀ ਹੋ ਜਾਏ।
0: ਬਿਲਕੁਲ ਬਿਲਕੁਲ, ਅਤੇ ਦੋਸਤੋ ਦੱਸ ਦਿੰਦੇ ਹਾਂ ਅਗਲੀ ਨਿਊਜ਼ ਵੀ ਤੁਹਾਨੂੰ ਕਿ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਵੱਲੋਂ ਨਿਕਲੀ ਹੈ ਜੀ ਬਹੁਤ ਸਾਰੀਆਂ ਸਾਈਨਿੰਗਸ, ਅਤੇ ਉਮਰ ਦੀ ਸੀਮਾ ਦੀ ਜੇ ਗੱਲ ਕਰ ਲਈਏ ਯਾਨੀ ਕਿ ਏਜ ਲਿਮਿਟ ਇਹਦੇ ਲਈ ਹੈ, ਡਰਾਈਵਰ ਲਈ 21 ਤੋਂ 27 ਸਾਲ ਤੱਕ, ਬਾਕੀ ਟ੍ਰੇਡਸ ਦੇ ਲਈ ਹੈ 18 ਤੋਂ 23 ਸਾਲ ਤੱਕ, SC ST ਅਤੇ BC ਦੀ ਜਿਹੜੀ ਸ਼੍ਰੇਣੀਜ਼ ਨੇ ਉਹਨਾਂ ਨੂੰ ਸਰਕਾਰੀ ਨਿਯਮਾਂ ਮੁਤਾਬਿਕ ਉਮਰ ਦੀ ਛੂਟ ਦਿੱਤੀ ਜਾਏਗੀ, ਅਤੇ ਐਪਲੀਕੇਸ਼ਨ ਦੀ ਜਿਹੜੀ ਤਰੀਕ ਹੈ ਉਹ 19 ਮਈ ਤੱਕ ਹੈ।
1: ਅਤੇ ਰਿਤਿਕਾ ਇਸ 'ਚ ਕਰਨਾ ਕੀ ਹੋਏਗਾ? ਇਸ 'ਚ ਕਰਨਾ ਹੋਏਗਾ ਦੇਸ਼ ਦੀ ਸੁਰੱਖਿਆ ਲਈ ਕੰਮ, ਪੈਟਰੋਲਿੰਗ, ਐਮਰਜੈਂਸੀ ਡਿਊਟੀ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣੀ ਪਏਗੀ।
0: ਬਿਲਕੁਲ, ਅਤੇ ਪੜ੍ਹਾਈ ਦੀ ਯੋਗਤਾ ਬਾਰੇ ਯਾਨੀ ਕਿ ਐਜੂਕੇਸ਼ਨ ਜਿਹੜੀ ਐਲੀਜੀਬਿਲਿਟੀ ਹੈ ਉਹਦੇ ਬਾਰੇ ਵੀ ਦੱਸਣਾ ਜ਼ਰੂਰੀ ਹੈ ਭੂਮਿਕਾ, ਅਤੇ ਦੱਸ ਦਿੰਦੇ ਹਾਂ ਦੋਸਤੋ ਇਹਦੇ ਲਈ ਤੁਹਾਨੂੰ 10th ਪਾਸ ਹੋਣਾ ਜ਼ਰੂਰੀ ਹੈ, ਅਤੇ ਡਰਾਈਵਰ ਦੇ ਲਈ ਹੈਵੀ ਟਰਾਂਸਪੋਰਟ ਵਹੀਕਲ ਯਾਨੀ ਕਿ ਇਹਦਾ ਲਾਇਸੈਂਸ ਹੋਣਾ ਲਾਜ਼ਮੀ ਹੈ। ਅਪਲਾਈ ਕਰਨ ਦਾ ਤਰੀਕਾ ਸਿੰਪਲ ਹੈ, CRPF ਦੇ ਪੋਰਟਲ 'ਤੇ ਜਾਓ ਅਤੇ ਰਿਕੁਆਇਰਮੈਂਟ ਨੂੰ ਦੇਖ ਕੇ ਉੱਥੇ ਜਾ ਕੇ ਤੁਸੀਂ ਇਹਨੂੰ ਭਰ ਸਕਦੇ ਹੋ। ਨਿਊ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਕੇ ਯੂਜ਼ਰ ਆਈਡੀ ਬਣਾਓ ਅਤੇ ਆਪਣੀ ਮਨਪਸੰਦ ਟ੍ਰੇਡ ਚੁਣ ਕੇ ਫੋਰਮ ਭਰੋ, ਔਨਲਾਈਨ ਫੀਸ ਜਮ੍ਹਾਂ ਕਰਾਓ ਅਤੇ ਆਪਣੇ ਆਪ ਨੂੰ ਅਸਾਈਨ ਕਰ ਲਓ।
1: ਅਗਲੀ ਵੈਕੈਂਸੀ ਹੈ ਜੀ IIT ਰੁੜਕੀ ਦੀ, 2026 ਲਈ ਨਿਕਲ ਚੁੱਕੀਆਂ ਨੇ। ਜੋਬ ਕੀ ਹੈ? ਪ੍ਰੋਜੈਕਟ ਐਸੋਸੀਏਟ, ਪ੍ਰੋਜੈਕਟ ਫੈਲੋ, ਟੈਕਨੀਕਲ ਸਟਾਫ। ਇਹ ਇੱਕ ਰਿਸਰਚ ਪ੍ਰੋਜੈਕਟ ਜੋਬ ਹੈ ਜੀ। ਕੰਮ ਕੀ ਹੋਏਗਾ? ਲੈਬ ਰਿਸਰਚ, ਇੰਜੀਨੀਅਰਿੰਗ ਪ੍ਰੋਜੈਕਟ, ਵਰਕ ਡੇਟਾ ਹੋਏਗਾ। ਅਤੇ ਇੰਪੋਰਟੈਂਟ ਡੇਟਸ ਕੀ ਹੋਣਗੀਆਂ ਰੀਤਿਕਾ ਇਹਦੀਆਂ?
0: ਦੱਸ ਦਿੰਦੇ ਹਾਂ ਦੋਸਤੋ, ਐਪਲੀਕੇਸ਼ਨ ਸਟਾਰਟ ਕਰਨ ਲਈ 3 ਮਈ ਤੋਂ ਜਿਹੜੀ ਡੇਟ ਹੈ ਉਹ ਸਟਾਰਟ ਹੋ ਚੁੱਕੀ ਹੈ, ਅਤੇ ਲਾਸਟ ਡੇਟ ਹੈ ਜੀ 13 ਮਈ ਯਾਨੀ ਕਿ ਅੱਜ।
1: ਬਿਲਕੁਲ,
0: ਅਤੇ ਦੋਸਤੋ ਇਹ ਬਹੁਤ ਮਤਲਬ ਤੁਹਾਡੇ ਲਈ ਜ਼ਰੂਰੀ ਸੂਚਨਾ ਹੈ, ਜਲਦੀ ਜਲਦੀ ਨੋਟ ਕਰ ਲਓ ਅਤੇ ਹੁਣੇ ਹੁਣੇ ਜਾ ਕੇ ਇਸਨੂੰ ਅਪਲਾਈ ਕਰ ਲਓ।
1: ਐਜੂਕੇਸ਼ਨ ਜੀ ਜੇ ਗੱਲ ਕਰੀਏ ਤਾਂ ਉਸ ਲਈ BTECH ਜ਼ਰੂਰੀ ਹੈ, ਇਸ ਤੋਂ ਇਲਾਵਾ MTECH, MSc, ਕੁਝ ਪੋਸਟਾਂ ਲਈ PhD ਜਾਂ ਐਕਸਪੀਰੀਅੰਸ ਵੀ ਲੋੜ ਨੇ। ਏਜ ਲਿਮਿਟ ਦੀ ਜੇ ਗੱਲ ਕਰੀਏ ਤਾਂ ਮਿਨੀਮਮ ਏਜ 18 ਸਾਲ ਹੋਣੀ ਚਾਹੀਦੀ ਹੈ ਅਤੇ ਮੈਕਸੀਮਮ 28 ਤੋਂ ਲੈ ਕੇ 35 ਸਾਲ। ਐਪਲੀਕੇਸ਼ਨ ਫੀ ਦੀ ਜੇ ਗੱਲ ਕਰੀਏ ਤਾਂ ਇਸਦੀ ਕੋਈ ਐਪਲੀਕੇਸ਼ਨ ਫੀ ਨਹੀਂ ਹੈ, ਤਾਂ ਦੋਸਤੋ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੈ, ਕਿਉਂ ਰੀਤਿਕਾ?
0: ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਅਤੇ ਮੈਨੂੰ ਲੱਗਦਾ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਇਨਫੋਰਮੇਸ਼ਨ ਵੀ ਵੰਡਦੇ ਜਾਵਾਂਗੇ, ਅਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਜੀ ਰਾਣੀ ਵੀ ਨਾਲ ਦੇ ਨਾਲ ਸੁਣਦੀ ਜਾਏਗੀ ਤੇ ਹੁਣ ਅਗਲੀ ਖਬਰ ਤੁਸੀਂ ਵੀ ਸੁਣ ਲਓ।
1: ਬਿਲਕੁਲ, SSC ਸਟੈਨੋਗ੍ਰਾਫਰ ਰਿਕਰੂਟਮੈਂਟ ਨਿਕਲ ਚੁੱਕੀ ਹੈ 2026 ਲਈ। ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਇਹ ਨਿਕਲੀ ਹੈ ਗਰੁੱਪ ਸੀ ਅਤੇ ਗਰੁੱਪ ਡੀ ਲਈ। ਇਹ 12ਵੀਂ ਤੋਂ ਬਾਅਦ ਸਭ ਤੋਂ ਵਧੀਆ ਸਰਕਾਰੀ ਨੌਕਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਨੌਕਰੀ ਕੀ ਹੈ ਜੀ? ਇਸ ਨੌਕਰੀ 'ਚ ਸਰਕਾਰੀ ਦਫ਼ਤਰਾਂ 'ਚ ਕੰਮ ਕਰਨਾ ਹੋਏਗਾ, ਮੰਤਰੀਆਂ ਦੇ ਦਫ਼ਤਰ, ਅਦਾਲਤ, ਕੇਂਦਰੀ ਸਰਕਾਰ ਵਿਭਾਗ 'ਤੇ ਤੁਹਾਡਾ ਕੰਮ ਕੀ ਹੋਏਗਾ ਜੀ? ਕੀ ਕੰਪਿਊਟਰ 'ਤੇ ਟਾਈਪ ਕਰਨਾ, ਅਧਿਕਾਰੀਆਂ ਦੀ ਦਫ਼ਤਰੀ ਕੰਮ 'ਚ ਮਦਦ ਕਰਨਾ। ਅਤੇ ਇਸ ਤੋਂ ਇਲਾਵਾ ਜੇ ਇਸਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕਿਸੇ ਵੀ ਸਟ੍ਰੀਮ 'ਚ 12ਵੀਂ ਪਾਸ ਹੋਣੀ ਜ਼ਰੂਰੀ ਹੈ।
0: ਬਿਲਕੁਲ, ਅਤੇ ਉਮਰ ਸੀਮਾ ਹੋਏਗੀ ਜੀ 18 ਤੋਂ 27 ਸਾਲ। ਰਿਜ਼ਰਵੇਸ਼ਨ SC ST ਦੇ ਲਈ 5 ਸਾਲ ਦੀ ਛੂਟ ਹੈ, OBC ਦੇ ਲਈ 3 ਸਾਲ ਦੀ ਛੂਟ ਹੈ। ਚੋਣ ਪ੍ਰਕਿਰਿਆ ਯਾਨੀ ਕਿ ਸਿਲੈਕਸ਼ਨ ਪ੍ਰੋਸੈਸ ਕਿਵੇਂ ਹੈ? ਕੰਪਿਊਟਰ ਅਧਾਰਿਤ ਲਿਖਤੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ, ਸਟਾਰ ਟ੍ਰੇਡ ਹੋਣਾ ਚਾਹੀਦਾ, ਟਾਈਪਿੰਗ ਸਕਿੱਲਸ ਜਿਹੜੇ ਆ ਜ਼ਰੂਰੀ ਹੈ ਤੁਹਾਡੇ ਲਈ, ਦਸਤਾਵੇਜ਼ ਦੀ ਜਾਣਕਾਰੀ ਜਿਹੜੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ।
1: ਅਤੇ ਇਸ ਤੋਂ ਇਲਾਵਾ ਜੇ ਅਰਜ਼ੀ ਫੀਸ ਦੀ ਜੇ ਗੱਲ ਕਰੀਏ ਤਾਂ ਉਹ 100 ਹੈ ਜੀ ਜਨਰਲ ਲਈ ਅਤੇ ਮੁਫਤ ਹੈ ਜੀ SC ਵਾਲੇ। ਤਾਂ ਫਟਾਫਟ ਭਰ ਦਿਓ। ਅਤੇ ਇਸਦੀ ਜਿਹੜੀ ਅੰਤਿਮ ਤਾਰੀਖ ਹੈ ਉਹ ਵੀ ਹੈ ਜੀ 15 ਮਈ। ਅਰਜ਼ੀ ਕਿਵੇਂ ਦੇਣੀ ਹੈ? SSC ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾਓ, ਰਜਿਸਟ੍ਰੇਸ਼ਨ ਕਰੋ, ਫਾਰਮ ਭਰੋ, ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਭਰ ਕੇ ਸਬਮਿਟ ਕਰੋ।
0: ਅਤੇ ਤਨਖਾਹ ਦੀ ਗੱਲ ਤਾਂ ਕਰਨਾ ਭੁੱਲ ਗਈ ਭੂਮਿਕਾ ਜੀ। ਅਤੇ ਦੋਸਤੋ, ਇਸ ਦੀ ਤਨਖਾਹ ਦੇ ਬਾਰੇ ਯਾਨੀ ਕਿ ਸੈਲਰੀ ਪੈਕੇਜ ਦੇ ਬਾਰੇ ਗੱਲ ਕਰੀਏ ਤਾਂ 40 ਤੋਂ 60 ਹਜ਼ਾਰ ਮਹੀਨਾ ਤੁਹਾਨੂੰ ਮਿਲ ਸਕਦਾ, ਅਤੇ ਗ੍ਰੇਡ ਡੀ ਦੀ ਗੱਲ ਕਰੀਏ ਤਾਂ 30 ਹਜ਼ਾਰ ਤੋਂ 45 ਹਜ਼ਾਰ, ਹੈ ਨਾ ਭੂਮਿਕਾ?
1: ਬਿਲਕੁਲ ਰਿਤਿਕਾ, ਇਹ ਨੌਕਰੀ ਕਿਉਂ ਖਾਸ ਹੈ? ਕਿਉਂਕਿ ਸਰਕਾਰੀ ਨੌਕਰੀ ਦੀ ਸੁਰੱਖਿਆ ਹੈ, 12ਵੀਂ ਪਾਸ ਤੋਂ ਬਾਅਦ ਵੀ ਇਹ ਵਧੀਆ ਮੌਕਾ ਹੈ, ਦਫ਼ਤਰੀ ਕੰਮ ਹੈਗੇ ਨੇ ਅਤੇ ਅੱਗੇ ਪ੍ਰਮੋਸ਼ਨ ਦੇ ਮੌਕੇ ਵੀ ਮਿਲਦੇ ਰਹਿਣਗੇ। ਸਤਿ ਸ਼੍ਰੀ ਅਕਾਲ।

0: ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਦੋਸਤੋ, ਜ਼ਿੰਦਗੀ ਉਹ ਨਹੀਂ ਜੋ ਸਾਨੂੰ ਮਿਲਦੀ ਹੈ, ਜ਼ਿੰਦਗੀ ਉਹ ਹੈ ਜੋ ਅਸੀਂ ਬਣਾਉਂਦੇ ਹਾਂ। ਇਸੇ ਸੋਚ ਨਾਲ ਅਸੀਂ ਅੱਜ ਦਾ ਇਹ ਪ੍ਰੋਗਰਾਮ ਯੁਵਾਣੀ ਇੱਥੇ ਹੀ ਸਮਾਪਤ ਕਰਦੇ ਹਾਂ। ਟੈਨਸ਼ਨ ਨਾ ਲਓ ਜੀ, ਕੱਲ੍ਹ ਸ਼ਾਮ 5 ਵਜੇ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਮੈਨੂੰ ਆਰਜੇ ਭੂਮਿਕਾ ਨੂੰ
1: ਅਤੇ ਮੈਨੂੰ ਆਰਜੇ ਰਿਤਿਕਾ ਨੂੰ ਦਿਓ ਇਜਾਜ਼ਤ। ਕੱਲ੍ਹ ਤੁਹਾਨੂੰ ਫਿਰ ਇੱਕ ਵਾਰ ਫਿਰ ਤੋਂ ਨਵੇਂ ਯੁਵਾ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਸੁਣਨ ਦਾ ਮੌਕਾ ਮਿਲੇਗਾ।
0: ਬਿਲਕੁਲ, ਅਤੇ ਸਾਨੂੰ ਦਿਓ ਇਜਾਜ਼ਤ।
1: ਨਮਸਕਾਰ।

ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਆ ਜੀ ਜੇ ਅਤੇ ਤੁਹਾਡਾ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਹੈ ਸਾਡੇ ਰੇਡੀਓ ਸ਼ੋ ਲਵ ਯੂ ਜ਼ਿੰਦਗੀ ਵਿੱਚ। ਦੋਸਤੋ, ਅੱਜ ਜਦੋਂ ਕਹਿੰਦੇ ਨਾ ਤੁਸੀਂ ਇਹ ਆਵਾਜ਼ ਸੁਣ ਰਹੇ ਹੋ ਨਾ, ਤਾਂ ਇੱਕ ਪਲ ਲਈ ਨਾ ਰੁਕ ਕੇ ਆਪਣੇ ਦਿਲ ਨੂੰ ਸੁਣੋ। ਇਹ ਜ਼ਿੰਦਗੀ ਸਿਰਫ ਸਾਹ ਲੈਣ ਦਾ ਨਾਮ ਨਹੀਂ, ਬਲਕਿ ਹਰ ਸਾਹ ਨੂੰ ਮਹਿਸੂਸ ਕਰਨ ਦਾ ਨਾਮ ਹੈ। ਕਦੇ ਇਹ ਰਸਤਾ ਆਸਾਨ ਲੱਗਦਾ ਹੈ, ਕਦੇ ਥੋੜ੍ਹਾ ਮੁਸ਼ਕਿਲ, ਪਰ ਹਰ ਪਲ ਵਿੱਚ ਇੱਕ ਨਵੀਂ ਸਿੱਖ, ਇੱਕ ਨਵੀਂ ਉਮੀਦ ਅਤੇ ਇੱਕ ਨਵਾਂ ਮੌਕਾ ਲੁਕਿਆ ਹੁੰਦਾ ਹੈ। ਲਵ ਯੂ ਜ਼ਿੰਦਗੀ ਕਹਿੰਦੇ ਨਾ ਸਿਰਫ ਇੱਕ ਨਾ ਸ਼ੋਅ ਨਹੀਂ ਹੈ, ਕਹਿੰਦੇ ਇਹ ਇੱਕ ਜਜ਼ਬਾ ਹੈ ਦੋਸਤੋ, ਆਪਣੀ ਜ਼ਿੰਦਗੀ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਕਰਨ ਦਾ, ਆਪਣੇ ਸੁਪਨਿਆਂ ਨੂੰ ਫਿਰ ਤੋਂ ਚੁਕਾਉਣ ਦਾ ਅਤੇ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨਣ ਦਾ। ਅਸੀਂ ਅਕਸਰ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰਦੇ ਹਾਂ, ਪਰ ਸੱਚ ਇਹ ਹੈ ਕਿ ਦੋਸਤੋ ਕਿ ਖੁਸ਼ੀ ਜਿਹੜੀ ਨਾ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੱਸਦੀ ਹੈ। ਇੱਕ ਮੁਸਕਾਨ, ਇੱਕ ਚੰਗਾ ਸ਼ਬਦ ਜਾਂ ਕਿਸੇ ਆਪਣੇ ਦਾ ਸਾਥ। ਇਹ ਸ਼ੋਅ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਤੁਸੀਂ ਆਪਣੇ ਲਈ ਇਕੱਲੇ ਨਹੀਂ ਹੋ। ਹਰ ਕਿਸੇ ਦੀ ਜ਼ਿੰਦਗੀ ਵਿੱਚ ਜਿਹੜੀਆਂ ਚੁਣੌਤੀਆਂ ਆਉਂਦੀਆਂ ਹਨ, ਪਰ ਹਿੰਮਤ ਉਹ ਹੈ ਜੋ ਸਾਨੂੰ ਅੱਗੇ ਵਧਣ ਦੀ ਤਾਕਤ ਦਿੰਦੀ ਹੈ। ਜਦੋਂ ਵੀ ਤੁਸੀਂ ਥੱਕ ਜਾਓ, ਉਦਾਸ ਹੋ ਜਾਓ ਜਾਂ ਰਸਤਾ ਧੁੰਦਲਾ ਲੱਗੇ ਨਾ, ਤਾਂ ਯਾਦ ਰੱਖੋ ਹਰ ਰਾਤ

ਬਾਅਦ ਸਵੇਰ ਜ਼ਰੂਰ ਹੁੰਦੀ ਹੈ। ਆਓ ਅੱਜ ਇਸ ਪਲ ਨੂੰ ਜੀਵਾਂ, ਪੁਰਾਣੀਆਂ ਚਿੰਤਾਵਾਂ ਨੂੰ ਪਿੱਛੇ ਛੱਡੀਏ ਅਤੇ ਨਵੀਂ ਉਮੀਦਾਂ ਨਾਲ ਅੱਗੇ ਵਧੀਏ, ਕਿਉਂਕਿ ਆਪਣੀ ਜ਼ਿੰਦਗੀ ਨੂੰ ਅੱਗੇ ਗੱਲ ਲਗਾਈਏ, ਕਿਉਂਕਿ ਜ਼ਿੰਦਗੀ ਪੂਰੀ ਨਹੀਂ ਹੁੰਦੀ ਪਰ ਸੁੰਦਰ ਜ਼ਰੂਰ ਹੁੰਦੀ ਹੈ, ਅਤੇ ਜੇ ਅਸੀਂ ਉਸਨੂੰ ਪਿਆਰ ਨਾਲ ਜੀਵਾਂਗੇ ਤਾਂ। ਚਲੋ ਦੋਸਤੋ, ਇਸ ਯਾਤਰਾ ਦੀ ਸ਼ੁਰੂਆਤ ਕਰੀਏ ਅਤੇ ਖੁਸ਼ੀ, ਹਿੰਮਤ ਅਤੇ ਉਮੀਦ ਨਾਲ, ਕਿਉਂਕਿ ਇਹ ਸਾਡਾ ਸ਼ੋਅ, ਸਾਡਾ ਮੰਤਰ, ਲਵ ਯੂ ਜ਼ਿੰਦਗੀ। ਵੈਲ ਦੋਸਤੋ, ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਅਤੇ ਵੈਲ ਵੈਲ ਵੈਲ ਬਹੁਤ ਪਿਆਰੇ ਪਿਆਰੇ ਗਾਣੇ ਲੈ ਕੇ ਹਾਜ਼ਰ ਹੈ ਤੁਹਾਡੇ ਸਾਹਮਣੇ। ਸਟੇ ਟਿਊਨਡ।

ਤਾਂ ਬਿਨਾਂ ਕੈਮੀਕਲ ਇਸਤੇਮਾਲ ਉਗਾਉਣਾ ਸ਼ੁਰੂ ਕਰ ਦਿੱਤੀਆਂ। ਹਰਭਜਨ ਸਿੰਘ ਨੇ 2010 ਤੋਂ ਪਹਿਲਾਂ ਬਿਨਾਂ ਕੈਮੀਕਲ ਸਬਜ਼ੀਆਂ ਉਗਾਈਆਂ। ਸਭ ਤੋਂ ਪਹਿਲਾਂ ਉਹਨਾਂ ਨੇ 3 ਖੇਤਾਂ ਵਿੱਚ ਬਾਸਮਤੀ ਅਤੇ ਝੋਨੇ ਦੀਆਂ ਜੈਵਿਕ ਖੇਤੀ ਕੀਤੀ। ਅਤੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਸ਼ੁਰੂਆਤ ਵਿੱਚ ਆਏ ਕਈ ਉਤਾਰ ਚੜਾਵ ਟੀਚੇ ਨੂੰ ਨਹੀਂ ਭੁਲਾਇਆ। ਹਰਭਜਨ ਨੇ ਦੱਸਿਆ ਹੈ ਕਿ ਉਹ ਦੋਸਤਾਂ ਨਾਲ ਖੇਤੇ ਨਾ ਮੇਲੇ ਵਿੱਚ ਗਏ ਜਿੱਥੇ ਪੰਜਾਬ ਐਗਰੋ ਦਾ ਸਟਾਲ ਲੱਗਾ ਸੀ। ਉੱਥੇ ਜੈਵਿਕ ਖੇਤੀ ਲਈ ਰਜਿਸਟ੍ਰੇਸ਼ਨ ਕਰਵਾਈ। ਟੀਮਾਂ ਨੇ ਉਹਨਾਂ ਦੀ ਖੇਤਾਂ ਦਾ ਜਿਹੜਾ ਦੌਰਾ ਕੀਤਾ ਅਤੇ ਪਹਿਲਾਂ ਤੋਂ ਕੀਤੀ ਜਾ ਰਹੀ ਜੈਵਿਕ ਖੇਤੀ ਦਾ ਵੇਰਵਾ ਲਿਆ। ਸ਼ੁਰੂਆਤੀ ਦੌਰ ਵਿੱਚ ਕਈ ਉਤਾਰ ਚੜਾਵ ਆਏ ਪਰ ਉਹਨਾਂ ਨੇ ਆਪਣੇ ਟੀਚੇ ਨੂੰ ਨਹੀਂ ਭੁਲਾਇਆ। ਉਹਨਾਂ ਨੇ ਲਾਡੋ ਵਾਲੀ ਰੋਡ 'ਤੇ ਨੇੜੇ ਸਥਿਤ ਔਰਗੈਨਿਕ ਮੰਡੀ ਦਾ ਜਿਹੜਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਦੇਖਿਆ ਕਿ ਕਿਸਾਨ ਸ਼ੇਰ ਸਿੰਘ ਇਕੱਲੇ ਹੀ ਸਨ। ਇਸ ਤੋਂ ਇਹਨਾਂ ਨੂੰ ਪ੍ਰੇਰਣਾ ਮਿਲੀ ਹੈ ਅਤੇ ਉਹਨਾਂ ਨੇ ਜੈਵਿਕ ਖੇਤੀ ਦਾ ਦਾਇਰਾ ਵਧਾਇਆ। ਦੋਸਤੋ, ਹਰਭਜਨ ਸਿੰਘ ਔਰਗੈਨਿਕ ਹੱਟ ਬਣਾਉਣ ਦਾ ਟੀਚਾ ਪੂਰਾ ਕਰਨ ਵਿੱਚ ਜੁਟੇ ਹੋਏ ਸੀਗੇ। ਹਰਭਜਨ ਨੂੰ ਹਰ ਐਤਵਾਰ ਮੰਡੀ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਉਹਨਾਂ ਨੇ ਭਰਾ ਅਤੇ ਬੱਚੇ ਵਿਦੇਸ਼ ਵਿੱਚ ਹਨ ਪਰ ਉਹ ਲੋਕਾਂ ਨੂੰ ਜੈਵਿਕ ਖੇਤੀ ਕਰਨ ਅਤੇ ਜੈਵਿਕ ਖਾਣ ਪਦਾਰਥਾਂ ਦਾ ਉਪਯੋਗ ਕਰਨ ਦੀ ਸਲਾਹ ਦਿੰਦੇ ਹਨ ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਰਹੇ। ਉਹਨਾਂ ਨੇ ਕਿਹਾ ਕਿ ਜੈਵਿਕ ਖਾਣ ਪਦਾਰਥਾਂ ਦੀ ਵਿਕਰੀ ਵਧਾਉਣ ਲਈ ਔਰਗੈਨਿਕ ਹੱਟ ਬਣਾਉਣ ਦਾ ਟੀਚਾ ਪੂਰਾ ਕਰਨ ਵਿੱਚ ਜੁਟੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਬਿਹਤਰੀਨ ਸਥਾਨ ਦੀ ਚੋਣ ਕੀਤੀ ਜਾਵੇਗੀ ਜਿੱਥੇ ਔਰਗੈਨਿਕ ਹੱਟ ਬਣਾਈ ਜਾਵੇਗੀ। ਉੱਥੇ ਹਰ ਪ੍ਰਕਾਰ ਦੇ ਜੈਵਿਕ ਖਾਣ ਪਦਾਰਥਾਂ ਦੀ ਵਿਕਰੀ ਰੋਜ਼ਾਨਾ ਕੀਤੀ ਜਾਵੇਗੀ। ਦੋਸਤੋ, ਇਹ ਕਹਾਣੀ ਸੀ ਹਰਭਜਨ ਸਿੰਘ ਦੀ। ਦੋਸਤੋ, ਇਹਨਾਂ ਵਿੱਚ ਇੱਕ ਗੱਲ ਛੁਪੀ ਹੋਈ ਹੈ ਕਿ ਉਹਨਾਂ ਦੀ ਜਿਹੜੀ ਵਾਈਫ, ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਨੂੰ ਖਾਂਸੀ ਜਿਹੜੀ ਹੋਣ ਲੱਗ ਗਈ ਸੀ, ਇਸ ਤੋਂ ਸਹੀ ਨਹੀਂ ਲੱਗਦਾ ਸੀ ਅਤੇ ਉਹਨਾਂ ਨੇ ਉਹ ਚੀਜ਼ ਨੂੰ ਸਮਝਿਆ। ਉਹ ਕਰਨਾ ਚਾਹੁੰਦੇ ਤਾਂ ਹੋਰ ਵੀ ਹੱਲ ਕਰ ਸਕਦੇ ਪਰ ਨਾ, ਉਹਨਾਂ ਦੀ ਉਹ ਮਾਂ ਸੀਗੀ ਦੋਸਤੋ। ਅਤੇ ਬਹੁਤ ਸਾਰੀਆਂ ਵਿੱਚ ਗੱਲਾਂ ਆ ਜਾਂਦੀਆਂ ਹੈ ਪਰ ਇਹਦੇ ਵਿੱਚ ਰਿਸ਼ਤਾ ਵੀ ਆਇਆ ਦੋਸਤੋ। ਤੁਸੀਂ ਸੁਣ ਰਹੇ ਹੋ ਦੋਸਤੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਵੈਲ ਵੈਲ, ਇੰਜੋਏ ਕਰੋ ਜੀ ਅਗਲੀ ਆਵਾਜ਼ ਸਤਿੰਦਰ ਸਰਤਾਜ ਜੀ ਦੀ, ਪੈਰਿਸ ਦੀ ਜੁਗਨੀ।

ਉੱਤਰ ਕਿਸਮਤ ਤੇ ਭਾਗ। ਉਹ ਤੋਂ ਬਾਅਦ ਵੀ ਹੋਰ ਸਾਰੇ ਬਹੁਤ ਸਾਰੇ ਸ਼ਬਦ ਹੋ ਗਏ ਸਨ, ਨਜ਼ਰ, ਤਕਦੀਰ, ਮੁਕੱਦਰ, ਕਿਸਮਤ, ਭਾਗ ਨੂੰ ਆਪਾਂ ਹੋਰ ਵੀ ਐਕਸਪਲੇਨ ਕਰਾਂਗੇ। ਪਰ ਹੁਣ ਜਿਹੜਾ ਵੇਲਾ ਹੋ ਚੁੱਕਾ ਹੈ, ਹਮ ਹੋ ਗਏ 6:19 ਹੋਣ ਲੱਗੇ ਨੇ, ਅਤੇ ਹੁਣ ਜਿਹੜਾ ਵੇਲਾ ਹੈ ਉਹ ਪ੍ਰਾਦੇਸ਼ਿਕ ਖਬਰਾਂ ਦਾ ਹੋ ਚੁੱਕਾ ਹੈ, ਐਂਡ ਜੋ ਕਿ 6:20 'ਤੇ ਪ੍ਰਸਾਰਿਤ ਹੋਣਗੀਆਂ। ਅਤੇ ਉਹ ਤੋਂ ਬਾਅਦ 6:30 ਤੋਂ ਬਾਅਦ ਮੈਂ ਤੁਹਾਡਾ ਦੋਸਤ ਲਵਲੀ ਜ਼ਿੰਦਗੀ ਸ਼ੋਅ ਲੈ ਕੇ ਦੁਬਾਰਾ ਹਾਜ਼ਰ ਹੋਊਂਗਾ। ਵੈਲ, ਆਈ ਨੋ ਕਿ ਜਿਹੜਾ ਅੱਜ ਦਾ ਸ਼ੋਅ ਹੈ ਬਹੁਤ ਹੀ ਕਮਾਲ ਦਾ ਹੋਣ ਵਾਲਾ ਹੈ, ਜੇ ਹੋ ਰਿਹਾ ਹੈ, ਐਂਡ ਬਹੁਤ ਐਕਸਾਈਟਡ ਹੁੰਦਾ ਇਸ ਮੈਂ ਸ਼ੋਅ ਦੇ ਲਈ। ਪਰ ਬਸ ਹੁਣ ਵੇਲਾ ਹੋ ਚੁੱਕਿਆ, 6:20 ਹੋਣ ਲੱਗੇ ਨੇ, ਅਤੇ ਬਸ ਹੁਣ ਸੁਣੂਗੇ ਅਸੀਂ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬੱਚਤ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫੇਰ ਬਾਜ਼ੀ ਮਾਰੀ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਏਸ਼ੀਆਈ ਟਕਰਾਅ ਕਾਰਨ ਦੁਨੀਆ ਭਰ ਵਿੱਚ ਪੈਦਾ ਹੋਏ ਊਰਜਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਂਧਣ ਦੀ ਬਚਤ ਦੇ ਉਪਾਵਾਂ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਉਪਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪ ਵੀ ਹਾਲ ਹੀ ਦੇ ਘਰੇਲੂ ਦੌਰਿਆਂ ਲਈ ਆਪਣੇ ਕਾਫਿਲੇ ਦੇ ਆਕਾਰ ਨੂੰ ਕਾਫ਼ੀ ਘਟਾ ਦਿੱਤਾ ਹੈ। ਉਨ੍ਹਾਂ ਦੀ ਅਪੀਲ 'ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਤੋਂ ਪੈਟਰੋਲ ਡੀਜ਼ਲ ਬਚਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਰਹੇ ਨੇ। ਸਟਾਫ਼ ਸਾਈਕਲ 'ਤੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਏਗਾ ਅਤੇ ਬੁੱਧਵਾਰ ਨੂੰ ਦਫ਼ਤਰ ਦੀ ਕਾਰ ਦੀ ਵਰਤੋਂ ਨਹੀਂ ਕੀਤੀ ਜਾਏਗੀ।
1: ਹਮਾਰਾ ਸਾਰਾ ਸਟਾਫ ਔਰ ਵੋ ਵੀ ਦਿਨ ਤੈਅ ਹੈ ਬੁੱਧਵਾਰ ਕਾ ਆਪਣੀ ਸਾਈਕਲ ਪੇ ਆਏਂਗੇ ਯਾ ਆਪਣੇ ਕਿਸੀ ਪਰਿਵਾਰ ਕੇ ਲੋਗੋਂ ਕੋ ਲੇਕਰ ਕੇ ਆਏਂਗੇ। ਹਮਾਰਾ ਯਹਾਂ ਕਾ ਜੋ 4-wheeler ਹੈ ਵੋ ਬੁੱਧਵਾਰ ਕੇ ਦਿਨ ਕੋਈ ਉਪਯੋਗ ਨਹੀਂ ਕਰੇਗਾ ਆਫਿਸ ਮੇਂ। ਅਭੀ ਪਹਿਲੇ ਯਹਾਂ ਸੇ ਸ਼ੁਰੂਆਤ ਕਰੇਂਗੇ ਫਿਰ ਵਿਦਿਆਲਯੋਂ ਸੇ ਕਰੇਂਗੇ।
0: ਇਹ ਕਦਮ ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਦਰਮਿਆਨ ਦਰਾਮਦ ਕੀਤੇ ਈਂਧਣ 'ਤੇ ਨਿਰਭਰਤਾ ਘਟਾ ਕੇ ਅਤੇ ਚੁਗਿਰਦੇ ਲਈ ਸੁਖਾਵੇਂ ਵਿਕਲਪਾਂ ਨੂੰ ਅਪਣਾਉਂਦਿਆਂ ਆਰਥਿਕ ਸਥਿਰਤਾ ਵਿੱਚ ਯੋਗਦਾਨ ਪਾਉਣ ਦੀਆਂ 7 ਅਪੀਲਾਂ ਦੇ ਮੁਤਾਬਿਕ ਏ। ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। PSEB ਦੇ ਚੇਅਰਪਰਸਨ ਅਮਰਪਾਲ ਸਿੰਘ ਮੁਤਾਬਿਕ ਰਾਜ ਦੇ 3,817 ਸਕੂਲਾਂ ਵਿੱਚੋਂ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਉਮੀਦਵਾਰਾਂ ਨੇ 91.46 ਦੀ ਪਾਸ ਫੀਸਦ ਨਾਲ ਪ੍ਰੀਖਿਆ ਪਾਸ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 3,817 ਸਕੂਲਾਂ ਦੇ 2,65,417 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਸਨ। ਉਨ੍ਹਾਂ ਦੱਸਿਆ
2: ਇਸ ਪ੍ਰੀਖਿਆ ਵਿੱਚ ਪਹਿਲੇ 3 ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿੱਚੋਂ 500 ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਮ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੋਹਾਨੀ ਚੌਹਾਨ, ਪਿਤਾ ਦਾ ਨਾਮ ਲਲਿਤ ਚੌਹਾਨ, BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਮ ਵਨੀਤ ਜੌਹਰ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀ ਹੈ।

0: ਪ੍ਰੀਖਿਆ ਵਿੱਚ ਤਿੰਨੇ ਟੌਪਰ ਕੁੜੀਆਂ ਨੇ, ਜਿਨ੍ਹਾਂ ਨੇ 500 ਵਿੱਚੋਂ 500 ਯਾਨੀ 100 ਫੀਸਦੀ ਅੰਕ ਪ੍ਰਾਪਤ ਕੀਤੇ ਨੇ। ਵਿਦਿਆਰਥੀਆਂ ਦੀ ਪੋਜੀਸ਼ਨ ਨਿਰਧਾਰਿਤ ਕਰਨ ਲਈ ਇਹ ਮਾਪਦੰਡ ਵਰਤਿਆ ਗਿਆ ਕਿ ਕਿਸ ਦੀ ਉਮਰ ਘੱਟ ਏ। ਅਵਲ ਆਉਣ 'ਤੇ ਸੁਪਨੀਤ ਕੌਰ ਨੇ ਆਕਾਸ਼ਵਾਣੀ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ।
1: ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਮੇਰੇ ਟੀਚਰਸ ਦਾ। ਮੇਰੇ ਪੇਰੈਂਟਸ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ, ਕਦੇ ਵੀ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਹੈਗਾ। ਹਮੇਸ਼ਾ ਕਿਹਾ ਕਿ ਤੂੰ ਪੜ੍ਹਨਾ ਹੈ, ਡੇਲੀ ਸਕੂਲ ਜਾਂਦੀ, ਫਿਰ ਮੈਂ ਸੈਲਫ ਸਟੱਡੀ ਕਰਦੀ, ਮੈਂ ਗੇਮ ਕਰਦੀ ਹਾਂ, ਫੈਂਸਿੰਗ ਕਰਦੀ ਹਾਂ, ਮੈਂ ਉਸ 'ਚ ਵੀ ਮੇਰਾ ਨੈਸ਼ਨਲ ਮੈਡਲ ਹੈ। ਮੇਰੇ ਟੀਚਰਸ ਦਾ ਥੈਂਕ ਯੂ ਸੋ ਮੱਚ ਸਰ।
0: ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਤਿਕਾਰ ਦੇ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੇ ਨੇ। ਉਹਨਾਂ ਨੇ ਤਿੰਨਾਂ ਟੌਪਰ ਵਿਦਿਆਰਥਣਾਂ ਨੂੰ ਦੀ ਸ਼ਲਾਘਾ ਕੀਤੀ ਅਤੇ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਆਪਣਾ ਨਤੀਜਾ PSEB ਦੀ ਵੈਬਸਾਈਟ PSEB.ac.in 'ਤੇ ਦੇਖ ਸਕਦੇ ਨੇ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਵੀ ਅੱਜ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਰੋਲ ਨੰਬਰ ਰਾਹੀਂ ਅਧਿਕਾਰਤ ਵੈਬਸਾਈਟ DigiLocker ਅਤੇ ਉਮੰਗ ਐਪ 'ਤੇ ਆਪਣਾ ਨਤੀਜਾ ਦੇਖ ਸਕਦੇ ਨੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਗਾਤਾਰ ਕੂਟਨੀਤਿਕ ਅਤੇ ਕਾਨੂੰਨੀ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਇੱਕ ਲੋੜੀਂਦੇ ਨਾਕੋ ਦਹਿਸ਼ਤਗਰਦ ਇਕਬਾਲ ਸਿੰਘ ਉਰਫ ਸ਼ੀਰਾ ਦੀ ਪੁਰਤਗਾਲ ਤੋਂ ਸਫਲਤਾ ਨਾਲ ਹਵਾਲਗੀ ਪ੍ਰਾਪਤ ਕਰਨ ਤੋਂ ਬਾਅਦ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਉਹ ਹਿਜ਼ਬੁਲ ਮੁਜਾਹਿਦੀਨ HM ਦੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਦੇ ਮਾਮਲੇ ਵਿੱਚ ਇੱਕ ਮੁੱਖ ਸਾਜ਼ਿਸ਼ਕਾਰ ਸੀ ਅਤੇ 2020 ਤੋਂ ਫਰਾਰ ਸੀ। NIA ਮੁਤਾਬਿਕ ਸ਼ੇਰਾ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਭਾਰਤ ਆਧਾਰਿਤ ਨਾਰਕੋ ਦਹਿਸ਼ਤਗਰਦੀ ਮੋਡਿਊਲ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਅਤੇ ਹੈਂਡਲਰ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੇਰਾ ਨੇ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ। ਉਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਲਈ ਤਾਲਮੇਲ ਅਤੇ ਨਿਗਰਾਨੀ ਕੀਤੀ ਸੀ ਅਤੇ ਦਹਿਸ਼ਤਗਰਦ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਲਈ ਹਵਾਲਾ ਨੈਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ HM ਦੇ ਸੰਚਾਲਕਾਂ ਨੂੰ ਪੈਸਾ ਭੇਜਿਆ ਸੀ। ਉਸਨੇ ਇੱਕ ਦਹਿਸ਼ਤਗਰਦ ਗਿਰੋਹ ਬਣਾਇਆ ਸੀ ਅਤੇ ਵੱਡੀ ਮਾਤਰਾ ਵਿੱਚ ਹੀਰੋਇਨ ਦੀ ਤਸਕਰੀ, ਵਿਕਰੀ ਦੀ ਕਮਾਈ ਇਕੱਠੀ ਕਰਨ ਅਤੇ ਹੈਂਡਲਰਾਂ ਅਤੇ ਦਹਿਸ਼ਤਗਰਦੀ ਸੰਚਾਲਕਾਂ ਨੂੰ ਰਕਮਾਂ ਤਬਦੀਲ ਕਰਨ ਵਿੱਚ ਲੱਗੇ ਸਾਥੀਆਂ ਦਾ ਪੰਜਾਬ ਆਧਾਰਿਤ ਨੈਟਵਰਕ ਚਲਾਇਆ ਸੀ। ਇਹ ਮਾਮਲਾ ਅਸਲ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ HM ਕਾਰਕੁਨ, ਜਿਸ ਦੀ ਪਛਾਣ ਹਿਲਾਲ ਅਹਿਮਦ ਸ਼ੇਰਗੋਇਰੀ ਵਜੋਂ ਹੋਈ ਏ, ਦੀ ਗ੍ਰਿਫਤਾਰੀ ਤੋਂ ਬਾਅਦ ਦਰਜ ਕੀਤਾ ਗਿਆ ਸੀ। ਹੋਰ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIRRN ਜਲੰਧਰ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਮ ਰੂਪ ਦੇਣ ਲਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਨੌਜਵਾਨ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਸਕਣ। ਇਹ ਕਿਹਾ ਗਿਆ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਗਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹਾਂ, ਹੋਮਗਾਰਡ ਅਤੇ ਸਰਕਾਰ ਦੇ ਕਈ ਹੋਰ ਵਿੰਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੂਮਾ ਦੀ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਸਫਲਤਾ ਉਦੋਂ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੇ ਵਿਦੇਸ਼ਾਂ 'ਚ ਭਗੌੜਿਆਂ ਦਾ ਪਤਾ ਲਾਉਣ ਅਤੇ ਉਹਨਾਂ ਨੂੰ ਵਾਪਸ ਲਿਆਉਣ ਬਾਰੇ ਸੈੱਲ, ਆਫਟੈਕ ਅਤੇ ਕੇਂਦਰੀ ਏਜੰਸੀਆਂ ਨਾਲ ਰਲ ਕੇ ਇੱਕ ਚੰਗੀ ਤਰ੍ਹਾਂ ਤਾਲਮੇਲ ਵਾਲੇ ਆਪਰੇਸ਼ਨ ਵਿੱਚ ਪੱਛਮੀ ਬੰਗਾਲ ਵਿੱਚ ਭਾਰਤ ਭੂਟਾਨ ਸਰਹੱਦ ਤੋਂ ਇੱਕ ਵਿਦੇਸ਼ ਆਧਾਰਿਤ ਗੈਂਗਸਟਰ ਦੇ ਤਿੰਨ ਮੁੱਖ ਕਾਰਕੁਨਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਭੂਟਾਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪਿਛਲੇ ਮਹੀਨੇ ਪਿੰਡ ਭੋਮਾ ਦੇ ਇੱਕ ਦੋਹਰੇ ਕਤਲ ਕੇਸ ਵਿੱਚ ਸ਼ਾਮਲ ਸਨ, ਜਿਸ ਵਿੱਚ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇੱਕ ਹੋਰ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਸੀ। ਪੰਜਾਬ ਸਰਕਾਰ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਏ। ਮੌਸਮ ਵਿਭਾਗ ਨੇ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਇਸ ਤੋਂ ਇਲਾਵਾ ਅੱਜ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗੜੇਮਾਰੀ ਦੇ ਨਾਲ ਗਰਜ ਤੂਫਾਨ ਦੀ ਸੰਭਾਵਨਾ ਏ। ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਦਿੱਲੀ ਵਿੱਚ ਵੀ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਦੇ ਨਾਲ ਹਨੇਰੀ ਝੱਖੜ ਆਉਣ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਵਿਭਾਗ ਵੱਲੋਂ ਕਈ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਬਿਜਲੀ ਲਿਸ਼ਕਣ

0: ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅੱਜ ਅਤੇ ਕੱਲ੍ਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਫਰੀਦਕੋਟ 43.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬੱਚਤ ਦੀ ਅਪੀਲ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ। NIA ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਅਤੇ ਐਫ ਐਮ ਬੈਂਡ 102.7 ਮੈਗਾਹਰਟਜ਼ ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਵੈਲ ਦੋਸਤੋ, ਅਸੀਂ ਗੱਲ ਕਰਨੀ ਸੀ ਹੁਣ ਉਹ ਚਾਰ ਸ਼ਬਦਾਂ ਬਾਰੇ। ਮੈਂ ਦੁਬਾਰਾ ਦੱਸ ਦਿੰਦਾ ਉਹ ਚਾਰ ਸ਼ਬਦ ਜਿਹੜੇ ਨੇ ਕਿਹੜੇ ਨੇ। ਉਹ ਹੈ ਸਾਡੀ ਜ਼ਿੰਦਗੀ ਨੂੰ ਕੌਣ ਲਿਖਦਾ ਹੈ, ਪਹਿਲਾਂ ਤਾਂ ਇਹਦੇ ਬਾਰੇ ਜਾਣਦੇ ਕਿ ਪੰਜਾਬੀ ਬੋਲੀ 'ਚ ਜਿਹੜੇ ਚਾਰ ਸ਼ਬਦ ਨੇ ਜਿਹੜੇ ਗੱਲਾਂ ਆਪਾਂ ਕਰਨੀਆਂ ਹੈ ਪੰਜਾਬੀ ਬੋਲੀ 'ਚ, ਤਕਦੀਰ, ਮੁਕੱਦਰ, ਕਿਸਮਤ ਅਤੇ ਭਾਗ। ਇਹ ਚਾਰੇ ਸ਼ਬਦ ਰੋਜ਼ ਵਰਤੇ ਜਾਂਦੇ ਹਨ। ਦੁੱਖ ਆਵੇ ਤਾਂ ਕਹਿੰਦੇ ਹਾਂ ਕਿ ਤਕਦੀਰ ਮਾੜੀ ਸੀ, ਵਿਆਹ ਹੋ ਜਾਵੇ ਤਾਂ ਭਾਗ ਜਾਗ ਪਏ, ਨੌਕਰੀ ਮਿਲੀ ਤਾਂ ਕਿਸਮਤ ਖੁੱਲ ਗਈ। ਪਰ ਕੀ ਇਹ ਚਾਰੇ ਇੱਕੋ ਗੱਲ ਹਨ, ਤਾਂ ਜੋ ਹਰ ਸ਼ਬਦ ਪਿੱਛੇ ਵੱਖਰੀ ਸੋਚ, ਵੱਖਰਾ ਇਤਿਹਾਸ ਲੁਕਿਆ ਹੈ? ਦੋਸਤੋ, ਗੱਲ ਕਰਦੇ ਤਕਦੀਰ ਦੀ। ਮਾਪ ਜੋ ਪਹਿਲਾਂ ਹੀ ਤੈਅ ਹੈ। ਤਕਦੀਰ ਅਰਬੀ ਸ਼ਬਦ ਕਦਰ ਹੈ, ਜਿਸ ਦਾ ਜਿਹੜਾ ਮਤਲਬ ਹੈ ਮਾਪ, ਯਾਨੀ ਕਿ ਅੰਦਾਜ਼ਾ, ਹੱਦ। ਇਸਲਾਮੀ ਫਿਲਾਸਫੀ 'ਚ ਜਿਹੜਾ ਤਕਦੀਰ ਦਾ ਮਤਲਬ ਹੈ ਨਾ, ਅੱਲਾਹ ਵੱਲੋਂ ਹਰ ਚੀਜ਼ ਦਾ ਮਾਪ।

ਮੁਤਾਬਕ ਫੈਸਲਾ। ਕੁਰਾਨ ਚਾਹੁੰਦਾ ਹੈ ਕਿ ਇੰਨਾ ਕੁਲਾ ਸ਼ੈਨ ਖਲਕੂ ਨਾ ਹੂੰ ਬਿਕਦਰ। ਅਸੀਂ ਹਰ ਚੀਜ਼ ਨੂੰ ਇੱਕ ਤਕਦੀਰ ਨਾਲ ਪੈਦਾ ਕੀਤਾ। ਸੂਫੀ ਇਸ ਨੂੰ ਦੋ ਤਰ੍ਹਾਂ ਵੰਡਦੇ ਹਨ, ਤਕਦੀਰ ਏ ਮੁਬਰਮ ਅਤੇ ਤਕਦੀਰ ਏ ਮੋਲਕ। ਮੁਬਰਮ ਉਹ ਜੋ ਬਦਲ ਨਹੀਂ ਸਕਦੀ, ਜਨਮ ਮੌਤ ਰਿਜ਼ਕ। ਮੋਲਕ ਹੈ ਜੋ ਦੁਆ ਮਿਹਨਤ ਸਦਕੇ ਨਾਲ ਬਦਲ ਸਕਦੀ ਹੈ। ਬੁੱਲੇ ਸ਼ਾਹ ਕਹਿੰਦੇ ਨੇ ਕਿ ਤਕਦੀਰਾਂ ਵਾਲਿਆਂ ਨੂੰ ਮਿਲਦੀ ਹੈ ਤਕਦੀਰਾਂ, ਅਸੀਂ ਤਾਂ ਰਾਹਾਂ 'ਚ ਰੁਲਦੇ ਫਕੀਰਾਂ। ਤਕਦੀਰਾਂ ਵਾਲਿਆਂ ਨੂੰ ਮਿਲਦੀ ਹੈ ਤਕਦੀਰਾਂ, ਅਸੀਂ ਤਾਂ ਰਾਹਾਂ 'ਚ ਰੁਲਦੇ ਫਕੀਰਾਂ। ਇੱਥੇ ਬੁੱਲਾ ਤਕਦੀਰ ਨੂੰ ਮੰਨਦਾ ਵੀ ਹੈ ਅਤੇ ਉਸ ਦੇ ਵਿਅੰਗ ਵੀ ਕਰਦਾ ਹੈ। ਸੂਫੀ ਮਤ ਕਹਿੰਦਾ ਹੈ ਕਿ ਤਕਦੀਰ ਮੰਨੋ ਪਰ ਹੱਥ 'ਤੇ ਹੱਥ ਧਰ ਕੇ ਨਾ ਬੈਠੋ, ਕਿਉਂਕਿ ਦੁਆ ਵੀ ਤਕਦੀਰ ਦਾ ਹਿੱਸਾ ਹੈ ਦੋਸਤੋ।

ਇੱਥੇ ਬੁੱਲਾ ਤਕਦੀਰ ਨੂੰ ਮੰਨਦਾ ਵੀ ਹੈ ਤੇ ਉਸ ਦੇ ਵਿਅੰਗ ਵੀ ਕਰਦਾ ਹੈ। ਸੂਫੀ ਮਤ ਕਹਿੰਦਾ ਹੈ ਕਿ ਤਕਦੀਰ ਮੰਨੋ ਪਰ ਹੱਥ ਤੇ ਹੱਥ ਧਰ ਕੇ ਨਾ ਬੈਠੋ, ਕਿਉਂਕਿ ਦੁਆ ਵੀ ਤਕਦੀਰ ਦਾ ਹਿੱਸਾ ਹੈ ਦੋਸਤੋ, ਦੁਆ ਵੀ ਤਕਦੀਰ ਦਾ ਹਿੱਸਾ ਹੈ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਦੋਸਤੋ ਗੱਲ ਕਰਦੇ ਹੁਣ ਭਾਗ ਬਾਰੇ। ਭਾਗ ਮਤਲਬ ਵੰਡ ਤੋਂ ਚਾਨਣ ਤੱਕ। ਭਾਗ ਸਭ ਤੋਂ ਪੁਰਾਣਾ ਸ਼ਬਦ ਹੈ। ਸੰਸਕ੍ਰਿਤ ਭੱਜ ਧਾਤੂ ਵੰਡਣਾ ਸਾਂਝ ਪਾਉਣਾ। ਰਿਗਵੇਦ 'ਚ ਭੱਗ ਦੇਵਤਾ ਹੈ ਜੋ ਧਨ ਖੁਸ਼ਹਾਲੀ ਵੰਡਦਾ ਹੈ। ਇਸੇ ਤੋਂ ਭਗਵਾਨ ਬਣਿਆ ਜੋ ਭਾਗ ਵੰਡੇ। ਪੰਜਾਬੀ 'ਚ ਭਾਗ ਚਾਨਣ ਬਣ ਗਿਆ। ਭਾਗ ਜਾਗਣਾ ਮਤਲਬ ਹਨੇਰਾ ਮਿਟਣਾ, ਸੂਰਜ ਚੜ੍ਹਨਾ। ਭਾਗਾਂ ਵਾਲੀ ਧੀ ਨੂੰ ਕਹਿੰਦੇ ਹਾਂ। ਗੁਰਬਾਣੀ 'ਚ ਭਾਗ ਵਡਭਾਗ ਬਣਦਾ ਹੈ। ਵੱਡੇ ਕਰਮਾਂ ਨਾਲ ਮਿਲਿਆ ਮੌਕਾ, ਯਾਨੀ ਕਿ ਵੱਡੇ ਭਾਗੀ ਮਿਲਿਆ ਗੁਰੂ ਤੋਂ ਪੂਰਾ। ਸ਼ਿਵ ਕੁਮਾਰ ਬਟਾਲਵੀ ਨੇ ਭਾਗ ਨੂੰ ਦਰਦ ਨਾਲ ਜੋੜਿਆ। ਮੇਰੇ ਭਾਗਾਂ 'ਚ ਲਿਖਿਆ ਸੀ ਵਿਛੋੜਾ, ਮੈਂ ਤਾਂ ਸੱਜਣਾ ਨੂੰ ਮਿਲਣ ਤੁਰਿਆ ਸੀ। ਭਾਗ ਇੱਥੇ ਮਜਬੂਰੀ ਵੀ ਹੈ, ਕਬੂਲੀਅਤ ਵੀ। ਦੋਸਤੋ, ਕੀ ਸੱਚੀ ਤਕਦੀਰ ਹੁੰਦੀ ਹੈ? ਜਬਰਿਆ ਯਾਨੀ ਕਿ ਫੈਡਰਲਿਜ਼ਮ, ਸਭ ਪਹਿਲਾਂ ਲਿਖਿਆ ਇਨਸਾਨ ਕਠਪੁਤਲੀ, ਇਹ ਸੋਚ ਨਿਰਾਸ਼ਾ ਦਿੰਦੀ। ਜੋ ਹੋਣਾ ਸੀ ਹੋ ਗਿਆ ਕਹਿ ਕੇ ਲੋਕ ਨਸ਼ੇ ਖੁਦਕੁਸ਼ੀ ਵੱਲ ਜਾਂਦੇ ਨੇ। ਉਹ ਤੋਂ ਬਾਅਦ ਆਉਂਦਾ ਹੈ ਕਦਰਿਆ ਯਾਨੀ ਕਿ ਫਰੀ ਵਿਲ, ਸਭ ਕੁਝ ਆਪਣੇ ਹੱਥ, ਰੱਬ ਸਿਰਫ ਦੇਖਦਾ। ਇਹ ਹੰਕਾਰ ਦਿੰਦੀ ਮੈਂ ਸਭ ਕੁਝ ਕੀਤਾ ਕਹਿ ਕੇ ਬੰਦਾ ਰੱਬ ਭੁੱਲ ਜਾਂਦਾ। ਉਹ ਤੋਂ ਬਾਅਦ ਆਉਂਦਾ ਹੈ ਮੱਧ ਮਾਰਗ ਯਾਨੀ ਕਿ ਸਿੱਖ ਸੂਫੀ ਮਤ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੁਕਮੀ ਰਜਾਈ ਚੱਲਣਾ, ਭਾਵ ਨਿਯਮ ਨੂੰ ਸਮਝ ਕੇ ਤੁਰੋ। ਮੀਂਹ ਪੈਣਾ ਹੁਕਮ ਹੈ, ਛੱਤਰੀ ਲੈਣੀ ਤੇਰੀ ਆਜ਼ਾਦੀ। ਇਕਬਾਲ ਕਹਿੰਦਾ ਹੈ ਕਿ ਖੁਦੀ ਕੋ ਕਰ ਬੁਲੰਦ, ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੀਛੇ, ਬਤਾ ਤੇਰੀ ਰਜ਼ਾ ਕਿਆ ਹੈ। ਭਾਵ ਇਹ ਹੈ ਦੋਸਤੋ ਕਿ ਆਪਣੇ ਆਪ ਨੂੰ ਇੰਨਾ ਉੱਚਾ ਕਰਕੇ ਤਕਦੀਰ ਵੀ ਤੇਥੋਂ ਪੁੱਛੇ। ਕਿਆ ਦੇਸੀ ਅੱਜ ਦਾ ਪੰਜਾਬ ਤੇ ਵੀ ਇਹ ਚਾਰ ਸ਼ਬਦ ਹੈ ਕਿ ਪ੍ਰਵਾਸ ਖੇਤੀ ਗੀਤ। ਪ੍ਰਵਾਸ ਕਹਿੰਦੇ ਨੇ ਕੈਨੇਡਾ ਜਾਣ ਵਾਲਾ ਕਹਿੰਦਾ ਹੈ ਕਿ ਕਿਸ

ਮਤ ਅਜ਼ਮਾਉਣਾ ਚੱਲਿਆ ਪਰ ਆਇਲਸ ਫੀਸ 14 ਘੰਟੇ ਕੰਮ ਇਹ ਕਰਮ ਹੈ ਕਿਸਮਤ ਸਿਰਫ ਵੀਜ਼ਾ ਲੱਗਣ ਦਾ ਨਹੀਂ ਨੀ ਖੇਤੀ ਕਹਿੰਦੇ ਨੇ ਕਿ ਭਾਗਾ ਵਾਲੀ ਜ਼ਮੀਨ ਕਹਿਣ ਵਾਲਾ ਕਿਸਾਨ ਵੀ ਨਹੀਂ ਨਵਾਂ ਬੀਜ ਡ੍ਰਿਪ ਸਿਸਟਮ ਲਾਉਂਦਾ ਭਾਗ ਪਲੱਸ ਤਕਨੀਕ ਇਜ਼ ਇਕੁਅਲ ਟੂ ਝਾੜ ਉਦੋਂ ਆਉਂਦਾ ਗੀਤ ਆ ਜਾਂਦਾ ਸਿੱਧੂ ਮੂਸੇ ਵਾਲਾ ਗਾਉਂਦਾ ਦੈਥ ਇਜ਼ ਦ ਰਿਟਨ ਬਟ ਲਾਈਫ ਇਜ਼ ਅਵਰਸ ਟੂ ਰਾਈਟ ਇਹ ਮੁਕੱਦਰ ਅਤੇ ਕਰਮ ਦਾ ਮੁਸੇਲ ਹੈ ਆਖਰੀ ਦੋਸਤੋ ਕੀ ਸਿੱਟਾ ਸ਼ਬਦ ਬਦਲੋ ਸੋਚ ਬਦਲੇਗੀ ਜੇ ਕਹਿੰਦੇ ਨਾ ਤਕਦੀਰ ਮਾੜੀ ਕਹਿ ਕੇ ਬਹਿ ਜਾਓਗੇ ਤਾਂ ਜ਼ਿੰਦਗੀ ਮਾੜੀ ਹੀ ਲੱਗੇਗੀ ਜੇ ਕਿਸਮਤ ਅਜ਼ਮਾਉਣੀ ਕਹਿ ਕੇ ਉੱਠੋਗੇ ਤਾਂ ਰਸਤਾ ਨਿਕਲੇਗਾ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਹੈ ਕਿ ਮੈਂ ਤਕਦੀਰ ਨੂੰ ਨਹੀਂ ਮੰਨਦੀ ਮੈਂ ਤਕਦੀਰ ਬਣਾਉਂਦੀ ਹਾਂ ਮੇਰੇ ਹੱਥਾਂ ਦੀਆਂ ਲਕੀਰਾਂ ਨਹੀਂ ਮੇਰੇ ਪੈਰਾਂ ਦੇ ਨਿਸ਼ਾਨ ਬੋਲਦੇ ਨੇ ਅਖੀਰ 'ਚ ਚਾਰੇ ਸ਼ਬਦ ਸਾਨੂੰ ਇੱਕ ਗੱਲ ਤਾਂ ਸਿਖਾਉਂਦੇ ਨੇ ਦੋਸਤੋ ਕਿ ਤਕਦੀਰ ਮੰਨੋ ਕਿ ਇੱਕ ਨਕਸ਼ਾ ਹੈ ਮੁਕੱਦਰ ਮੰਨੋ ਕਿ ਰਸਤੇ ਦਾ ਨਿਯਮ ਹੈ ਕਿਸਮਤ ਮੰਨੋ ਕਿ ਚੁਰਾਹੇ 'ਤੇ ਖੜਾ ਮੌਕਾ ਹੈ ਅਤੇ ਭਾਗ ਮੰਨੋ ਕਿ ਤੁਹਾਡੇ ਦੀਵੇ ਦਾ ਤੇਲ ਹੈ ਪਰ ਦੋਸਤੋ ਤੁਰਨਾ ਤੁਸੀਂ ਹੈ।

ਦੋਸਤੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਤੇ ਮੈਂ ਤੁਹਾਡਾ ਆਪਣਾ ਦੋਸਤ ਰਮਨੀਸ਼। ਵੈਲ ਫਿਰ ਮੁਲਾਕਾਤ ਕਰਾਂਗੇ। ਵੈਲ ਹੁਣ ਵੇਲਾ ਹੋ ਚੁੱਕਾ ਹੈ ਜਾਣ ਦਾ ਬਸ, ਪਰ ਮੈਂ ਜਲਦੀ ਹੀ ਆਊਂਗਾ, ਤੁਹਾਨੂੰ ਮਿਲੂੰਗਾ, ਬਹੁਤ ਸਾਰੀਆਂ ਕਹਾਣੀਆਂ ਲੈ ਕੇ ਆਊਂਗਾ। ਆਈ ਹੋਪ ਤੁਹਾਨੂੰ ਇਹ ਸ਼ੋਅ ਅੱਛਾ ਲੱਗਿਆ ਹੋਊਗਾ ਐਂਡ ਇੰਜੋਏ ਕਰੋ ਕਿਉਂਕਿ ਅਗਲੇ ਆਰ ਜੀ ਵੀ ਆ ਚੁੱਕੇ ਨੇ। ਸਟੇ ਟਿਊਨਡ ਗਾਇਜ਼।

ਨਮਸਕਾਰ, ਸ਼ਾਮ ਦੇ ਵੱਜ ਗਏ ਨੇ 7 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਵੱਲੋਂ ਇੰਧਨ ਦੀ ਬੱਚਤ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰ ਦੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ ਗਿਆ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ ਕੀਤੀ ਗਈ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਾਲ 2026-27 ਦੀ ਮੰਡੀ ਰੁੱਤ ਲਈ ਸਾਉਣੀ ਦੀਆਂ ਫਸਲਾਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP 'ਚ ਵਾਧੇ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਰੁੱਤ ਵਿੱਚ 824 ਲੱਖ ਮੀਟ੍ਰਿਕ ਟਨ ਤੋਂ ਵੱਧ ਫਸਲਾਂ ਦੀ ਖਰੀਦ ਕੀਤੀ ਜਾਵੇਗੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਅਤੇ UG 2026 ਦੀ ਪ੍ਰੀਖਿਆ ਨਾਲ ਸੰਬੰਧਿਤ ਕਥਿਤ ਬੇਨੀਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਨੇ। ਮਾਨਸਾ ਦੀ ਸੁਪਨੀਤ ਕੌਰ ਪਹਿਲੇ ਅਤੇ ਲੁਧਿਆਣਾ ਦੀਆਂ ਵਿਦਿਆਰਥਣਾਂ ਸੁਹਾਨੀ ਚੌਹਾਨ ਅਤੇ ਦਿਵਾਂਸ਼ੀ ਕਮਰਾਵਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੀਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਦੇ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਵਿੱਚ ਭੋਮਾ ਦੇ 2 ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਦੇ NRI ਮਾਮਲਿਆਂ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲਾ ਪ੍ਰੋਗਰਾਮ।

ਹਾਂ ਜੀ, ਮੈਂ ਕਿਹਾ ਜੀ ਇਹ ਯਾਰ ਐਫਐਮ ਰੇਨਬੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਵਾਰ ਫਿਰ ਹਾਜ਼ਰ ਹੋ ਗਿਆ ਤੁਹਾਡੇ ਨਾਲ ਗੱਲਾਂਬਾਤਾਂ ਕਰਨ ਦੇ ਲਈ। ਬੁੱਧਵਾਰ ਦਾ ਦਿਨ 13 ਤਰੀਕ ਐਂਡ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਗੱਲਾਂਬਾਤਾਂ ਕਰਨ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਸ਼ੁਰੂ ਕਰਦੇ ਹਾਂ। ਐਂਡ ਟਾਈਮ ਬਿਲਕੁਲ ਅੱਗੇ ਵੱਧ ਰਿਹਾ ਹੈ, ਖਬਰਾਂ ਤੋਂ ਬਾਅਦ ਹੁਣ ਤੁਹਾਡੇ ਨਾਲ ਗੱਲਾਂਬਾਤਾਂ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਉਹੀ ਹੈ ਜੀ ਤੁਹਾਡਾ ਸਾਰਿਆਂ ਦਾ ਪਸੰਦੀਦਾ ਵਨ ਐਂਡ ਓਨਲੀ ਨਨ ਅਨਦਰ ਅਦੈਨ ਫਿਲਮੀ ਦੁਨੀਆ ਅਤੇ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਸੀ ਫਿਲਮਾਂ ਬਾਰੇ ਗੱਲਾਂਬਾਤ ਕਰਦੇ ਹਾਂ, ਤੁਹਾਡੇ ਨਾਲ ਉਹ ਗੱਲਾਂ ਕਰਦੇ ਹਾਂ ਜੋ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਕਿ ਯਾਰ ਕਿਆ ਬਾਤ ਹੈ, ਅਸੀਂ ਫਿਲਮਾਂ ਨੂੰ ਦੇਖ ਕੇ ਤਾਂ ਬੜਾ ਇੰਜੋਏ ਕੀਤਾ, ਫਿਲਮਾਂ ਦੇ ਗਾਣੇ ਨੂੰ ਦੇਖ ਕੇ ਬੜਾ ਇੰਜੋਏ ਕੀਤਾ, ਪਰ ਇਸ ਗਾਣੇ ਪਿੱਛੇ ਇੱਦਾਂ ਦੀ ਕਹਾਣੀ ਸੀ, ਜਾਂ ਫਿਰ ਜਿਹੜਾ ਗਾਣਾ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਸਾਨੂੰ ਪਤਾ ਨਹੀਂ ਸੀ ਸਿੰਗਰ ਕੌਣ ਹੈ, ਪਰ ਯਾਰ ਉਹਨਾਂ ਨੇ ਇੰਨਾ ਕਮਾਲ ਕੀਤਾ ਹੋਇਆ। ਸੋ ਇੱਦਾਂ ਦੀਆਂ ਕੁਝ ਲੁਕੀਆਂ ਹੋਈਆਂ ਕਹਾਣੀਆਂ ਉਹਨਾਂ ਗਾਣਿਆਂ ਦੇ ਪਿੱਛੇ ਹੋਏ, ਜਾਂ ਫਿਰ ਕਿਸ ਸੈਲੀਬ੍ਰਿਟੀ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ, ਉਹ ਸਾਰਾ ਕੁਝ ਰਿਵੀਲ ਕਰਨ ਨੂੰ ਮੈਂ ਤਿਆਰ ਹਾਂ ਜੀ। ਬਿਲਕੁਲ, ਇਸ ਗਾਣੇ ਤੋਂ ਬਾਅਦ 102.7 ਮੈਗਾਹਰਟਜ਼ ਆਕਾਸ਼ਵਾਣੀ ਦੇ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਸਟੇ ਟਿਊਨਡ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਐਂਡ ਬਹੁਤ ਹੀ ਪਿਆਰਾ ਜਿਹਾ ਗੀਤ।

ਮੈਗਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ ਅਤੇ ਮੈਂ ਤੁਹਾਡਾ ਆਰਜੇ ਪਰਵਿੰਦਰ ਫਿਰ ਤੋਂ ਹਾਜ਼ਰ ਹੋ ਕੇ ਸਵਾਗਤ ਕਰਦਾ ਐਂਡ ਜਿਹਨਾਂ ਬਾਰੇ ਅਸੀਂ ਗੱਲਬਾਤ ਕਰਨੀ ਆ ਉਹਨਾਂ ਦਾ ਤੁਹਾਨੂੰ ਗੀਤ ਸੁਣਾ ਦਿੱਤਾ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਜਿਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਚਾਨਣਾ ਪਾਉਣਾ ਐਂਡ ਉਹਨਾਂ ਦਾ ਨਾ ਅੱਜ ਹੈਪੀ ਵਾਲਾ ਬਰਥਡੇ ਵੀ ਹੈ ਜਿਹਨਾਂ ਨੇ ਬਹੁਤ ਸਾਰੇ ਹਿੱਟ ਕੀਤੇ ਟਿਪ ਟਿਪ ਟਿਪ ਬਰਸਾ ਪਾਣੀ ਕਿਸੀ ਡਿਸਕੋ ਮੇ ਜਾਏ ਦਿਲ ਚੀਜ਼ ਤੁਝੇ ਦੇ ਦੀ ਵੱਲਾ ਰੇ ਵੱਲਾ ਵੱਲਾ ਮਤਲਬ ਕਮਾਲ ਦੇ ਪਾਰਟੀ ਹਿੱਟ ਸੌਂਗਸ ਨੇ ਔਰ ਮਤਲਬ ਇੰਨੇ ਜ਼ਿਆਦਾ ਗੀਤ ਉਹਨਾਂ ਦੇ ਹਿੱਟ ਹੋਏ ਨੇ ਲੋਕ ਉਹਨਾਂ ਨੂੰ ਸੁਣਦੇ ਨੇ ਐਂਡ ਉਹਨਾਂ ਨੇ ਹਿੰਦੀ ਗੁਜਰਾਤੀ ਲੈਂਗੁਏਜ ਦੇ ਵਿੱਚ ਗੀਤ ਗਾਏ ਨੇ ਕੁਝ ਗਾਣੇ ਉਹਨਾਂ ਦੇ ਬੰਗਾਲੀ

ਨਾ ਅੱਜ ਹੈਪੀ ਵਾਲਾ ਬਰਥਡੇ ਵੀ ਹੈ, ਜਿਨ੍ਹਾਂ ਨੇ ਬਹੁਤ ਸਾਰੇ ਹਿੱਟ ਕੀਤੇ ਤੇ ਟਿਪ ਟਿਪ ਬਰਸਾ ਪਾਣੀ, ਕਿਸੀ ਡਿਸਕੋ ਮੇ ਜਾਏ, ਦਿਲ ਚੀਜ਼ ਤੁਝੇ ਦੇ ਦੀ, ਵੱਲਾ ਰੇ ਵੱਲਾ ਵੱਲਾ, ਮਤਲਬ ਕਮਾਲ ਦੇ ਪਾਰਟੀ ਹਿੱਟ ਸੌਂਗਸ ਨੇ। ਔਰ ਮਤਲਬ ਇੰਨੇ ਜ਼ਿਆਦਾ ਗੀਤ ਉਹਨਾਂ ਦੇ ਹਿੱਟ ਹੋਏ ਨੇ, ਲੋਕ ਉਹਨਾਂ ਨੂੰ ਸੁਣਦੇ ਨੇ, ਐਂਡ ਉਹਨਾਂ ਨੇ ਹਿੰਦੀ ਗੁਜਰਾਤੀ ਲੈਂਗੁਏਜ ਦੇ ਵਿੱਚ ਗੀਤ ਗਾਏ ਨੇ, ਕੁਝ ਗਾਣੇ ਉਹਨਾਂ ਦੇ ਬੰਗਾਲੀ। ਪਿਆਰਾ ਦਿਲਬਰ ਅਨੁਰਾਧਾ ਪੌੜਵਾਲ ਜੀ ਦੇ ਨਾਲ ਇਹਨਾਂ ਨੇ ਜਿਹੜਾ ਡੂਇਟ ਗੀਤ ਗਾਇਆ, ਪਿਆਰ ਕਰਨੇ ਵਾਲੇ ਕਭੀ ਡਰਤੇ ਨਹੀਂ, ਲਤਾ ਮੰਗੇਸ਼ਕਰ ਜੀ ਦੇ ਨਾਲ ਜਿਹੜਾ ਇਹਨਾਂ ਨੇ ਗੀਤ ਗਾਇਆ ਨੀਂਦ ਚੁਰਾਈ ਮੇਰੀ ਕਿਸਨੇ ਉਸਨਮ ਫਿਲਮ ਕਰਮਾ ਦੇ ਵਿੱਚ, ਔਰ ਜੋ ਕਰਮਾ ਦੀ ਫਿਲਮ ਦੇ ਵਿੱਚ 1986 ਦੇ ਵਿੱਚ, ਅੱਜ ਵੀ ਜਦੋਂ ਕੋਈ ਵੀ ਧਾਰਮਿਕ ਕਾਰਜਕ੍ਰਮ ਹੋਵੇ, ਚਾਹੇ ਗੱਲ 26 ਜਨਵਰੀ ਦੀ ਹੋਵੇ, ਚਾਹੇ ਗੱਲ 15 ਅਗਸਤ ਦੀ ਹੋਵੇ, ਜਾਂ ਫਿਰ ਕੋਈ ਵੀ ਸ਼ਹੀਦਾਂ ਦੀ ਗੱਲ ਹੋਵੇ, ਉਹਨਾਂ ਨੂੰ ਸਮਰਪਿਤ ਕੋਈ ਵੀ ਪ੍ਰੋਗਰਾਮ ਹੋਵੇ, ਤਾਂ ਦੇਸ਼ ਭਗਤੀ ਨੂੰ ਲੈ ਕੇ ਉਹਨਾਂ ਦਾ ਹੀ ਗਾਇਆ ਹੋਇਆ ਗੀਤ, ਦਿਲ ਦਿਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲਈ। ਇਸ ਗੀਤ ਭਾਰਤ ਦਾ ਸਭ ਤੋਂ ਮਕਬੂਲ ਦੇਸ਼ ਭਗਤੀ ਗੀਤ ਹੈ, ਜਿਨ੍ਹਾਂ ਵਿੱਚੋਂ ਅਸੀਂ ਜਦੋਂ ਇਹ ਸੁਣਦੇ ਹਾਂ ਤਾਂ ਵਾਕਈ ਰੌਂਗਟੇ ਖੜ੍ਹੇ ਹੋ ਜਾਂਦੇ ਨੇ, ਔਰ ਦੇਸ਼ ਭਗਤੀ ਦਾ ਇੱਕ ਵੱਖਰਾ ਜਜ਼ਬਾ ਇਸੇ ਗੀਤ ਤੋਂ ਸਾਨੂੰ ਪ੍ਰਾਪਤ ਹੁੰਦਾ। ਇਸ ਵਿੱਚ ਮਨਹਰ ਉਦਾਸ ਜੀ ਦੇ ਨਾਲ ਮੁਹੰਮਦ ਅਜੀਜ਼ ਜੀ ਨੇ ਗੀਤ ਗਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਗੀਤ ਨੇ, ਜੇਕਰ ਅਸੀਂ ਇਹਨਾਂ ਦੇ ਬਾਰੇ ਹੋਰ ਗੱਲਬਾਤ ਕਰਾਂਗੇ। ਭਾਰ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰੇ ਜਿਹਾ ਗੀਤ ਤੁਹਾਡੇ ਨਾਲ ਹੋਰ ਸਾਂਝਾ ਕਰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਕੀ ਕਰਨਾ, ਹਾਂਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਕਿਹਨਾਂ ਦੇ ਬਾਰੇ, ਮਨਹਰ ਉਦਾਸ ਜੀ ਦੇ ਬਾਰੇ। ਸੋ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।

107 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਫਿਲਮੀ ਦੁਨੀਆ ਅਤੇ ਫਿਲਮੀ ਦੁਨੀਆ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ ਉਹ ਹਾਂਜੀ ਸਾਡੇ ਸਭ ਦੇ ਪਿਆਰੇ ਮਨਹਰ ਉਦਾਸ ਜੀ। ਦੱਸ ਦਈਏ ਕਿ ਮਨਹਰ ਉਦਾਸ ਜੀ ਭਾਰਤੀ ਫਿਲਮ ਉਦਯੋਗ ਜਗਤ ਦੇ ਵਿੱਚ ਬਾਲੀਵੁੱਡ ਵਿੱਚ ਇੱਕ ਪ੍ਰਸਿੱਧ ਸਤਿਕਾਰਕ ਪਲੇਬੈਕ ਸਿੰਗਰ ਹਨ ਜੋ ਕਿ ਮੁੱਖ ਤੌਰ 'ਤੇ 1970-80-90 ਦੇ ਦਹਾਕੇ ਦੇ ਵਿੱਚ ਸੁਰੀਲੇ ਗੀਤਾਂ ਲਈ ਜਾਣੇ ਜਾਂਦੇ ਨੇ ਔਰ ਮਸ਼ਹੂਰ ਗਜ਼ਲ ਗਾਇਕ ਪੰਕਜ ਉਦਾਸ ਜੀ ਦੇ ਵੱਡੇ ਭਰਾ ਨੇ। ਹੁਣ ਇਹਨਾਂ ਦੀ ਗੱਲ ਕਰੀਏ ਤਾਂ ਜਨਮ ਇਹਨਾਂ ਦਾ ਅਤੇ ਮੂਲ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਰਹਿਣ ਵਾਲੇ ਨੇ ਕਰੀਅਰ ਦੀ ਸ਼ੁਰੂਆਤ ਮਨਹਰ ਉਦਾਸ ਜੀ ਨੇ ਆਪਣੇ ਕਰੀਅਰ ਦੇ ਵਿੱਚ ਕੋਰਸ ਗਾਇਕ ਵਜੋਂ ਸ਼ੁਰੂਆਤ ਕੀਤੀ। ਉਹਨਾਂ ਨੂੰ ਮਸ਼ਹੂਰ ਸੰਗੀਤ ਨਿਰਦੇਸ਼ਕ ਜੋੜੀ ਕਲਿਆਣ ਜੀ ਆਨੰਦ ਜੀ ਨੇ ਮੌਕਾ ਦਿੱਤਾ। ਉਹਨਾਂ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਸੰਗੀਤਕ ਸ਼ੈਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਡੂੰਘਾਈ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਡੂੰਘਾਈ ਹੈ। ਫਿਲਮਾਂ ਤੋਂ ਇਲਾਵਾ ਉਹਨਾਂ ਨੇ ਮਨਹਰ ਉਦਾਸ ਜੀ ਨੇ ਗੁਜਰਾਤੀ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਭਜਨ ਗਾਏ। ਉਹਨਾਂ ਨੇ ਆਪਣੇ ਭਰਾ ਪੰਕਜ ਉਦਾਸ ਜੀ ਦੇ ਨਾਲ ਵੀ ਸੰਗੀਤ ਦੁਨੀਆ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਛੱਡਣ ਦੇ ਵਿੱਚ ਉਹਨਾਂ ਦੀ ਵੱਖਰੀ ਪਹਿਚਾਣ ਬਣਾਉਣ ਦੇ ਵਿੱਚ ਵੀ ਮਦਦ ਕੀਤੀ। ਮਨਹਰ ਉਦਾਸ ਜੀ ਪਰ ਭਾਰਤੀ ਫਿਲਮ ਸੰਗੀਤ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਵੀ ਉਹਨਾਂ ਦੇ ਗੀਤ ਹਰ ਪ੍ਰੋਗਰਾਮ ਦੇ ਵਿੱਚ ਤਕਰੀਬਨ ਯਾਦ ਕੀਤੇ ਜਾਂਦੇ ਨੇ। ਹੋਰ ਜੇਕਰ ਇਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਨਿੱਜੀ ਜ਼ਿੰਦਗੀ ਦੀ ਤਾਂ ਇਹਨਾਂ ਨੇ ਬਾਲੀਵੁੱਡ ਦੇ ਸੁਨਹਿਰੀ ਦੌਰ ਦੇ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਡੈਬਿਊ ਟਰੈਕ ਹੈ ਕਹਿੰਦੇ ਮਨਹਰ ਉਦਾਸ ਜੀ ਦਾ ਸਭ ਤੋਂ ਪਹਿਲਾ ਗੀਤ ਵਿਸ਼ਵਾਸ ਫਿਲਮ ਦੇ ਵਿੱਚ 1969 ਦੇ ਵਿੱਚ ਸੀ। ਇਸ ਗੀਤ ਵਿੱਚ ਕਿਹਾ ਜਾਵੇ ਤਾਂ ਗੀਤ ਦੇ ਬੋਲ ਸੀ ਆਪ ਸੇ ਹਮਕੋ ਵਿਛੜੇ ਹੋਏ ਇੱਕ ਜ਼ਮਾਨਾ ਬੀਤ ਗਿਆ। ਸੰਗੀਤਕਾਰ ਸਨ ਕਲਿਆਣ ਜੀ ਆਨੰਦ ਜੀ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾ ਮੌਕਾ ਦਿੱਤਾ ਸੀ ਔਰ ਸੰਗੀਤਕਾਰ ਸਨ ਗੁਲਸ਼ਨ ਬਾਵਰਾ ਜੀ। ਇਸ ਗੀਤ ਨਾਲ ਜੁੜੀਆਂ ਦਿਲਚਸਪ ਗੱਲ ਦੀ ਜੇਕਰ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ ਮਨਹਰ ਉਦਾਸ ਜੀ ਨੂੰ ਇਸ ਗੀਤ ਲਈ ਸਿਰਫ ਇੱਕ ਡੰਮੀ ਰਿਹਰਸਲ ਗਾਇਕ ਵਜੋਂ ਬੁਲਾਇਆ ਗਿਆ ਸੀ ਤਾਂ ਜੋ ਉਹ ਮਹਾਨ ਗਾਇਕ ਮੁਕੇਸ਼ ਜੀ ਦੀ ਗੀਤ ਦੀ ਲਈ ਤਰਜ ਤਿਆਰ ਕਰ ਸਕਣ। ਆਮ ਤੌਰ 'ਤੇ ਹੁੰਦਾ ਵੀ ਅਜਿਹਾ ਹੈ ਕਿ ਕਿਸੇ ਵੱਡੇ ਗਾਇਕ ਦੇ ਕੋਲ ਟਾਈਮ ਨਹੀਂ ਹੁੰਦਾ ਔਰ ਉਹਨਾਂ ਨੂੰ ਇੱਕ ਜਿਹੜੇ ਸਿੰਗਰ ਹੁੰਦੇ ਹਨ ਕੋਈ ਵੀ ਉਹਨਾਂ ਤੋਂ ਇੱਕ ਡੰਮੀ ਤਿਆਰ ਕਰਵਾ ਦਿੱਤੀ ਜਾਂਦੀ ਹੈ ਫਿਰ ਉਹਨੂੰ ਸੁਣ ਕੇ ਜਿਹੜੇ ਹਨ ਵੱਡੇ ਕਲਾਕਾਰ ਜਿਹੜੇ ਹਨ ਉਹ ਗਾਣਾ ਤਿਆਰ ਕਰ ਦਿੰਦੇ ਉਹਨਾਂ ਨੂੰ ਫਿਰ ਗਾਉਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ। ਠੀਕ ਉਸੇ ਤਰੀਕੇ ਦੇ ਨਾਲ ਮਨਹਰ ਉਦਾਸ ਜੀ ਦੀ ਸ਼ੁਰੂਆਤ ਹੁੰਦੀ ਹੈ ਪਰ ਜਦੋਂ ਸੰਗੀਤਕਾਰ ਕਲਿਆਣ ਜੀ ਆਨੰਦ ਜੀ ਨੇ ਮਨਹਰ ਜੀ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਰਿਕਾਰਡਿੰਗ ਸੁਣੀ ਤਾਂ ਉਹਨਾਂ ਦੀ ਮਿਠਾਸ ਅਤੇ ਦਰਦ ਤੋਂ ਇੰਨੇ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਮੁਕੇਸ਼ ਜੀ ਦੀ ਬਜਾਏ ਮਨਹਰ ਉਦਾਸ ਜੀ ਦੀ ਆਵਾਜ਼ ਨੂੰ ਹੀ ਫਿਲਮ ਦੇ ਵਿੱਚ ਫਾਈਨਲ ਰੱਖਣ ਦਾ ਫੈਸਲਾ ਕਰ ਲਿਆ। ਤਾਂ ਇਹ ਸੀ ਉਹਨਾਂ ਦੇ ਪਹਿਲੇ ਗੀਤ ਦੀ ਕਹਾਣੀ ਅਤੇ ਕਹਿੰਦੇ ਨੇ ਕਿ ਇਸ ਗੀਤ ਨੇ ਮਨਹਰ ਉਦਾਸ ਜੀ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤੋਂ ਇਲਾਵਾ ਉਹਨਾਂ ਦੇ ਜੇਕਰ ਹਿੱਟ ਗਾਣਿਆਂ ਦੀ ਗੱਲ ਕਰੀਏ ਕਹਿੰਦੇ ਨੇ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦਿੱਤਾ ਔਰ ਇਹਨਾਂ ਦੇ ਹਿੱਟ ਗੀਤ ਗਲੀ ਗਲੀ ਮੈਂ ਫਿਰਤਾ ਹੈ ਤੂੰ ਕਿਉਂ ਬਣ ਕੇ ਬੰਜਾਰਾ ਅਲਕਾ ਯਾਗਨਿਕ ਦੇ ਨਾਲ ਜੋ ਇਹਨਾਂ ਨੇ ਗੀਤ ਗਾਇਆ ਵੱਖਰੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਕੁਰਬਾਨੀ ਫਿਲਮ ਦੇ ਵਿੱਚ ਹਮ ਤੁਮਹੇ ਚਾਹਤੇ ਹੈ ਐਸੇ ਇਸ ਗੀਤ ਵਿੱਚ ਮਨਹਰ ਉਦਾਸ ਜੀ ਆਨੰਦ ਕੁਮਾਰ ਜੀ ਅਤੇ ਕੰਚਨ ਜੀ ਨੇ ਆਪਣੀ ਜੋ ਆਵਾਜ਼ ਦਿੱਤੀ ਉਹ ਇੱਕ ਸਦਾ ਬਹਾਰ ਰੋਮੈਂਟਿਕ ਗੀਤ ਹੈ। ਫਿਲਮ ਵਿਸ਼ਵਾਸ ਦੇ ਵਿੱਚ ਹਮ ਆਪਸੇ ਹਮਕੋ ਵਿਛੜੇ ਹੋਏ ਇਹ ਮਨਹਰ ਉਦਾਸ ਜੀ ਦੇ ਸ਼ੁਰੂਆਤੀ ਦੌਰ ਦਾ ਬਹੁਤ ਭਾਵੁਕ ਗੀਤ ਰਿਹਾ। ਇਸ ਵਿੱਚ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਸਾਦਗੀ 'ਚ ਲੱਗਦੀ ਹੈ ਔਰ ਬਹੁਤ ਸਾਰੀਆਂ ਗੱਲਾਂ ਨੇ ਜੋ ਇਹਨਾਂ ਦੇ ਰਿਲੇਟਡ ਆਪਾਂ ਕਰਨੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਝਾਤ ਪਾਉਣ ਦੀ ਕੋਸ਼ਿਸ਼ ਕਰਾਂਗੇ ਔਰ ਬਹੁਤ ਕੁਛ ਹੈ ਡਿਸਕਸ ਕਰਨ ਲਈ ਐਂਡ ਉਸ ਤੋਂ ਬਾਅਦ ਇੱਕ ਹੋਰ ਕਲਾਕਾਰ ਜਿਸ ਦੇ ਬਾਰੇ ਆਪਾਂ ਗੱਲ ਕਰਨੀ ਹੈ। ਸੋ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਬਣੇ ਰਹੋ ਸਾਡੇ ਨਾਲ। 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਪਿਆਰਾ ਜਿਹਾ ਗੀਤ ਹੋਰ।

ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਤੁਸੀਂ ਪ੍ਰੋਗਰਾਮ ਟਿਊਨ ਕੀਤਾ ਹੋਇਆ ਜੀ ਫਿਲਮੀ ਦੁਨੀਆ ਦੇ। ਫਿਲਮੀ ਦੁਨੀਆ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਮਸ਼ਹੂਰ ਗਾਇਕ ਦੇ ਬਾਰੇ ਜਿਨ੍ਹਾਂ ਨੇ 3 ਤੋਂ 4 ਭਾਸ਼ਾਵਾਂ ਦੇ ਵਿੱਚ ਗੀਤ ਗਾਏ। ਮਨਹਰ ਉਦਾਸ ਜੀ, ਉਹਨਾਂ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ। ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਹੈ ਐਂਡ ਅੱਜ ਅਸੀਂ ਹੁਣ ਉਹਨਾਂ ਦੇ ਗੀਤਾਂ ਬਾਰੇ ਗੱਲਬਾਤ ਕੀਤੀ, ਉਹਨਾਂ ਨੂੰ ਪਹਿਲਾਂ ਚਾਂਸ ਕਿਵੇਂ ਮਿਲਿਆ ਉਹ ਬਾਰੇ ਗੱਲਬਾਤ ਕੀਤੀ। ਹੁਣ ਉਹਨਾਂ ਬਾਰੇ ਅਸੀਂ ਸੁਣਦੇ ਹਾਂ ਕਿ ਮਨਹਰ ਉਦਾਸ ਜੀ 13 ਮਈ ਨੂੰ ਜਿਨ੍ਹਾਂ ਦਾ ਜਨਮ ਹੁੰਦਾ ਹੈ। ਮਾਤਾ ਪਿਤਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਕੇਸ਼ੂ ਭਾਈ ਉਦਾਸ ਅਤੇ ਮਾਤਾ ਜੀ ਦਾ ਨਾਮ ਜੇਤੂਬੇਨ ਉਦਾਸ ਜੀ। ਭਰਾਵਾਂ ਦੀ ਜੇਕਰ ਗੱਲ ਕਰੀਏ ਤਾਂ 3 ਭਰਾਵਾਂ ਦੇ ਵਿੱਚ ਸਭ ਤੋਂ ਵੱਡੇ ਮਨਹਰ ਉਦਾਸ ਜੀ ਅਤੇ ਉਹਨਾਂ ਦੇ ਛੋਟੇ ਭਰਾ ਪੰਕਜ ਉਦਾਸ ਜੀ, ਜਿਨ੍ਹਾਂ ਦਾ 2024 ਦੇ ਵਿੱਚ ਦੇਹਾਂਤ ਹੋ ਗਿਆ, ਅਤੇ ਉਹਨਾਂ ਦੇ ਨਿਰਮਲ ਉਦਾਸ ਜੀ ਭਰਾ, ਉਹ ਵੀ ਇੱਕ ਮਸ਼ਹੂਰ ਗਜ਼ਲ ਗਾਇਕ ਨੇ। ਪਿਛੋਕੜ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਪਰਿਵਾਰ ਰਾਜਕੋਟ ਦੇ ਨੇੜੇ ਨਵਾਗੜ੍ਹ ਕਸਬੇ ਦੇ ਨਾਲ ਸੰਬੰਧਿਤ ਹੈ ਅਤੇ ਸੰਗੀਤਕ ਰੁਚੀਆਂ ਵਾਲਾ ਇਹਨਾਂ ਦਾ ਪਰਿਵਾਰ ਰਿਹਾ ਹੈ। ਮਨਹਰ ਉਦਾਸ ਜੀ ਨੇ ਗੁਜਰਾਤ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। 1960 ਦੇ ਦਹਾਕਿਆਂ ਦੇ ਅਖੀਰ ਵਿੱਚ ਨੌਕਰੀ ਦੀ ਭਾਲ ਦੇ ਵਿੱਚ ਮੁੰਬਈ ਚਲੇ ਗਏ। ਸੰਗੀਤ ਦੀ ਵਿੱਚ ਦਿਲਚਸਪੀ ਹੋਣ ਕਰਕੇ ਉਹਨਾਂ ਦੇ ਜੀਜਾ ਜੀ ਜੋ ਕਿ ਫਿਲਮ ਨਿਰਮਾਤਾ ਸਨ, ਉਹਨਾਂ ਨੇ ਉਹਨਾਂ ਮਨਹਰ ਉਦਾਸ ਜੀ ਨੂੰ ਸੰਗੀਤ ਨਿਰਦੇਸ਼ਕ ਜੋੜੀ ਕਲਿਆਣ ਜੀ ਆਨੰਦ ਜੀ ਦੇ ਨਾਲ ਮਿਲਵਾਤਾ, ਜਿਨ੍ਹਾਂ ਨੇ ਪਹਿਲਾ ਮੌਕਾ ਵੀ ਦਿੱਤਾ, ਉਹ ਅਸੀਂ ਗੱਲ ਕਰ ਚੁੱਕੇ ਹਾਂ। ਅਤੇ ਜੇਕਰ ਉਹਨਾਂ ਦੇ ਗਾਣੇ ਦੇ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਗੁਜਰਾਤੀ ਤੋਂ ਇਲਾਵਾ ਪੰਜਾਬੀ, ਹਿੰਦੀ, ਹੋਰ ਕਈ ਭਾਸ਼ਾਵਾਂ ਦੇ ਵਿੱਚ 300 ਤੋਂ ਵੱਧ ਫਿਲਮਾਂ ਦੇ ਲਈ ਗੀਤ ਗਾਏ। ਗਜ਼ਲ ਗਾਇਕੀ ਦੀ ਜੇਕਰ ਗੱਲ ਕਰੀਏ ਤਾਂ ਫਿਲਮੀ ਗੀਤਾਂ ਦੇ ਨਾਲ ਨਾਲ ਉਹ ਗਜ਼ਲ ਗਾਇਕੀ ਵੀ ਬਹੁਤ ਉਹਨਾਂ ਦੀ ਮਕਬੂਲ ਹੈ ਔਰ ਉਸ ਗਾਇਕੀ ਦੇ ਲਈ ਵੀ ਸਤਿਕਾਰੇ ਜਾਂਦੇ ਨੇ। ਉਹਨਾਂ ਨੇ ਕਈ ਨਿੱਜੀ ਐਲਬਮਸ ਵੀ ਰਿਲੀਜ਼ ਕੀਤੀਆਂ ਔਰ ਅਸੀਂ ਹੀ ਨਹੀਂ ਬਲਕਿ ਪੂਰੇ ਸੰਗੀਤ ਜਗਤ ਦੀ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਹੀ ਇਹਨਾਂ ਦੇ ਚਾਹੁਣ ਵਾਲੇ ਲੋਕ ਹੀ ਨੇ ਔਰ ਇਹਨਾਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ। ਇਸ ਤੋਂ ਇਲਾਵਾ ਇਹਨਾਂ ਦੇ ਗੀਤਾਂ ਨੂੰ ਅੱਜ ਵੀ ਜਿਸ ਤਰੀਕੇ ਨਾਲ ਅਸੀਂ ਗੱਲ ਕੀਤਾ ਕਿ ਯਾਦ ਕੀਤਾ ਜਾਂਦਾ ਐਂਡ ਉਹਨਾਂ ਨੂੰ ਅੱਜ ਵੀ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੀ ਮਧੁਰ ਆਵਾਜ਼ ਕਰਕੇ, ਅਤੇ ਇੱਕ ਉਹਨਾਂ ਦੀ ਮਧੁਰ ਆਵਾਜ਼ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਗੀਤ।

ਵਾਹ ਜੀ ਵਾਹ, ਕਿਆ ਬਾਤ ਹੈ, ਕਿੰਨੀ ਖੂਬਸੂਰਤ ਆਵਾਜ਼। ਔਰ ਇਸ ਦੇ ਨਾਲ ਹੀ ਇੱਕ ਹੋਰ ਕਿੱਸਾ ਸ਼ੇਅਰ ਕਰਨ ਦਾ ਤੁਹਾਡੇ ਨਾਲ ਮਨ ਹੋ ਰਿਹਾ। ਕਹਿੰਦੇ ਮਨਹਰ ਉਦਾਸ ਜੀ ਦੀ ਆਵਾਜ਼ ਦੀ ਖੂਬਸੂਰਤੀ ਇਹ ਹੈ ਕਿ ਉਹਨਾਂ ਦੀ ਆਵਾਜ਼ ਜਿਹੜੀ ਮੁਕੇਸ਼ ਜੀ ਦੇ ਨਾਲ ਕਾਫੀ ਮਿਲਦੀ ਜੁਲਦੀ ਸੀ। ਜਦੋਂ ਉਹਨਾਂ ਨੇ ਫਿਲਮ ਵਿਸ਼ਵਾਸ ਦਾ ਗੀਤ ਹਮ ਆਪਸੇ ਹਮਕੋ ਬਿਛੜੇ ਹੋਏ ਗਾਇਆ ਤਾਂ ਮੁਕੇਸ਼ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਮਨਹਰ ਜੀ ਨੂੰ ਆਪਣਾ ਆਸ਼ੀਰਵਾਦ ਦਿੱਤਾ। ਅਤੇ ਕਈ ਵਾਰ ਜਦੋਂ ਮੁਕੇਸ਼ ਜੀ ਵਿਦੇਸ਼ੀ ਦੌਰਿਆਂ 'ਤੇ ਜਾਂਦੇ ਸੀ ਤਾਂ ਉਹ ਗੈਰ ਮੌਜੂਦਗੀ ਵਿੱਚ ਸੰਗੀਤਕਾਰ ਮਨਹਰ ਜੀ ਤੋਂ ਡੰਮੀ ਗੀਤ ਰਿਕਾਰਡ ਕਰਵਾਉਂਦੇ ਸੀ। ਹਾਲਾਂਕਿ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਹਿੱਟ ਗੀਤ ਦਿੱਤੇ, ਪਰ ਜਿਵੇਂ ਹੀ ਫਿਲਮ ਹੀਰੋ ਦਾ ਤੂੰ ਮੇਰਾ ਜਾਨੂ ਹੈ, ਪਰ ਗੁਜਰਾਤੀ ਸੰਗੀਤ ਗਜ਼ਲਾਂ ਅਤੇ ਉਹਨਾਂ ਦਾ ਰੁਤਬਾ ਹੀ ਉੱਚਾ ਹੋ ਗਿਆ। ਗੁਜਰਾਤੀ ਲੋਕ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਮਾਣ ਮੱਤਾ ਗਾਇਕ ਮੰਨਦੇ ਨੇ। ਇਹਨਾਂ ਦੀ ਕੁਝ ਜੇਕਰ ਯਾਦਗਾਰ ਫਿਲਮਾਂ ਦੀ ਗੱਲ ਕਰੀਏ ਤਾਂ ਬਹੁਤ ਲੰਬੀ ਲਿਸਟ ਹੈ, ਉਹਨਾਂ ਦੇ ਵਿੱਚੋਂ ਮੈਂ ਚਾਹੂੰਗਾ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਜੇਕਰ ਲਿਸਟ ਜ਼ਿਆਦਾ ਲੰਬੀ ਸਾਂਝੀ ਕਰਨ ਲੱਗ ਪਿਆ ਤਾਂ ਟਾਈਮ ਜ਼ਿਆਦਾ ਨਿਕਲ ਜਾਏਗਾ। ਕਿਉਂਕਿ 1970 ਦੇ ਵਿੱਚ ਪ੍ਰੀਤ ਕਾ ਸ਼ਾਮਨਾ, 1971 ਦੇ ਵਿੱਚ ਤੁਮਹਾਰੀ ਯਾਦ ਨਾ, ਔਰ ਇਸ ਤੋਂ ਇਲਾਵਾ 1972 ਦੇ ਵਿੱਚ ਗੋਮਤੀ ਕੇ ਕਿਨਾਰੇ ਆਰ ਡੀ ਬਰਮਨ ਜੀ ਦੇ ਮਿਊਜ਼ਿਕ ਤਲੇ ਇਹਨਾਂ ਨੇ ਉਸ ਦੇ ਵਿੱਚ ਗੀਤ ਗਾਏ। ਅਭਿਮਾਨ ਦੇ ਵਿੱਚ ਲੂਟੇ ਹੋਏ ਕਾ ਲੂਟੇ ਕੋਈ ਮਨ ਕਾ ਨਗਰ, 1973 ਦੇ ਵਿੱਚ ਚੋਰੀ ਚੋਰੀ ਸੂਰਜ ਢਲਤੀ ਸਾਂਝੋ, ਮਤਲਬ ਉਸ ਦੌਰ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਪਰਚਮ ਲਹਿਰਾਇਆ ਹੀ ਲਹਿਰਾਇਆ। ਇਸ ਤੋਂ ਇਲਾਵਾ ਜਦੋਂ ਉਹ ਦੌਰ ਵੀ ਆਇਆ ਕਿ ਜਦੋਂ ਇਹਨਾਂ ਦੇ ਗੀਤ ਜੁਆਵਾਂ ਨੂੰ, ਯਾਨੀ ਕਿ ਸਾਡੇ ਦੌਰ ਦੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਸਾਰਾ ਸੁਣਿਆ ਗਿਆ। ਇਸ ਤੋਂ ਇਲਾਵਾ ਜੇਕਰ ਰਾਮ ਲਖਨ ਦੀ ਗੱਲ ਕਰੀਏ, ਤ੍ਰਿਦੇਵ ਦੀ ਗੱਲ ਕਰੀਏ, ਰਾਮ ਅਵਤਾਰ ਦੀ ਗੱਲ ਕਰੀਏ, ਅਵਸਰ ਦੀ ਗੱਲ ਕਰੀਏ, ਦਇਆਵਾਨ ਦੀ ਗੱਲ ਕਰੀਏ, ਆਗਮਨ ਦੀ ਗੱਲ ਕਰ ਲਈਏ, ਨਾਮ ਦੀ ਜੇਕਰ ਗੱਲ ਕਰੀਏ, ਨਾਮ ਫਿਲਮ ਕਰਮਾ ਦੇ ਵਿੱਚ ਅਸੀਂ ਗੱਲ ਕਰ ਚੁੱਕੇ ਕਿ ਦਿਲ ਦੀਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲਈ, ਜਾਂ ਬਾਜ਼ ਲੋਕ ਕਿਆ ਕਹੇਂਗੇ, ਹੀਰੋ ਦੇ ਵਿੱਚ ਜੋ ਇਹਨਾਂ ਨੇ ਗੀਤ ਦਿੱਤੇ ਨੇ ਆਪਣੇ, ਕਿਆ ਹੀ ਬਾਤ ਹੈ। ਸੋ ਇਸ ਤੋਂ ਇਲਾਵਾ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਹਨਾਂ ਦੇ ਗਾਏ ਹੋਏ ਗੀਤਾਂ ਦੇ ਵਿੱਚ ਆਖਰੀ ਗੀਤ ਲੈਂਦੇ ਹਾਂ। ਉਸ ਤੋਂ ਬਾਅਦ ਇੱਕ ਹੋਰ ਸੁਪਰ ਸਟਾਰ ਬਾਰੇ ਗੱਲਬਾਤ ਕਰਾਂਗੇ 102.7 ਮੈਗਾਹਰਟਜ਼।

ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਨੂੰ ਤੁਸੀਂ ਟਿਊਨ ਕੀਤਾ ਹੋਇਆ ਅਤੇ ਹੁਣ ਅਸੀਂ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਹੈ ਉਹਨਾਂ ਦਾ ਵੀ ਹੈਪੀ ਵਾਲਾ ਬਰਥਡੇ ਆਉਣ ਵਾਲਾ ਹੀ ਹੈ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਨੇ ਜਨਾਬ ਅਵਤਾਰ ਗਿੱਲ ਸਾਹਿਬ ਜੋ ਕਿ ਲੁਧਿਆਣੇ ਤੋਂ ਸੰਬੰਧ ਰੱਖਦੇ ਨੇ ਐਂਡ ਇਸ ਦੇ ਨਾਲ ਇੱਕ ਕਰੈਕਟਰ ਆਰਟਿਸਟ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਵੱਖਰੀ ਪਹਿਚਾਣ ਬਣਾਈ ਔਰ ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੰਬੇ ਫਿਲਮੀ ਸਫ਼ਰ ਕਰੀਅਰ ਦੇ ਵਿੱਚ 500 ਤੋਂ ਬਾਅਦ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਖਾਸੀਅਤ ਇਹ ਰਹੀ ਹੈ ਕਿ ਸਿਰਫ ਹਿੰਦੀ ਨਹੀਂ ਸਗੋਂ ਪੰਜਾਬੀ ਦੇ ਵਿੱਚ ਵੀ ਆਪਣੀ ਡੂੰਘੀ ਛਾਪ ਛੱਡੀ ਹੈ ਡੂੰਘੀ ਛਾਪ ਛੱਡਦੇ ਹੋਏ ਉਹਨਾਂ ਨੇ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਵੀ ਕੰਮ ਕੀਤਾ ਉਹਨਾਂ ਦੀਆਂ ਕੁਝ ਮਸ਼ਹੂਰ ਫਿਲਮਾਂ ਆਸ਼ਕੀ 1990 ਦੇ ਵਿੱਚ ਸੜਕ 1991 ਦੇ ਵਿੱਚ ਅਗਨੀਪਥ 1990 ਦੇ ਵਿੱਚ ਸਾਜਨ 1991 ਦੇ ਵਿੱਚ ਬਾਗੀ 1990 ਦੇ ਵਿੱਚ ਲਕਸ਼ਯ 2004 ਦੇ ਵਿੱਚ ਏਅਰਲਿਫਟ 2016 ਦੇ ਵਿੱਚ ਤਮਾਮ ਅਜਿਹੀਆਂ ਫਿਲਮਾਂ ਨੇ ਮਤਲਬ 500 ਫਿਲਮਾਂ ਦੀ ਜੇਕਰ ਗੱਲ ਕਰ ਰਹੇ ਹਾਂ ਤਾਂ ਉਨੀਆਂ ਫਿਲਮਾਂ ਦਾ ਜੇਕਰ ਨਾਮ ਲਵਾਂਗੇ ਗਿੱਲ ਸਾਹਿਬ ਉਹਨਾਂ ਫਿਲਮਾਂ ਦਾ ਜ਼ਿਕਰ ਕਰਦੇ ਹੋਏ ਗਿੱਲ ਸਾਹਿਬ ਜੀ ਦੀਆਂ ਤਾਂ ਮਤਲਬ ਬਹੁਤ ਜ਼ਿਆਦਾ ਸਮਾਂ ਨਿਕਲ ਜਾਏਗਾ ਪੰਜਾਬੀ ਫਿਲਮਾਂ ਦੇ ਵਿੱਚ ਜੀ ਆਇਆਂ ਨੂੰ 2002 ਅਸਾਂ ਨੂੰ ਮਾਨ ਵਤਨਾਂ ਤੋਂ 2004 ਤੇਰਾ ਮੇਰਾ ਕੀ ਰਿਸ਼ਤਾ 2009 ਦੇ ਵਿੱਚ ਐਂਡ ਇਸ ਦੇ ਨਾਲ ਖਾਸ ਪਹਿਚਾਣ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਇਹਨਾਂ ਨੂੰ ਅਫਸਰ ਜੱਜ ਵਿਲਨ ਦੇ ਸਾਥੀ ਦੇ ਤੌਰ ਦੇ ਉੱਤੇ ਵੇਖਦੇ ਰਹੇ ਹਾਂ ਇਸ ਤੋਂ ਇਲਾਵਾ ਮਹੇਸ਼ ਭੱਟ ਜੀ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੀ ਮਹੇਸ਼ ਭੱਟ ਜੀ ਦੇ ਨਾਲ ਬਹੁਤ ਵੱਖਰੀ ਸਾਂਝ ਰਹੀ ਹੈ ਅਵਤਾਰ ਗਿੱਲ ਜੀ ਨੇ

ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ 1979 ਦੇ ਵਿੱਚ ਕੀਤੀ। ਉਹਨਾਂ ਦੀ ਪਹਿਲੀ ਫਿਲਮ ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ। ਨਿਰਦੇਸ਼ਕ ਸੈਯਦ ਅਖਤਰ ਮਿਰਜ਼ਾ ਇਸ ਫਿਲਮ ਦੇ ਸਨ। ਔਰ ਜੇਕਰ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਅਵਤਾਰ ਗਿੱਲ ਜੀ ਨੇ ਇਸ ਕਿਰਦਾਰ ਦੇ ਵਿੱਚ ਇੱਕ ਛੋਟੀ ਪਰ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ। ਇਸ ਫਿਲਮ ਵਿੱਚ ਨਸੀਰੁਦੀਨ ਸ਼ਾਹ, ਸ਼ਬਾਨਾ

ਗਿੱਲ ਜੀ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁੰਦਾ। ਉਹਨਾਂ ਦਾ ਪਰਿਵਾਰ ਇੱਕ ਰਵਾਇਤੀ ਪੰਜਾਬੀ ਪਰਿਵਾਰ ਹੈ। ਹਾਲਾਂਕਿ ਉਹਨਾਂ ਦਾ ਜਨਮ ਪੰਜਾਬ ਦੇ ਵਿੱਚ ਹੋਇਆ, ਪਰ ਉਹ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਮੁੰਬਈ ਚਲੇ ਗਏ। ਮੁੰਬਈ ਦੇ ਵਿੱਚ ਹੀ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਅਤੇ ਉਸ ਤੋਂ ਇਲਾਵਾ ਉਹਨਾਂ ਦੀ ਸਿੱਖਿਆ, ਪਰਵਰਿਸ਼, ਸਭ ਕੁਝ ਮੁੰਬਈ ਦਾ ਮਾਹੌਲ ਦੇਖਣ ਨੂੰ ਮਿਲਦਾ। ਮੁੰਬਈ ਦੇ ਵਿੱਚ ਰਹਿਣ ਦੇ ਬਾਵਜੂਦ ਪਰਿਵਾਰ ਦੇ ਘਰ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਉਹਨਾਂ ਨੇ ਬਰਕਰਾਰ ਰੱਖਿਆ, ਜੋ ਕਿ ਬਹੁਤ ਜ਼ਿਆਦਾ ਕਾਬਿਲੇ ਗੌਰ ਹੈ ਔਰ ਉਸ ਦੇ ਲਈ ਉਹਨਾਂ ਨੂੰ ਸੈਲਿਊਟ ਵੀ ਹੈ, ਜਿਸ ਕਰਕੇ ਅਵਤਾਰ ਗਿੱਲ ਜੀ ਬਹੁਤ ਸਾਫ਼ ਪੰਜਾਬੀ ਬੋਲਦੇ ਨੇ। ਇਸ ਕਰਕੇ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ। ਉਹਨਾਂ ਨੇ ਆਪਣੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਮੁੰਬਈ ਦੇ ਵਿੱਚ ਹੀ ਪੂਰੀ ਕੀਤੀ ਅਤੇ ਕਾਲਜ ਦੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਰੁਝਾਨ ਜਿਹੜਾ ਹੈ ਥੀਏਟਰ ਨਾਟਕਾਂ ਦੇ ਵੱਲ ਹੋ ਗਿਆ ਅਤੇ ਫਿਰ ਉਹਨਾਂ ਨੇ ਇਪਟਾ, ਇੰਡੀਅਨ ਪੀਪਲਸ ਆਫ ਥੀਏਟਰ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਆਪਣੀ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਅਵਤਾਰ ਗਿੱਲ ਜੀ ਜਿਹੜੇ ਇੱਕ ਸੰਘਰਸ਼ ਦੇ ਵਿੱਚ ਉਹਨਾਂ ਦਾ ਜੋ ਕਿ ਕਰੀਅਰ ਸ਼ੁਰੂਆਤੀ ਦਿਨਾਂ ਦੇ ਵਿੱਚ ਜੋ ਕਿ ਉਹਨਾਂ ਦਾ ਪਿਛੋਕੜ ਫਿਲਮੀ ਨਹੀਂ ਸੀ ਤਾਂ ਉਹਨਾਂ ਦਾ ਕੋਈ ਗੋਡਫਾਦਰ ਨਹੀਂ ਸੀ। ਉਹਨਾਂ ਨੇ ਲੰਬਾ ਸਮਾਂ ਥੀਏਟਰ ਕੀਤਾ, ਉਹਨਾਂ ਦੀ ਮੁਲਾਕਾਤ ਫਿਰ ਮਹੇਸ਼ ਭੱਟ ਅਤੇ ਹੋਰ ਕਈ ਨਿਰਦੇਸ਼ਕਾਂ ਦੇ ਨਾਲ ਹੋਈ। ਉਹਨਾਂ ਦੀ ਮਿਹਨਤ, ਪੰਜਾਬੀ ਪਿਛੋਕੜ ਵਾਲੀ ਮਜ਼ਬੂਤ ਸ਼ਖਸੀਅਤ ਨੇ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਫਿਰ ਜਗ੍ਹਾ ਦਿਵਾਈ। ਹੋਰ ਇਹਨਾਂ ਦੀ ਖਾਸੀਅਤ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਮੋਹ ਹੈ। ਅਵਤਾਰ ਗਿੱਲ ਜੀ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਨੇ ਕਿ ਉਹ ਭਾਵੇਂ ਮੁੰਬਈ ਦੇ ਵਿੱਚ ਵੱਸ ਗਏ ਪਰ ਉਹਨਾਂ ਦਾ ਦਿਲ ਪੰਜਾਬ ਦੇ ਵਿੱਚ ਹੀ ਧੜਕਦਾ ਹੈ। ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਪੰਜਾਬੀ ਫਿਲਮਾਂ ਜਿਵੇਂ ਕਿ ਜੀ ਆਇਆਂ ਨੂੰ ਅਤੇ ਹੋਰ ਫਿਲਮਾਂ ਦੇ ਵਿੱਚ ਭਾਜੀਨ ਪ੍ਰੋਬਲਮ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਬੜੇ ਹੀ ਚਾਅ ਦੇ ਨਾਲ ਕੰਮ ਕੀਤਾ। ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਹੋਰ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਐਂਡ ਹੁਣ ਗੱਲ ਕਰ ਰਹੇ ਹਾਂ ਜੀ ਅਵਤਾਰ ਗਿੱਲ ਹੁਣਾਂ ਬਾਰੇ ਐਂਡ ਉਹਨਾਂ ਦਾ ਹੈਪੀ ਵਾਲਾ ਬਰਥਡੇ ਵੀ ਨੇੜੇ ਹੀ ਹੈ।

ਮੈਂ ਕਿਹਾ ਜੀ ਪੂਰੇ ਐਂਟਰਟੇਨਮੈਂਟ ਦੇ ਨਾਲ ਮੈਂ ਤੁਹਾਡਾ ਮਿੱਤਰ ਆਰ ਜੀ ਪਰਵਿੰਦਰ ਲੈ ਕੇ ਹਾਜ਼ਰ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਕੀ ਫਿਲਮੀ ਦੁਨੀਆ ਯਾਰ ਫਿਲਮੀ ਦੁਨੀਆ ਦੇ ਵਿੱਚ ਦੋ ਵੱਡੇ ਵੱਡੇ ਸੈਲੀਬ੍ਰਿਟੀਜ਼ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਐਂਡ ਉਹਨਾਂ ਦੇ ਗਾਣੇ ਇੰਜੋਏ ਕਰ ਰਹੇ ਹਾਂ ਐਂਡ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਅਵਤਾਰ ਗਿੱਲ ਜੀ ਬਾਰੇ ਜੇਕਰ ਗੱਲ ਕਰੀਏ ਤਾਂ ਮੁਕੇਸ਼ ਜੀ ਦੇ ਗੀਤ ਅਤੇ ਅਵਤਾਰ ਗਿੱਲ ਬਾਰਾ ਬਹੁਤ ਇੱਕ ਘੈਂਟ ਮੁੱਖ ਮੰਤਰੀ ਵਾਲਾ ਰੋਲ ਉਹਨਾਂ ਦਾ ਕਿੱਸਾ ਹੈ ਕਹਿੰਦੇ ਇੱਕ ਮਸ਼ਹੂਰ ਕਿੱਸਾ ਉਹਨਾਂ ਦੀ ਫਿਲਮ ਸਾਰਾਂਸ਼ ਦੇ ਨਾਲ ਜੁੜਿਆ ਹੋਇਆ ਹੈ ਮਹੇਸ਼ ਭੱਟ ਅਤੇ ਉਹਨਾਂ ਨੂੰ ਇੱਕ ਬਹੁਤ ਹੀ ਗੰਭੀਰ ਅਤੇ ਸਿਆਸੀ ਕਿਰਦਾਰ ਮੁੱਖ ਮੰਤਰੀ ਵਾਲਾ ਰੋਲ ਦਿੱਤਾ ਸੀ ਅਵਤਾਰ ਗਿੱਲ ਦੀ ਗਿੱਲ ਜੀ ਦੱਸਦੇ ਨੇ ਕਿ ਉਸ ਸਮੇਂ ਇੰਨੇ ਨੌਜਵਾਨ ਸਨ ਕਿ ਉਹਨਾਂ ਨੂੰ ਮੇਕਅਪ ਰਾਹੀਂ ਬਜ਼ੁਰਗ ਦਿਖਾਉਣਾ ਪਿਆ ਸੀ ਪਰ ਜਦੋਂ ਫਿਲਮ ਰਿਲੀਜ਼ ਹੋਈ ਤਾਂ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹੀ ਨੌਜਵਾਨ ਕਿਰਦਾਰ ਹੈ ਔਰ ਇਸ ਦੇ ਨਾਲ ਨੁੱਕੜ ਸੀਰੀਅਲ ਦੇ ਵਿੱਚ ਕਾਦਰ ਭਾਈ ਦੀ ਪਹਿਚਾਣ ਨਛੱਤਰ ਗਿੱਲ ਜੀ ਅਕਸਰ ਸੁਣਾਉਂਦੇ ਨੇ ਕਿ ਨੁੱਕੜ ਸੀਰੀਅਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਜੋ ਉਹਨਾਂ ਨੇ ਕੰਮ ਕੀਤਾ ਉਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਕਹਿੰਦੇ ਨੇ ਕਿ ਕਈ ਵਾਰ ਉਹ ਬਾਜ਼ਾਰ ਗਏ ਤਾਂ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਅਵਤਾਰ ਗਿੱਲ ਜੀ ਨਹੀਂ ਸਗੋਂ ਕਾਦਰ ਭਾਈ ਕਹਿ ਕੇ ਬੁਲਾਉਣ ਲੱਗੇ ਲੋਕ ਉਹਨਾਂ ਨੂੰ ਅਕਸਰ ਇੱਕ ਹੋਟਲ ਮਾਲਕ ਸਮਝਣ ਲੱਗ ਪਏ ਸਨ ਤਾਂ ਕਈ ਵਾਰ ਲੋਕ ਉਹਨਾਂ ਨੂੰ ਕੋਲ ਆ ਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਪੁੱਛਣ ਲੱਗ ਜਾਂਦੇ ਇਸੇ ਤਰੀਕੇ ਦੇ ਨਾਲ ਫਿਲਮ ਅਗਨੀਪਥ ਦੀ ਸ਼ੂਟਿੰਗ ਦੌਰਾਨ ਇੱਕ ਸੀਨ ਵਿੱਚ ਉਹਨਾਂ ਨੇ ਅਮਿਤਾਭ ਬੱਚਨ ਦੇ ਸਾਹਮਣੇ ਬੋਲਣਾ ਪਿਆ ਸੀ ਕਿ ਅਵਤਾਰ ਗਿੱਲ ਦੱਸਦੇ ਨੇ ਕਿ ਅਮਿਤਾਭ ਜੀ ਰੋਬ ਅਤੇ ਉਹਨਾਂ ਦੀ ਅਦਾਕਾਰੀ ਸਾਹਮਣੇ ਪਹਿਲਾਂ ਉਹ ਥੋੜ੍ਹਾ ਜਿਹਾ ਜਗ ਗਏ ਸਨ ਪਰ ਅਮਿਤਾਭ ਜੀ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੰਫਰਟੇਬਲ ਕੀਤਾ ਕਿ ਮਹਿਸੂਸ ਕਰਾਇਆ ਕਿ ਉਹ ਸੀਨ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਫਿਲਮਾਇਆ ਗਿਆ ਇਸ ਤਰੀਕੇ ਦੇ ਨਾਲ ਜੇਕਰ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਜਦੋਂ ਪੰਜਾਬੀ ਫਿਲਮ ਜੀਆਂ ਨੂੰ ਬਣ ਰਹੀ ਸੀ ਤਾਂ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਵਾਪਸੀ ਕਰਨ ਬਾਰੇ ਪੁੱਛਿਆ ਗਿਆ ਤਾਂ ਅਵਤਾਰ ਗਿੱਲ ਜੀ ਕਹਿੰਦੇ ਨੇ ਇੱਕ ਪਲ ਵੀ ਨਹੀਂ ਸੋਚਿਆ ਕਿਉਂਕਿ ਉਹ ਆਪਣੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੇ ਸਨ ਉਹ ਅਕਸਰ ਕਿੱਸਾ ਸੁਣਾਉਂਦੇ ਨੇ ਕਿ ਜਿਵੇਂ ਮੁੰਬਈ ਦੇ ਵਿੱਚ ਰਹਿ ਕੇ ਆਪਣੀ ਪੰਜਾਬੀਅਤ ਨੂੰ ਕਦੇ ਨਹੀਂ ਭੁੱਲੇ ਉਸ ਤੋਂ ਬਾਅਦ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਕਲਾਕਾਰ ਜਦੋਂ ਵੱਡੀ ਪੱਧਰ ਦੀਆਂ ਫਿਲਮਾਂ ਕਰਨ ਲੱਗ ਪੈਂਦਾ ਤਾਂ ਕਈ ਵਾਰ ਥੀਏਟਰ ਦੇ ਨਾਲ ਉਸਦਾ ਲਗਾਅ ਘੱਟ ਜਾਂਦਾ ਪਰ ਬਹੁਤ ਸਾਰੇ ਕਲਾਕਾਰ ਅਜਿਹੇ ਨੇ ਕਿ ਜੋ ਥੀਏਟਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਅਵਤਾਰ ਗਿੱਲ ਸਾਹਿਬ ਇੱਕ ਵਾਰ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਉਸੇ ਸ਼ਾਮ ਇੱਕ ਉਹਨਾਂ ਦਾ ਨਾਟਕ ਵੀ ਸੀ ਫਿਲਮ ਦੀ ਸ਼ੂਟਿੰਗ ਲੇਟ ਹੋ ਗਈ ਪਰ ਅਵਤਾਰ ਜੀ ਨੇ ਹਾਰ ਨਹੀਂ ਮੰਨੀ ਉਹ ਸਿੱਧਾ ਸੈੱਟ ਤੋਂ ਮੇਕਅਪ ਸਮੇਤ ਥੀਏਟਰ ਪਹੁੰਚੇ ਅਤੇ ਬਿਨਾਂ ਆਰਾਮ ਕੀਤੇ ਸਟੇਜ 'ਤੇ ਜਾ ਕੇ ਪਰਫੋਰਮੈਂਸ ਦਿੱਤੀ ਅਤੇ ਉਹਨਾਂ ਦੀ ਅਦਾਕਾਰੀ ਇੱਕ ਇਬਾਦਤ ਵਾਂਗ ਹੈ ਸੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਰੈਪ ਅਪ ਕਰਦੇ ਹਾਂ ਅਵਤਾਰ ਗਿੱਲ ਜੀ ਬਾਰੇ ਮਨ ਹਰੁਦਾਸ ਜੀ ਦੇ ਬਾਰੇ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਐਂਡ ਇਹੋ ਜਿਹੀਆਂ ਰੂਹਾਂ ਨੂੰ ਯਾਦ ਕਰਕੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਕੇ ਬਹੁਤ ਚੰਗਾ ਲੱਗਦਾ ਐਂਡ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੇ ਕੰਮ ਦੇ ਲਈ ਬਹੁਤ ਬਹੁਤ ਮੁਬਾਰਕਾਂ ਅਸੀਂ ਦੁਆ ਕਰਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਦੇ ਵੱਲੋਂ ਕਿ ਇਸੇ ਤਰੀਕੇ ਦੇ ਨਾਲ ਇਹ ਆਪਣਾ ਕੰਮ ਕਰਕੇ ਦੁਨੀਆ ਨੂੰ ਐਂਟਰਟੇਨ ਕਰਦੇ ਰਹਿਣ ਐਂਡ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ

ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸ਼ਿਕਾਇਤਾਂ ਲਈ ਸੁਝਾਅ ਸੁਣੇ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਿਲਸਿਲੇਵਾਰ ਪ੍ਰੋਗਰਾਮ।

हाँ जी या यार FM रेनबो 102.7 MHz आकाशवाणी जलंधर दे उते एक बार फिर तो सारयां दा स्वागत है जी। एंड प्रोग्राम शुरू हो चुके है जी। ਤੁਹਾਡਾ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਕਿਹੜਾ ਜੀ? ਇਨਫੋ ਟਾਈਮਸ ਬੁੱਧਵਾਰ ਦਾ ਦਿਨ ਅਤੇ ਸ਼ਾਮ ਦੇ ਵੱਜ ਕੇ ਰਾਤ ਦੇ ਵੱਜ ਗਏ ਨੇ ਪੂਰੇ 8 ਅਤੇ ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਦਾ ਪਿਟਾਰਾ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ, ਯਾਨੀ ਕਿ ਮੈਂ ਤੁਹਾਡਾ ਮਿੱਤਰ RJ ਪਰਵਿੰਦਰ ਐਂਡ ਨਾਲ ਨਾਲ ਗਾਣਿਆਂ ਦਾ ਪਿਟਾਰਾ, ਇੰਟਰਟੇਨਮੈਂਟ ਦਾ ਪਿਟਾਰਾ ਉਹ ਵੀ ਸਾਡੇ ਕੋਲ ਮੌਜੂਦ ਹੈ। ਮਤਲਬ ਹੁਣ ਕਰਨਾ ਕੀ ਹੈ, ਗਾਣੇ ਵੀ ਸਾਂਝੇ ਕਰਨੇ ਨੇ, ਇਨਫੋਰਮੇਸ਼ਨ ਵੀ ਸਾਂਝੀਆਂ ਕਰਨੀਆਂ ਨੇ, ਇਨਫੋਰਮੇਸ਼ਨ ਉਹ ਜੋ ਤੁਹਾਨੂੰ ਅਤੇ ਤੁਹਾਡੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ, ਐਂਡ ਉਸ ਨੂੰ ਸੋਚ ਕੇ ਸ਼ਾਇਦ ਤੁਸੀਂ ਸੋਚੋਗੇ ਹੈ ਇੱਦਾਂ ਵੀ ਹੋ ਸਕਦਾ। ਸੋ ਬਣੇ ਰਹੋ ਮੇਰੇ ਨਾਲ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਓਨਲੀ ਔਨ ਇਨਫੋ ਟਾਈਮਸ 102.7 MHz ਆਕਾਸ਼ਵਾਣੀ ਜਲੰਧਰ 'ਤੇ।

ਜਾਇਓ ਪਰ ਧਿਆਨ ਨਾ, ਕਿਉਂਕਿ ਮੌਸਮ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਬਾਹਰ ਅਲੱਗ ਜਿਹਾ ਹੋਇਆ ਪਿਆ ਹੈ ਨਾ ਮੌਸਮ ਜਿਹੜਾ ਹੈ ਬਾਹਰ, ਉੱਥੇ ਪਤਾ ਹੀ ਆ ਤੁਹਾਨੂੰ ਕੀ ਹੋਇਆ ਪਿਆ, ਕੀ ਬਾਹਰ ਮੀਂਹ ਪੈ ਰਿਹਾ ਕਿਤੇ ਤਿਲ ਕੇ ਡਿੱਗ ਨਾ ਜਾਇਓ। ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਇਨਫੋ ਟਾਈਮਸ 'ਤੇ। ਇਨਫੋ ਟਾਈਮਸ ਦੇ ਵਿੱਚ ਅੱਜ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਮੌਸਮ ਬਾਹਰ ਬਹੁਤ ਘੈਂਟ ਹੋਇਆ, ਗੇੜੀਆਂ ਮਾਰ ਰਹੇ ਹੋ, ਐਂਡ ਨਾਲ ਨਾਲ ਤੁਸੀਂ FM ਰੇਨਬੋ ਸੁਣ ਰਹੇ ਹੋ, ਅਤੇ ਇੱਕ ਪਿਆਰੀ ਜਿਹੀ ਖਬਰ, ਬਹੁਤ ਹੀ ਅੱਛੀ ਜਿਹੀ ਖਬਰ ਹੈ ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਵੀ ਨਿਕਲੇਗਾ, ਐਂਡ ਮਤਲਬ ਤੁਸੀਂ ਸੋਚ ਕੇ ਹੱਸੋਗੇ ਕਿ ਯਾਰ ਇੱਦਾਂ ਵੀ ਹੋ ਸਕਦਾ, ਮਤਲਬ ਕਿਤੇ ਸੁਣਿਆ ਤੁਸੀਂ, ਮਰ ਕੇ ਦਿਖਾ ਜੇ ਹਿੰਮਤ ਹੈ ਤਾਂ, ਮਤਲਬ ਚੈਲੰਜ ਕਰ ਰਿਹਾ ਕਿ ਇੱਥੇ ਤਾਂ ਮਰਨਾ ਮਨਾ ਹੈ। ਹਾਂ ਮਤਲਬ ਲਿਟਰਲੀ ਕਿਹਾ ਜਾਂਦਾ ਕਿ ਇੱਥੇ ਮਰਨਾ ਮਰਨਾ ਹੈ, ਮਤਲਬ ਕਿਸੇ ਇੱਦਾਂ ਦੇ ਪਿੰਡ ਬਾਰੇ ਤੁਸੀਂ ਸੁਣਿਆ ਹੋਵੇ, ਨਹੀਂ ਨਾ। ਬਿਲਕੁਲ ਤੁਹਾਨੂੰ ਦੱਸਦੇ ਹਾਂ, ਇਟਲੀ ਦਾ ਇੱਕ ਪਿੰਡ ਹੈ ਜਿੱਥੇ ਮਰਨਾ ਮਨਾ ਹੈ, ਇਟਲੀ ਦੇ ਇੱਕ ਛੋਟੇ ਜਿਹੇ ਪਿੰਡ ਸੈਲੀਆ, ਜਿੱਥੇ ਕਿ ਮੇਅਰ ਨੇ ਇੱਕ ਅਜੀਬ ਕਾਨੂੰਨ ਬਣਾਇਆ ਹੈ ਕਿ ਉੱਥੇ ਕੋਈ ਵੀ ਬਿਮਾਰ ਹੋ ਨਹੀਂ ਸਕਦਾ। ਮਤਲਬ ਬੰਦਾ ਪੁੱਛ ਕੇ ਬਿਮਾਰ ਹੋਵੇ, ਬੰਦਾ ਸੋਚਣ ਵਾਲਾ ਹੋਵੇ ਨਾ ਇੱਥੇ, ਮਤਲਬ ਸੋਚ ਕੇ ਬਿਮਾਰ ਹੋਵੇ, ਅਜੀਬ ਕਾਨੂੰਨ ਬਣਾਤਾ ਬਿਮਾਰ ਹੋ ਨਹੀਂ ਸਕਦਾ ਅਤੇ ਨਾ ਹੀ ਮਰ ਸਕਦਾ। ਅਸਲ 'ਚ ਕੀ ਹੈ, ਕਹਿੰਦੇ ਇੱਥੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ, ਆਬਾਦੀ ਘੱਟ ਰਹੀ ਹੈ, ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਉਤਸ਼ਾਹਿਤ ਕਰਨ ਵਾਸਤੇ ਕਾਨੂੰਨ ਬਣਾਇਆ ਗਿਆ ਹੈ ਕਿ ਜਿਹੜੇ ਲੋਕ ਸਿਹਤ ਦੀ ਜਾਂਚ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਜੁਰਮਾਨਾ ਵੀ ਦੇਣਾ ਪੈਂਦਾ। ਤਾਂ ਇਹ ਤਾਂ ਹੀ ਬੜੇ ਕੰਮ ਦੀ ਗੱਲ। ਦੇਖੋ ਕਹਿੰਦੇ ਨੇ ਕਿ ਹੱਸਦੇ ਖੇਡਦੇ ਹੋਏ ਸਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਤਾਂ ਸਾਨੂੰ ਗ੍ਰੈਬ ਕਰ ਲੈਣੀ ਚਾਹੀਦੀ ਹੈ। ਸੋ ਬਿਲਕੁਲ ਇਹ ਇਨਫੋਰਮੇਸ਼ਨ ਕੁਝ ਇਸੇ ਤਰੀਕੇ ਦੀ ਹੈ ਕਿ ਸਰਕਾਰ ਨੇ ਉੱਥੇ ਇਨੀਸ਼ੀਏਟਿਵ ਲਿੱਤਾ ਹੈ ਕਿ ਲੋਕਾਂ ਦੀ ਜਿੱਥੇ ਜਨਸੰਖਿਆ ਘੱਟ ਰਹੀ ਹੈ, ਬਹੁਤ ਲੋਕ ਜਿੱਥੇ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਹੋ ਕੇ ਕਾਮਯਾਬ ਭੁਗਤ ਰਹੇ ਨੇ, ਕੋਈ ਬਿਮਾਰ ਪੈ ਰਿਹਾ, ਕਿਸੇ ਦਾ ਕੁਛ ਪ੍ਰੋਬਲਮ ਹੋ ਜਾ ਰਹੀ ਹੈ, ਪਰ ਉੱਥੇ ਜਿਹੜਾ ਹੈ ਉਹਨਾਂ ਦੇ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਸਰਕਾਰ ਦੇ ਵੱਲੋਂ ਕਿ ਬਾਈ ਤੁਸੀਂ ਆਪਣਾ ਚੈੱਕਅਪ ਕਰਾਓ ਰੈਗੂਲਰ, ਜੇ ਕੋਈ ਪ੍ਰੋਬਲਮ ਹੈ ਤਾਂ ਉਸਦੀ ਮੈਡੀਸਨ ਲਓ, ਐਂਡ ਉਸਦੇ ਨਾਲ ਤੁਸੀਂ ਬਣੇ ਰਹਿਣਾ ਹੈ ਸਿਹਤਮੰਦ। ਅਤੇ ਬਿਲਕੁਲ ਜੇਕਰ ਇੱਦਾਂ ਦੀ ਸਰਕਾਰ ਹੋਵੇ ਤਾਂ ਮੈਂ ਕਹਿੰਦਾ ਜੀ ਬਹੁਤ ਲੋਕ ਟੈਨਸ਼ਨ ਫਰੀ ਹੋਣ, ਅਤੇ ਵਾਕਈ ਮੇਰੇ ਖਿਆਲ ਨਾਲ ਉਹੀ ਗੱਲ ਹੈ, ਹਿੰਮਤ ਹੈ ਤਾਂ ਮਰ ਕੇ ਦਿਖਾ। ਮਤਲਬ ਬੰਦੇ ਨੇ ਸਿੱਧਾ ਕਿਹਾ ਤਾਂ ਯਾਰ ਸਾਡਾ ਪਿੰਡ ਹੈ, ਇੱਥੇ ਤਾਂ ਮਰਨਾ ਮਨਾ ਹੈ। ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਸੇ ਤਰੀਕੇ ਦੀਆਂ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਖਬਰ ਹੈ ਮੇਰੇ ਕੋਲ ਜਿਸ ਨੂੰ ਸੁਣ ਕੇ ਤੁਸੀਂ ਵਾਕਈ ਹੈਰਾਨ ਹੋਵੋਗੇ ਕਿ ਇੱਦਾਂ ਵੀ ਹੋ ਸਕਦਾ। ਸੋ ਬਣੇ ਰਹੋ ਸਾਡੇ ਨਾਲ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ, ਅਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਜੀ।

ਬਿਲਕੁਲ ਜੀ, ਬਣਿਓ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਅਤੇ ਇਸ ਵੇਲੇ ਦੀ ਵੱਡੀ ਖਬਰ ਇਨਫੋ ਟਾਈਮਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਕਦੇ ਸੁਣਿਆ ਤੁਸੀਂ ਕਿਸੀ ਗਾਂ ਦੀ ਗ੍ਰਿਫਤਾਰੀ ਹੋਈ ਹੋਵੇ? ਮਤਲਬ ਗਾਂ, ਗਾਏ ਹਮਾਰੀ ਮਾਤਾ ਹੈ, ਆਗੇ ਕੁਛ ਨਹੀਂ ਆਤਾ ਹੈ। ਇੱਕ ਪਸ਼ੂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ, ਗਾਂ ਨੂੰ ਗ੍ਰਿਫਤਾਰ ਕਰ ਲਿਆ। ਹੈਂ? ਨਹੀਂ ਨਹੀਂ, ਤੈਨੂੰ ਨਹੀਂ ਕੀਤਾ, ਗਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਪੁਲਿਸ ਨੇ। ਵਾਕਈ ਇੱਕ ਖਬਰ ਜਿਹੜੀ ਹੈ ਸਾਡੇ ਕੋਲ ਸਾਹਮਣੇ ਆ ਰਹੀ ਹੈ ਕਿ ਗਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ। ਕਹਿੰਦੇ ਬ੍ਰਾਜ਼ੀਲ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਇੱਕ ਗਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਹੋਇਆ ਇੰਝ ਕਿ ਗਾਂ ਜਿਹੜੀ ਹੈ ਨਿੱਜੀ ਜਾਇਦਾਦ ਦੇ ਵਿੱਚ ਵੜ ਕੇ ਨੁਕਸਾਨ ਕਰ ਰਹੀ ਸੀ। ਮਾਲਕ ਵੱਲੋਂ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਗਾਂ ਨੂੰ ਫੜ ਕੇ ਥਾਣੇ 'ਚ ਡੱਕ ਲਿਆ। ਸੋਸ਼ਲ ਮੀਡੀਆ 'ਤੇ ਜਦੋਂ ਸਟੇਸ਼ਨ ਦੇ ਅੰਦਰ ਬੱਜੀ ਹੋਈ ਗਾਂ ਦੀ ਫੋਟੋ ਵਾਇਰਲ ਹੋਈ ਤਾਂ ਲੋਕਾਂ ਨੇ ਮਤਲਬ ਖੂਬ ਚੁਟਕਲੇ ਲਏ। ਵੈਲ, ਜੇਕਰ ਸੋਚੋ ਜੇਕਰ ਪੰਜਾਬ ਦੇ ਵਿੱਚ ਹੋਵੇ ਤਾਂ ਕੀ ਹੋਵੇਗਾ। ਮਤਲਬ ਮੈਂ ਥੋੜ੍ਹੀ ਦੇਰ ਲਈ ਸੋਚ ਕੇ ਹੈਰਾਨ ਹਾਂ ਕਿ ਪੁਲਿਸ ਜਿਹੜੀ ਹੈ ਸੜਕ 'ਤੇ ਜਾਂਦੀ ਹੋਈ ਗਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਅਤੇ ਉਹਨੂੰ ਪੁੱਛੇ, ਦੱਸ ਤੇਰਾ ਮਾਲਕ ਕੌਣ ਹੈ? ਅੱਗੋਂ ਗਾਂ ਕਵੇ, ਮਤਲਬ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ ਅਤੇ ਇੱਕ ਫਨੀ ਜੀ ਨਿਊਜ਼ ਸਾਡੇ ਕੋਲ ਪਹੁੰਚੀ ਹੈ ਕਿ ਗਾਂ ਨੂੰ ਗ੍ਰਿਫਤਾਰ ਕਰ ਲਿਆ ਹੋਇਆ ਪੁਲਿਸ ਨੇ। ਮੈਂ ਸੋਚ ਰਿਹਾ ਸੀ ਜੇਕਰ ਸਾਡੇ ਇੰਡੀਆ ਦੀ ਪੁਲਿਸ ਹੈ ਕਿ ਉਹ ਥਾਣੇ ਦੇ ਵਿੱਚ ਲੈ ਕੇ ਜਾਵੇ, ਤਾਂ ਤੁਹਾਨੂੰ ਪਤਾ ਹੈ ਕਿ ਹਰੇਕ ਥਾਣੇ ਦੇ ਵਿੱਚ ਬਹੁਤ ਜ਼ਿਆਦਾ ਜੋ ਪਿੰਡਾਂ ਦਾ ਮਾਹੌਲ ਹੁੰਦਾ, ਉਹ ਪਿੰਡਾਂ ਦੇ ਜਿਹੜੇ ਥਾਣੇ ਹੁੰਦੇ ਨੇ ਉੱਥੇ ਮਾਹੌਲ ਤਕਰੀਬਨ ਇਹੋ ਜਿਹਾ ਹੁੰਦਾ ਕਿ ਗਾਂ ਮੱਝ ਨੂੰ ਜੇਕਰ ਫੜ ਕੇ ਲੈ ਜਾਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦੇਣ। ਮਤਲਬ ਜੇਲ੍ਹ ਜਿਹੜੀ ਹੈ ਉਹ ਗੋਹੇ ਨਾਲ ਭਰ ਜਾਏਗੀ ਅਤੇ ਅਗਲੇ ਦਿਨ ਮਤਲਬ ਉਹਨੂੰ ਕੀ ਕਹਿਣਗੇ ਕਿ ਤੂੰ ਗੰਦ ਕਿਉਂ ਪਾਇਆ, ਹੁਣ ਤੇਰੇ ਕੌੜੇ ਪੈਣਗੇ। ਮਤਲਬ ਮੈਂ ਸੋਚ ਕੇ ਹੈਰਾਨ ਹਾਂ ਕਿ ਗਾਂ ਨੂੰ ਕਿਵੇਂ ਗ੍ਰਿਫਤਾਰ ਕਰ ਲਿਆ, ਉਸ ਤੋਂ ਬਾਅਦ ਕੀ ਹੋਇਆ ਹੋਊਗਾ ਸੋਚ ਵੀ ਨਹੀਂ ਸਕਦੇ ਹਾਂ। ਬਟ ਇਹ ਇੱਕ ਹਾਸੋਹੀਣੀ ਗੱਲ ਜਿਹੜੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਸੋ ਕਿਸ ਤਰੀਕੇ ਦਾ ਲੱਗਾ ਤੁਹਾਨੂੰ ਇਹ ਸੁਣ ਕੇ, ਇਹ ਸਾਨੂੰ ਜਿਹੜਾ ਹੈ ਵਟਸਐਪ ਨੰਬਰ ਦੇ ਉੱਤੇ ਦੱਸਣਾ ਨਾ ਭੁੱਲਣਾ। ਐਂਡ ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਇਨਫੋ ਟਾਈਮ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਨਵੀਂ ਚੀਜ਼ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, 9855101017 ਦੇ ਉੱਤੇ ਤੁਸੀਂ ਕੀ ਕਰਨਾ ਹੈ, ਇਨਫੋ ਟਾਈਮਸ ਪ੍ਰੋਗਰਾਮ ਦਾ ਪਾਰਟ ਤੁਸੀਂ ਵੀ ਬਣ ਸਕਦੇ ਹੋ। ਕੋਈ ਨਿੱਜੀ ਕਹਾਣੀ, ਨਿੱਜੀ ਕਿੱਸਾ ਜਾਂ ਫਿਰ ਕੋਈ ਇਨਫੋਰਮੇਸ਼ਨ ਜੇਕਰ ਤੁਸੀਂ ਆਪਣੇ ਰਿਲੇਟਡ ਜਾਂ ਆਲੇ ਦੁਆਲੇ ਦੇ ਰਿਲੇਟਡ ਜੇਕਰ ਸ਼ੇਅਰ ਕਰਨੀ ਚਾਹੋ, ਜੋ ਫਨੀ ਕਿੱਸਾ ਹੋਵੇ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ, ਅਤੇ ਅਸੀਂ ਉਹ ਕਿੱਸਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੁਹਾਡਾ ਨਾਮ, ਤੁਹਾਡਾ ਪਤਾ, ਕਿੱਥੋਂ ਤੁਸੀਂ ਲਿਖ ਕੇ ਭੇਜ ਰਹੇ ਹੋ, ਉਹ ਸਾਨੂੰ ਜ਼ਰੂਰ ਸਾਂਝਾ ਕਰੋ ਅਤੇ ਉਹ ਕਿੱਸਾ ਅਸੀਂ ਆਪਣੇ ਇਨਫੋ ਟਾਈਮਸ ਦਾ ਪਾਰਟ ਜਿਹੜਾ ਹੈ ਜ਼ਰੂਰ ਬਣਾਵਾਂਗੇ। ਤਦ ਤੱਕ ਲਈ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਅਤੇ ਉਸ ਗੀਤ ਤੋਂ ਬਾਅਦ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼, ਕਿਉਂਕਿ ਬਾਹਰ ਮੌਸਮ ਉਸੇ ਤਰੀਕੇ ਦਾ ਬਣਿਆ ਹੋਇਆ ਹੈ ਅਤੇ ਪਾਣੀ ਬਰਸ ਰਿਹਾ ਹੈ, ਮੀਂਹ ਪੈਣ ਦੀ ਆਸਾਰ ਨੇ, ਕਿਉਂਕਿ ਜਦੋਂ ਮੈਂ ਆ ਰਿਹਾ ਸੀਗਾ ਤਾਂ ਮੌਸਮ ਬਾਹਲਾ ਹੀ

ਬਣਿਆ ਹੋਇਆ ਸੀ ਅਤੇ ਬਾਹਰ ਤੁਸੀਂ ਮੌਸਮ ਇੰਜੋਏ ਕਰ ਰਹੇ ਹੋ ਅਤੇ ਮੈਂ ਸਟੂਡੀਓ ਵਿੱਚ ਬਹਿ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਿਹਾ ਅਤੇ ਇਸ ਦੇ ਨਾਲ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਸਟੇ ਟਿਊਨ।

0: ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਹੈ ਉਹ ਹੈ ਜੀ ਵਿਗਿਆਨ ਦੇ ਨਾਲ ਜੁੜੀ ਹੋਈ। ਕਹਿੰਦੇ ਵਿਗਿਆਨ ਦੀ ਦੁਨੀਆ ਹਰ ਰੋਜ਼ ਨਵੀਆਂ ਖੋਜਾਂ ਅਤੇ ਤਕਨੀਕਾਂ ਉਹਨਾਂ ਦੀਆਂ ਸਾਨੂੰ ਹੈਰਾਨ ਕਰ ਰਹੀ ਹੈ। ਵਿਗਿਆਨ ਦੀਆਂ ਜੁੜੀਆਂ ਹੋਈਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਕਹਿੰਦੇ ਮੰਗਲ ਗ੍ਰਹਿ 'ਤੇ ਵਿਸ਼ਾਲ ਪਾਣੀ ਅਤੇ ਭੰਡਾਰ ਦੀ ਖੋਜ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ। ਵਿਗਿਆਨੀਆਂ ਨੇ ਹਾਲ ਹੀ ਦੇ ਵਿੱਚ ਮੰਗਲ ਗ੍ਰਹਿ 'ਤੇ ਜੁੜੀ ਸਤਹ 'ਤੇ ਹੇਠਾਂ ਬਹੁਤ ਡੂੰਘਾਈ ਵਿੱਚ ਤਰਲ ਪਾਣੀ ਅਤੇ ਇੱਕ ਵਿਸ਼ਾਲ ਭੰਡਾਰ ਦਾ ਪਤਾ ਲਗਾਇਆ, ਜੋ ਇਹ ਖੋਜ ਨਾਸਾ ਅਤੇ ਇਨਸਾਈਟ ਲੈਂਡਰ ਦੁਆਰਾ ਇਕੱਠੇ ਕੀਤੇ ਗਏ ਭੂਚਾਲ ਅਤੇ ਅੰਕੜਿਆਂ 'ਤੇ ਆਧਾਰਿਤ ਹੈ। ਹਾਲਾਂਕਿ ਇਹ ਪਾਣੀ ਸਤਹ ਤੋਂ ਲਗਭਗ 10 ਤੋਂ 20 ਕਿਲੋਮੀਟਰ ਹੇਠਾਂ ਹੈ, ਪਰ ਇਹ ਖੋਜ ਇਸ ਦੀ ਸੰਭਾਵਨਾ ਵਧਾਉਂਦੀ ਹੈ ਕਿ ਮੰਗਲ ਗ੍ਰਹਿ 'ਤੇ ਕਦੇ ਜੀਵਨ ਰਿਹਾ ਹੋਵੇਗਾ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੂਰੇ ਮੰਗਲ ਗ੍ਰਹਿ 'ਤੇ ਇੱਕ ਸਮੁੰਦਰ ਵਾਂਗ ਵੀ ਟੱਕ ਸਕਦਾ ਹੈ, ਉੱਥੇ ਬਹੁਤ ਸਾਰਾ ਭੰਡਾਰ ਜੋ ਪ੍ਰਾਪਤ ਹੋਇਆ। ਕਹਿੰਦੇ ਇਸ ਦੀ ਸੰਭਾਵਨਾ ਵਧਾਉਂਦੀ ਹੈ ਕਿ ਜੀਵਨ ਤਾਂ ਰਿਹਾ ਹੋਵੇਗਾ ਅਤੇ ਅਜੇ ਸੂਖਮ ਜੀਵਾਂ ਦੇ ਰੂਪ ਦੇ ਵਿੱਚ ਮੌਜੂਦ ਹੋ ਸਕਦਾ ਹੈ। ਇਹ ਪਾਣੀ ਇੰਨੀ ਮਾਤਰਾ ਦੇ ਵਿੱਚ ਹੈ ਕਿ ਪੂਰੇ ਮੰਗਲ ਗ੍ਰਹਿ ਨੂੰ ਇੱਕ ਸਮੁੰਦਰ ਦੀ ਤਰ੍ਹਾਂ ਢੱਕ ਸਕਦਾ ਹੈ। ਜੇਮਸ ਵੈਬ ਟੈਲੀਸਕੋਪ ਵੱਲੋਂ ਬ੍ਰਹਿਮੰਡ ਦੀਆਂ ਸਭ ਤੋਂ ਪੁਰਾਣੀਆਂ ਗਲੈਕਸੀ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਨਾਸਾ ਜੇਮਸ ਵੈਬ ਟੈਲੀਸਕੋਪ ਬ੍ਰਹਿਮੰਡ ਦੀਆਂ ਸ਼ੁਰੂਆਤੀ ਦੌਰ ਦੀਆਂ ਕੁਝ ਅਜਿਹੀਆਂ ਗਲੈਕਸੀਆਂ ਉਹਨਾਂ ਨੇ ਲੱਭੀਆਂ ਵੀ ਨੇ ਕਿ ਜੋ ਬਿਗ ਬੈਂਗ ਤੋਂ ਸਿਰਫ 100 ਮਿਲੀਅਨ ਤੋਂ ਬਾਅਦ ਬਣੀਆਂ ਨੇ। ਇਹ ਗਲੈਕਸੀਆਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਡੀਆਂ ਅਤੇ ਚਮਕਦਾਰ ਹਨ। ਇਹ ਖੋਜ ਖਗੋਲ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਰਹੀ ਹੈ ਕਿ ਬ੍ਰਹਿਮੰਡ ਵਿੱਚ ਤਾਰੇ ਅਤੇ ਗਲੈਕਸੀ ਕਿਵੇਂ ਬਣਨੀਆਂ ਸ਼ੁਰੂ ਹੋ ਗਈਆਂ। ਇਹ ਟੈਲੀਸਕੋਪ ਅਤੀਤ ਵਿੱਚ ਝਾਤ ਕੇ ਸਾਨੂੰ ਬ੍ਰਹਿਮੰਡ ਦੇ ਨੂੰ ਜਨਮ ਦੇ ਕੇ ਕਹਾਣੀ ਦੱਸ ਰਿਹਾ ਹੈ। ਹੋਰ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਕੈਂਸਰ ਦੇ ਵਿੱਚ ਇਲਾਜ ਨੂੰ ਲੈ ਕੇ ਇਮਿਊਨੋਥੈਰੇਪੀ ਨੇ ਨਵੀਂ ਸਫਲਤਾ ਹਾਸਲ ਕੀਤੀ ਹੈ ਕਿ ਚਿਕਿਤਸਾ ਦੇ ਵਿੱਚ ਵਿਗਿਆਨ ਦੇ ਵਿੱਚ ਕੈਂਸਰ ਦੇ ਇਲਾਜ ਲਈ ਇੱਕ ਨਵੀਂ ਵਿਧੀ ਜਿਸ ਨੂੰ ਇਮਿਊਨੋਥੈਰੇਪੀ ਕਿਹਾ ਜਾਂਦਾ, ਜਿਸ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਵਿਗਿਆਨੀਆਂ ਨੇ ਅਜਿਹੇ ਸੈੱਲ ਵਿਕਸਿਤ ਕੀਤੇ ਹਨ ਜੋ ਸਰੀਰ ਦੇ ਵਿੱਚ ਇਮਿਊਨ ਸਿਸਟਮ ਨੂੰ ਕੈਂਸਰ ਦੇ ਸੈੱਲਾਂ ਤੋਂ ਪਛਾਣ ਕੇ ਉਹਨਾਂ ਨੂੰ ਖਤਮ ਕਰਨ ਲਈ ਸਿਖਲਾਈ ਦਿੰਦੇ ਨੇ। ਹਾਲ ਹੀ ਵਿੱਚ ਕਲੀਨਿਕਲ ਟ੍ਰਾਇਲਾਂ ਦੇ ਵਿੱਚ ਬਲੱਡ ਕੈਂਸਰ ਅਤੇ ਚਮੜੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਇਸ ਹੈਰਾਨੀਜਨਕ ਨਤੀਜੇ ਜਿਹੜੇ ਹਨ ਦੇਖੇ ਗਏ ਨੇ। ਇਸ ਵਿਧੀ ਦੇ ਵਿੱਚ ਕੀਮੋਥੈਰੇਪੀ ਦੇ ਮੁਕਾਬਲੇ ਘੱਟ ਨੁਕਸਾਨਦੇਹ ਸਾਬਤ ਹੋ ਰਹੀ ਹੈ। ਸੋ ਬਹੁਤ ਸਾਰੀ ਇਨਫੋਰਮੇਸ਼ਨ ਇੱਦਾਂ ਦੀਆਂ ਨੇ ਜੋ ਤੁਹਾਨੂੰ ਸਾਂਝੀਆਂ ਕਰਾਂਗੇ। ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਕਿਉਂਕਿ ਇਨਫੋ ਟਾਈਮਸ ਪ੍ਰੋਗਰਾਮ ਚੱਲ ਰਿਹਾ ਅਤੇ ਇਨਫੋ ਟਾਈਮ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਨਾ ਕਰੀਏ ਅਤੇ ਤੁਹਾਡਾ ਐਂਟਰਟੇਨਮੈਂਟ ਨਾ ਕਰੀਏ, ਇਹ ਹੋ ਨਹੀਂ ਸਕਦਾ। ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪਰਵਿੰਦਰ।

ਸੋ ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਸੀਂ ਅੱਜ ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂਬਾਤਾਂ ਕਰ ਰਹੇ ਹਾਂ ਅਤੇ ਹੁਣ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ। ਕਹਿੰਦੇ ਭਾਰਤ ਆਪਣੀ ਸੱਭਿਆਚਾਰਕ ਵਿਭਿੰਨਤਾ, ਇਤਿਹਾਸਿਕ ਵਿਰਾਸਤ ਅਤੇ ਸੁੰਦਰਤਾ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ, ਜੇਕਰ ਤੁਸੀਂ ਚਾਹੋ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਔਰ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਲੈ ਕੇ ਮੁੰਬਈ ਤੱਕ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜੋ ਤੁਸੀਂ ਐਕਸਪਲੋਰ ਕਰ ਸਕਦੇ ਹੋ, ਔਰ ਤੁਸੀਂ ਸੋਚੋਗੇ ਕਿ ਵਾਓ ਸਾਡੇ ਇੰਡੀਆ ਦੇ ਵਿੱਚ ਕਿੰਨੀ ਵਿਭਿੰਨਤਾ ਹੈ। ਬਾਏ ਐਗਜ਼ਾਮਪਲ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਤਿਹਾਸ ਅਤੇ ਦੇਸ਼ ਭਗਤੀ ਦਾ ਸੁਮੇਲ ਹੈ। ਪੰਜਾਬ ਅੰਮ੍ਰਿਤਸਰ ਦਾ ਦਿਲ ਹੈ, ਅੰਮ੍ਰਿਤਸਰ ਜਿਹੜਾ ਪੰਜਾਬ ਦਾ ਦਿਲ ਹੈ ਜੋ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਕੇਂਦਰ ਹੈ। ਇੱਥੇ ਹਰ ਸਾਲ ਲੱਖਾਂ ਸ਼ਰਧਾਲੂ ਗਿਣਤੀ ਦੇ ਵਿੱਚ ਆਉਂਦੇ ਨੇ, ਸੈਲਾਨੀ ਆਉਂਦੇ ਨੇ ਜੋ ਕਿ ਸਭ ਤੋਂ ਪਹਿਲਾਂ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ। ਇਹ ਅੰਮ੍ਰਿਤਸਰ ਦਾ ਮੁੱਖ ਆਕਰਸ਼ਣ ਦਾ ਕੇਂਦਰ ਹੈ ਜੋ ਸੋਨੇ ਦੇ ਨਾਲ ਮੜਿਆ ਹੋਇਆ ਗੁਰਦੁਆਰਾ ਸਾਹਿਬ ਹੈ। ਸ਼ਾਂਤੀ ਅਤੇ ਰੂਹਾਨੀਅਤ ਦਾ ਪ੍ਰਤੀਕ ਹੈ। ਇੱਥੋਂ ਦਾ ਲੰਗਰ ਦੁਨੀਆ ਦੀ ਸਭ ਤੋਂ ਵੱਡੀ ਮੁਫਤ ਰਸੋਈ ਮੰਨਿਆ ਜਾਂਦਾ ਹੈ, ਜਿੱਥੇ ਜਾਤ ਪਾਤ ਦਾ ਭੇਦਭਾਵ ਬਿਨਾਂ ਕੀਤੇ ਇੱਥੇ ਹਰ ਕੋਈ ਬੈਠ ਕੇ ਪ੍ਰਸ਼ਾਦਾ ਛਕਦਾ ਹੈ। ਰਾਤ ਦੇ ਸਮੇਂ ਗੁਰੂ ਘਰ ਦੀ ਰੌਸ਼ਨੀ ਅਤੇ ਸਰੋਵਰ ਵਿੱਚ ਪੈਂਦਾ ਪਰਛਾਵਾਂ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਜਲ੍ਹਿਆਂਵਾਲੇ ਬਾਗ ਦੀ ਜੇਕਰ ਗੱਲ ਕਰੀਏ ਤਾਂ ਇਹ ਸਥਾਨ ਭਾਰਤੀ ਆਜ਼ਾਦੀ ਦੀ ਸੰਗਰਾਮ ਦੀ ਯਾਦ ਦਿਵਾਉਂਦਾ ਹੈ। 13 ਅਪ੍ਰੈਲ 1919 ਨੂੰ ਹੋਏ ਖੂਨੀ ਸਾਕੇ ਦੀਆਂ ਨਿਸ਼ਾਨੀਆਂ ਅੱਜ ਵੀ ਇੱਥੋਂ ਦੀਆਂ ਕੰਧਾਂ ਅਤੇ ਗੋਲੀਆਂ ਦੇ ਨਿਸ਼ਾਨ ਦੇ ਰੂਪ ਦੇ ਵਿੱਚ ਮੌਜੂਦ ਨੇ। ਵਾਹਗਾ ਬਾਰਡਰ ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਹਰ ਰੋਜ਼ ਸ਼ਾਮ ਨੂੰ ਹੋਣ ਵਾਲੀ ਰਿਟਰੀਟ ਸੈਰੇਮਨੀ ਦੇਖਣ ਯੋਗ ਹੁੰਦੀ ਹੈ। ਲੋਕਾਂ ਦਾ ਜੋਸ਼ ਹੈ ਕਿ ਦੇਸ਼ ਭਗਤੀ ਦੇ ਨਾਅਰੇ ਹਰ ਕਿਸੇ ਦੇ ਵਿੱਚ ਉਤਸ਼ਾਹ ਭਰ ਦਿੰਦੇ ਨੇ। ਹੁਣ ਗੱਲ ਕਰ ਲੈਂਦੇ ਹਾਂ ਆਗਰਾ ਦੀ, ਜਿੱਥੇ ਮੁਗਲ ਕਲਾ ਦੀ ਪਿਆਰੀ ਜਿਹੀ ਨਿਸ਼ਾਨੀ ਵੇਖਣ ਨੂੰ ਮਿਲਦੀ ਹੈ। ਉੱਤਰ ਪ੍ਰਦੇਸ਼ ਦਾ ਸ਼ਹਿਰ ਆਗਰਾ ਦੁਨੀਆ ਦੀ 7 ਅਜੂਬਿਆਂ ਦੇ ਵਿੱਚੋਂ ਇੱਕ ਹੈ। ਇਸ ਨੂੰ ਤਾਜ ਮਹਿਲ ਕਿਹਾ ਜਾਂਦਾ ਹੈ। ਤਾਜ ਮਹਿਲ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੇ ਲਈ ਯਾਦ ਵਿੱਚ ਬਣਾਇਆ। ਚਿੱਟੇ ਸੰਗਮਰਮਰ ਨਾਲ ਇਹ ਸ਼ਾਨਦਾਰ ਮਕਬਰਾ ਬਣਾਇਆ ਗਿਆ ਅਤੇ ਯਮੁਨਾ ਨਦੀ ਦੇ ਕੰਢੇ 'ਤੇ ਸਥਿਤ ਇਹ ਇਮਾਰਤ ਮੁਗਲ ਭਵਨ ਨਿਰਮਾਣ ਕਲਾ ਦਾ ਸਭ ਤੋਂ ਉੱਤਮ ਨਮੂਨਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਤਾਜ ਮਹਿਲ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਦੇਖਣ ਵਾਲਾ ਹੁੰਦਾ ਹੈ। ਇਸ ਤੋਂ ਇਲਾਵਾ ਆਗਰੇ ਦਾ ਕਿਲ੍ਹਾ ਫਤਿਹਪੁਰ ਸਿਕਰੀ, ਆਗਰੇ ਦੀ ਕਿਲ੍ਹਾ ਦੀ ਜੇਕਰ ਗੱਲ ਕਰੀਏ ਤਾਂ ਯੂਨੈਸਕੋ ਦੇ ਵਿੱਚ ਵਿਸ਼ਵ ਵਿਰਾਸਤ ਦੀ ਸੂਚੀ ਦੇ ਵਿੱਚ ਸ਼ਾਮਲ

ਲੈ ਲਾਲ ਪੱਥਰ ਦੇ ਨਾਲ ਬਣਿਆ ਇਹ ਕਿਲ੍ਹਾ ਮੁਗਲਾਂ ਦੀ ਤਾਕਤ ਅਤੇ ਸ਼ਾਨ ਸ਼ੌਕਤ ਨੂੰ ਦਰਸਾਉਂਦਾ। ਇਸ ਤੋਂ ਇਲਾਵਾ ਭਾਰਤ ਦੀ ਕਾਰੀਗਰੀ ਨੂੰ ਵੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰਦਾ। ਆਗਰਾ ਤੋਂ ਕੁਝ ਹੀ ਦੂਰੀ 'ਤੇ ਸ਼ਹਿਰ ਵਸਿਆ ਹੋਇਆ ਅਕਬਰ ਵੱਲੋਂ ਵਸਾਇਆ ਗਿਆ ਸੀ। ਇੱਥੋਂ ਦਾ ਬੁਲੰਦ ਦਰਵਾਜ਼ਾ ਦੁਨੀਆ ਦਾ ਉੱਚੇ ਪ੍ਰਵੇਸ਼ ਦੁਆਰਾਂ ਦੇ ਵਿੱਚੋਂ ਇੱਕ ਹੈ। ਹੁਣ ਗੱਲ ਕਰ ਲੈਂਦੇ ਹਾਂ ਜੈਪੁਰ ਦੀ, ਜਿਸ ਸ਼ਹਿਰ ਨੂੰ ਗੁਲਾਬੀ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ ਹੈ ਅਤੇ ਰਾਜਪੂਤ ਵਿਰਾਸਤ ਦੀ ਇੱਕ ਵੱਖਰੀ ਪਹਿਚਾਣ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਆਪਣੇ ਸ਼ਾਨਦਾਰ ਕਿਲ੍ਹਿਆਂ, ਮਹਿਲਾਂ ਅਤੇ ਰੰਗੀਨ ਸੱਭਿਆਚਾਰ ਦੇ ਲਈ ਪ੍ਰਸਿੱਧ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਨੇ, ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਉਸ ਤੋਂ ਬਾਅਦ ਹੋਰ ਸਾਰੀਆਂ ਇਨਫੋਰਮੇਸ਼ਨਸ, ਬਣੇ ਰਹੋ ਮੇਰੇ ਨਾਲ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਐਂਡ ਪ੍ਰੋਗਰਾਮ ਚੱਲ ਰਿਹਾ ਇਨਫੋ ਟਾਈਮਸ।

ਬਿਲਕੁਲ ਜੀ, ਅੱਜ ਦੇ ਮੌਸਮ ਦੇ ਵਿੱਚ ਨਾ ਹੌਲੀ ਹੌਲੀ ਤੁਰਨ ਦੀ ਲੋੜ ਹੈ, ਕਿਉਂਕਿ ਜੇ ਬਰਸਾਤ ਦੇ ਵਿੱਚ ਪੈਰ ਤਿਲਕ ਗਿਆ ਤਾਂ ਬੰਦਾ ਡਿੱਗ ਵੀ ਸਕਦਾ। ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਤੱਕ। ਆਕਾਸ਼ਵਾਣੀ ਜਲੰਧਰ ਦੇ ਉੱਤੇ ਐਨ ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ, ਅਤੇ ਕਹਿ ਰਹੇ ਨੇ ਕਿ ਅਗਲੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਹੈ, ਕਹਿ ਰਹੇ ਨੇ ਕਿ ਜਿਵੇਂ ਗੱਲ ਕਰ ਰਹੇ ਸੀ ਘੁੰਮਣ ਫਿਰਨ ਵਾਲੀਆਂ ਥਾਵਾਂ ਬਾਰੇ, ਆਮੇਰ ਦਾ ਕਿਲ੍ਹਾ ਹੈ ਜੀ ਪਹਾੜੀ 'ਤੇ ਸਥਿਤ। ਇਹ ਕਿਲ੍ਹਾ ਆਪਣੀ ਕਲਾਤਮਕ ਸ਼ੈਲੀ ਅਤੇ ਸ਼ੀਸ਼ ਮਹਿਲ ਲਈ ਜਾਣਿਆ ਜਾਂਦਾ ਹੈ। ਸੈਲਾਨੀ ਇੱਥੇ ਹਾਥੀ ਦੀ ਸਵਾਰੀ ਦਾ ਆਨੰਦ ਵੀ ਲੈਂਦੇ ਨੇ। ਹਵਾ ਮਹਿਲ 953 ਛੋਟੀਆਂ ਖਿੜਕੀਆਂ ਵਾਲਾ ਇਹ 5 ਮੰਜ਼ਿਲਾ ਇਮਾਰਤ ਬਿਨਾਂ ਕਿਸੇ ਨੀਂਹ 'ਤੇ ਬਣੀ ਹੋਈ ਹੈ। ਇਹ ਰਾਜਪੂਤ ਔਰਤਾਂ ਲਈ ਬਣਾਈ ਗਈ ਸੀ ਤਾਂ ਜੋ ਇਹ ਬਿਨਾਂ ਕਿਸੇ ਰੋਕ ਟੋਕ ਦੇ ਗਲੀ ਦੇ ਜਸ਼ਨਾਂ ਨੂੰ ਦੇਖ ਸਕਣ। ਸਿਟੀ ਪੈਲਸਾਂ ਅਤੇ ਜੰਤਰ ਮੰਤਰ, ਸਿਟੀ ਪੈਲਸਾਂ ਦੇ ਵਿੱਚ ਅੱਜ ਵੀ ਸ਼ਾਹੀ ਪਰਿਵਾਰ ਨਿਵਾਸ ਕਰਦਾ, ਜਿੱਥੇ ਕੁਝ ਹਿੱਸਿਆਂ ਮਿਊਜ਼ੀਅਮ ਵਜੋਂ ਵਰਤਿਆ ਜਾਂਦਾ ਹੈ। ਜੰਤਰ ਮੰਤਰ ਦੁਨੀਆ ਦੀ ਸਭ ਤੋਂ ਵੱਡੀ ਪੱਥਰ ਦੀ ਖਗੋਲ ਵਿਗਿਆਨੀਆਂ ਦੀ ਵੇਦਸ਼ਾਲਾ ਹੈ। ਹੁਣ ਗੱਲ ਕਰ ਲੈਂਦੇ ਹਾਂ ਗੋਆ ਦੀ, ਸਮੁੰਦਰੀ ਲਹਿਰਾਂ ਅਤੇ ਆਜ਼ਾਦ ਫਿਜ਼ਾਵਾਂ ਦਾ ਸ਼ਹਿਰ। ਜੇਕਰ ਕੁਦਰਤ ਅਤੇ ਪਾਰਟੀਆਂ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਗੋਆ ਤੋਂ ਵਧੀਆ ਜਗ੍ਹਾ ਨਹੀਂ ਹੋ ਸਕਦੀ। ਇਹ ਆਪਣੇ ਖੂਬਸੂਰਤ ਬੀਚਾਂ ਅਤੇ ਪੁਰਾਣੇ ਚਰਚਾਂ ਦੇ ਲਈ ਮਸ਼ਹੂਰ ਹੈ। ਬੀਚਿਸ ਉੱਤਰੀ ਗੋਆ ਦੇ ਕੈਲੰਗੂਟ ਅਤੇ ਬਾਚਾ ਬੀਚ ਆਪਣੀ ਨਾਈਟ ਲਾਈਫ ਅਤੇ ਵਾਟਰ ਸਪੋਰਟਸ ਲਈ ਜਾਣੇ ਜਾਂਦੇ ਨੇ, ਜਦੋਂ ਕਿ ਦੱਖਣੀ ਗੋਆ ਦੇ ਬੀਚ ਸ਼ਾਂਤੀ ਦੇ ਲਈ ਸ਼ੌਕੀਨਾਂ ਲਈ ਵਧੀਆ ਹਨ। ਪੁਰਾਣਾ ਗੋਆ, ਜੇਕਰ ਇੱਥੇ ਪੁਰਤਗਾਲੀਆਂ ਸ਼ੈਲੀ ਦੇ ਲਈ ਬਣੇ ਕਈ ਪੁਰਾਣੇ ਚਰਚ ਹਨ, ਜਿਵੇਂ ਕਿ ਬੈਸੀਲੀਕਾ ਆਫ ਬੋਮ ਜੀਸਸ। ਇਹ ਸਥਾਨ ਯੂਨੈਸਕੋ ਦੀ ਵਿਰਾਸਤ ਦਾ ਹਿੱਸਾ ਹਨ। ਦੁੱਧ ਸਾਗਰ ਝਰਨਾ, ਇਹ ਗੋਆ ਦੇ ਜੰਗਲਾਂ ਦੇ ਵਿੱਚ ਸਥਿਤ ਹੈ, ਬਹੁਤ ਖੂਬਸੂਰਤ ਝਰਨਾ ਹੈ। ਇਹ ਦੁੱਧ ਦੇ ਚਿੱਟਾਂ ਵਾਂਗ ਦਿਖਾਈ ਦਿੰਦਾ ਹੈ, ਔਰ ਸਭ ਤੋਂ ਵੱਡੀ ਗੱਲ ਹੈ ਜ਼ਿਆਦਾਤਰ ਟ੍ਰੇਨ ਦੇ ਵਿੱਚੋਂ ਨਜ਼ਰ ਆਉਂਦਾ, ਲੋਕ ਜ਼ਿਆਦਾਤਰ ਵਲੋਗਿੰਗ ਕਰਦੇ ਹੋਏ ਇੱਥੋਂ ਨਿਕਲਦੇ ਨੇ, ਔਰ ਇਸ ਦਾ ਦ੍ਰਿਸ਼ ਬਹੁਤ ਹੀ ਵਧੀਆ ਦੇਖਣ ਨੂੰ ਮਿਲਦਾ ਹੈ। ਸ਼੍ਰੀਨਗਰ, ਹੁਣ ਗੱਲ ਕਰ ਲੈਂਦੇ ਹਾਂ ਧਰਤੀ ਦਾ ਸਵਰਗ। ਕਸ਼ਮੀਰ ਘਾਟੀ ਦੇ ਵਿੱਚ ਸਥਿਤ ਸ਼੍ਰੀਨਗਰ ਕੁਦਰਤੀ ਸੁੰਦਰਤਾ, ਡਲ ਝੀਲ ਅਤੇ ਪਹਾੜਾਂ ਲਈ ਜਾਣਿਆ ਜਾਂਦਾ ਹੈ। ਡਲ ਝੀਲ, ਇੱਥੇ ਸ਼ਿਕਾਰ, ਕਿਸ਼ਤੀ ਦੀ ਸਵਾਰੀ ਕਰਨਾ ਯਾਦਗਾਰ ਅਨੁਭਵ ਹੈ। ਮੁਗਲ ਗਾਰਡਨ, ਸ਼ਾਲੀਮਾਰ ਬਾਗ ਅਤੇ ਨਿਸ਼ਾਂਤ ਬਾਗ ਆਪਣੇ ਫੁੱਲਾਂ ਦੀ ਵਿਭਿੰਨਤਾ ਅਤੇ ਫੁਹਾਰਿਆਂ ਦੇ ਲਈ ਮਸ਼ਹੂਰ ਹਨ। ਗੁਲਮਰਗ ਅਤੇ ਪਹਿਲਗਾਮ, ਸ਼੍ਰੀਨਗਰ ਨੇੜੇ ਸਥਿਤ ਸਥਾਨ ਬਰਫ਼ਬਾਰੀ ਅਤੇ ਟਰੈਕਿੰਗ ਦੇ ਲਈ ਜਾਣੇ ਜਾਂਦੇ ਨੇ। ਗੁਲਮਰਗ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਕੇਬਲ ਕਾਰ ਗੋਂਡੋਲਾ ਸਵਾਰੀ ਦਾ ਆਨੰਦ ਲਿਆ ਜਾ ਸਕਦਾ ਹੈ। ਇੱਥੇ 5 ਸਥਾਨ ਭਾਰਤ ਦੀ ਅਮੀਰ ਵਿਰਾਸਤ ਅਤੇ ਕੁਦਰਤ ਦਾ ਸੁਮੇਲ ਹਨ, ਜੋ ਕਿਸੇ ਨੂੰ ਇੱਕ ਵਾਰ, ਹਰ ਕਿਸੇ ਨੂੰ ਕਿਸੇ ਨਾ ਕਿਤੇ ਇੱਕ ਵਾਰ ਜ਼ਰੂਰ ਦੇਖਣੇ ਚਾਹੀਦੇ ਨੇ। ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਹੋਰ ਸਾਰੀਆਂ ਇਨਫੋਰਮੇਸ਼ਨਸ ਲੈ ਕੇ ਹਾਜ਼ਰ ਹੋ ਰਿਹਾ ਜੀ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

हाँ जी, तो से प्यार करते हैं गोरी जहाँ भी दे देंगे 102.7 MHz आकाशवाणी जलंधर दे उत्ते वाजिद जी की आवाज़ दे विच एंड सुनीति चौहान होना की आवाज़ दे विच तुसीं बहुत ही प्यारा जिहा गाना इंजॉय किया वॉन्टेड फिल्म तो सलमान खान अते आयशा टोकिया जी दी उत्ते फिल्माया गया बहुत ही प्यारा जिहा गीत। हाँ हुण अगली इन्फॉर्मेशन मेरे कोल है, कहिंदे डायबिटीज़ का ना एक मिठा जिहा फल है, खट्टा मिठा जिहा बहुत ही वधिया फल है और दुश्मन है डायबिटीज़ का। जेकर वो मिठा फ्रूट तुसीं कंज्यूम करते हो तां ਤੁਹਾਡਾ ਡਾਇਬਿਟੀਜ਼ ਵੀ ਦੂਰ ਹੋਵੇਗਾ ਅਤੇ ਹੱਡੀਆਂ ਨੂੰ ਵੀ ਤਾਕਤ ਮਿਲੇਗੀ। ਸੋ ਆਓ ਤੁਹਾਨੂੰ ਦੱਸ ਦਿੰਦੇ ਹਾਂ ਉਹਦੇ ਬਾਰੇ। ਇੱਕ ਰਸਭਰੀ ਨਾਮ ਦਾ ਫਰੂਟ ਹੈ ਜੋ ਮਿੱਠਾ ਜਿਹਾ ਫਲ ਹੈ, ਜਿਸ ਵਿੱਚ ਥੋੜ੍ਹੀ ਜਿਹੀ ਖਟਾਸ ਹੁੰਦੀ ਹੈ, ਇੱਕ ਚਮਕੀਲਾ ਰੰਗ ਦਾ ਸਵਾਦਿਸ਼ਟ ਜਿਹਾ ਫਰੂਟ ਹੁੰਦਾ ਹੈ। ਖਾਣ ਦੇ ਵਿੱਚ ਤੁਹਾਡੇ ਸਧਾਰਨ ਜਿਹੇ ਖਾਣੇ ਨੂੰ ਬਹੁਤ ਖਾਸ ਬਣਾ ਦਿੰਦਾ ਹੈ, ਜਿਸ ਵਿੱਚ ਵਿਟਾਮਿਨ, ਮਿਨਰਲਸ, ਐਂਟੀਆਕਸੀਡੈਂਟਸ ਅਤੇ ਹੋਰ ਫਾਈਬਰਸ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ। ਰਸਭਰੀ ਚਾਰ ਅਲੱਗ ਅਲੱਗ ਰੰਗਾਂ ਦੇ ਵਿੱਚ ਮਿਲਦੀ ਹੈ, ਲਾਲ, ਕਾਲੀ, ਬੈਂਗਣੀ ਅਤੇ ਸੁਨਹਿਰੀ। ਰਸਭਰੀ ਸਾਰੇ ਆਮ ਪ੍ਰਕਾਰ ਹਨ ਜੋ ਕਿ ਕਿਰਿਆਨੇ ਦੁਕਾਨਾਂ ਦੇ ਵਿੱਚ ਵੀ ਮਿਲ ਜਾਂਦੀ ਹੈ। ਤਾਜ਼ਾ ਰਸਭਰੀ ਆਮ ਤੌਰ 'ਤੇ ਜੂਨ ਤੋਂ ਅਕਤੂਬਰ ਦੇ ਵਿਚਕਾਰ ਮਿਲਦੀ ਹੈ, ਲੇਕਿਨ ਫਰੋਜ਼ਨ ਜਮੀ ਹੋਈ ਰਸਭਰੀ ਪੂਰੇ ਸਾਲ ਉਪਲਬਧ ਹੁੰਦੀ ਹੈ। ਇਸ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਮਾਤਰਾ ਹੁੰਦੀ ਹੈ, ਸਿਹਤ ਦੇ ਲਈ ਵਰਦਾਨ ਹੈ ਅਤੇ ਲਗਾਤਾਰ 15 ਦਿਨ ਖਾਣ ਤੋਂ ਬਾਅਦ ਤੁਹਾਨੂੰ ਫਰਕ ਜਿਹੜਾ ਪ੍ਰਾਪਤ ਹੋਵੇਗਾ। ਹੁਣ ਇਸਦੇ ਫਾਇਦਿਆਂ ਦੀ ਗੱਲ ਕਰ ਲਈਏ। ਰਸਭਰੀ ਥੋੜ੍ਹੀ ਜਿਹੀ ਜਗ੍ਹਾ ਬਹੁਤ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਬਹੁਤ ਸਾਰਾ ਪੋਸ਼ਣ ਇਸ ਦੇ ਵਿੱਚ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਦਿਲ ਦੇ ਕੰਮ ਕਰਨ ਦੇ ਲਈ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ, ਮਦਦਗਾਰ ਸਾਬਿਤ ਹੁੰਦਾ ਹੈ, ਯਾਦਦਾਸ਼ਤ ਸ਼ਕਤੀ ਜਿਹੜੀ ਹੈ ਵਧੀਆ ਹੁੰਦੀ ਹੈ। ਇਸ ਦੇ ਵਿੱਚ ਮੌਜੂਦ ਓਮੇਗਾ

ਪਥਰੀ ਫੈਟੀ ਐਸਿਡ ਸਟਰੋਕ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਮਦਦ ਕਰਦੇ ਨੇ। ਇਹਨਾਂ ਦੇ ਵਿੱਚ ਮੈਂਗਜ਼ੀਨ ਨਾਮ ਦਾ ਇੱਕ ਮਿਨਰਲ ਹੁੰਦਾ ਜੋ ਹੱਡੀਆਂ ਦੇ ਉੱਤੇ ਅਤੇ ਸਕਿਨ ਨੂੰ ਹੈਲਦੀ ਰੱਖਣ ਦੇ ਵਿੱਚ ਮਦਦਗਾਰ ਹੁੰਦਾ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ। ਹੋਰ ਡਾਇਬਟੀਜ਼ ਜੇਕਰ ਉਸਦੀ ਗੱਲ ਕਰੀਏ, ਕਹਿੰਦੇ 1 ਕੱਪ ਰਸਭਰੀ ਅਤੇ 8 ਗ੍ਰਾਮ ਉਸਦੇ ਵਿੱਚ ਫਾਈਬਰ ਹੁੰਦਾ ਜੋ ਬਲੱਡ ਸ਼ੂਗਰ ਅਤੇ ਕੋਲੈਸਟਰੋਲ ਨੂੰ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਵਿੱਚ ਮਦਦਗਾਰ ਸਾਬਤ ਹੁੰਦਾ। ਜ਼ਿਆਦਾ ਫਾਈਬਰ ਖਾਣ ਵਾਲੇ ਨਾਲ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਅਤੇ ਜ਼ਿਆਦਾ ਦੇਰ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਨਹੀਂ ਲੱਗਦੀ ਅਤੇ ਵਜ਼ਨ ਕੰਟਰੋਲ ਕਰਨ ਦੇ ਵਿੱਚ ਵੀ ਇਹ ਚੀਜ਼ ਮਦਦਗਾਰ ਸਾਬਤ ਹੁੰਦੀ ਹੈ। ਜ਼ਿਆਦਾਤਰ ਫਲਾਂ ਦੇ ਵਿੱਚ ਤੋਂ ਮੁਕਾਬਲੇ ਰਸ ਭਰੀ ਦੇ ਵਿੱਚ ਬਹੁਤ ਘੱਟ ਚੀਨੀ ਹੁੰਦੀ ਹੈ। ਇਹ ਪੂਰੇ ਕੱਪ ਦੇ ਵਿੱਚ ਸਿਰਫ 5 ਗ੍ਰਾਮ ਅਤੇ ਇਸ ਦੇ ਲਈ ਖਾਣ ਦੇ ਵਿੱਚ ਤੁਹਾਡਾ ਬਲੱਡ ਸ਼ੂਗਰ ਲੈਵਲ ਆਪਣੇ ਆਪ ਨੋਰਮਲ ਹੋ ਜਾਂਦਾ, ਕਿਉਂਕਿ ਤੁਹਾਡੇ ਮਿੱਠੇ ਦੀ ਮਾਤਰਾ ਜਿਹੜਾ ਤੁਸੀਂ ਸੋਚਦੇ ਹੋ ਕਿ ਮਿੱਠਾ ਜ਼ਿਆਦਾ ਲੈਣਾ ਜਾਂ ਘੱਟ ਲੈਣਾ, ਤੁਹਾਡਾ ਮਾਇੰਡ ਉੱਥੇ ਹੀ ਜਾ ਕੇ ਸਟੱਕ ਹੋ ਜਾਂਦਾ ਔਰ ਤੁਹਾਡੀ ਬੋਡੀ ਨੂੰ ਜਿਹੜਾ ਮਿੱਠਾ ਚਾਹੀਦਾ ਹੁੰਦਾ ਨੈਚੁਰਲ ਵੇ ਦੇ ਨਾਲ ਮਿਲ ਜਾਂਦਾ ਅਤੇ ਆਰਟੀਫਿਸ਼ੀਅਲ ਚੀਜ਼ਾਂ ਤੋਂ ਤੁਸੀਂ ਦੂਰ ਰਹਿੰਦੇ ਹੋ, ਤਾਂ ਇਸ ਦੇ ਨਾਲ ਸ਼ੂਗਰ ਕੰਟਰੋਲ, ਬੀਪੀ ਕੰਟਰੋਲ ਅਤੇ ਬਹੁਤ ਸਾਰੀਆਂ ਚੀਜ਼ਾਂ ਤੋਂ ਇਹ ਕੰਟਰੋਲ ਹੋ ਜਾਂਦਾ। ਹੁਣ ਬਿਮਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਰਸਭਰੀ ਦੇ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕੋਸ਼ਿਕਾਵਾਂ ਦੇ ਵਿੱਚ ਫ੍ਰੀ ਰੈਡੀਕਲਸ ਦੇ ਹੋਣ ਦੇ ਨਾਲ ਨਾਲ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਂਦਾ। ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਇਸ ਦੇ ਵਿੱਚ, ਇਸ ਦੇ ਕਾਰਨ ਸਾਨੂੰ ਨੁਕਸਾਨ ਵਿੱਚ ਬੁਢਾਪੇ ਦੀ ਪ੍ਰਕਿਰਿਆ, ਗਠੀਆ, ਕੈਂਸਰ, ਦਿਲ ਦੀਆਂ ਬਿਮਾਰੀਆਂ, ਅਲਜ਼ਾਈਮਰ ਬਿਮਾਰੀਆਂ, ਬਹੁਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈ ਇਹ ਬਚਾ ਕੇ ਰੱਖਦਾ। ਹੁਣ ਇਸ ਦੇ ਵਿੱਚ ਵਿਟਾਮਿਨ ਸੀ ਹੁੰਦਾ ਜਿਸ ਦੇ ਨਾਲ ਸਾਨੂੰ ਸਕਿਨ ਵਧੀਆ ਪ੍ਰਾਪਤ ਹੁੰਦੀ ਹੈ। 1 ਕੱਪ, ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ 1 ਕੱਪ ਤਾਜ਼ਾ ਲਾਲ ਰਸਭੈਰੀ ਦੇ ਵਿੱਚ ਕੀ ਹੁੰਦੀਆਂ ਨੇ। ਕੈਲਰੀ ਜਿਹੜੀਆਂ ਹੁੰਦੀਆਂ ਨੇ ਉਹ 64 ਗ੍ਰਾਮ ਹੁੰਦੀਆਂ ਨੇ, ਪ੍ਰੋਟੀਨ ਜਿਹੜਾ 1 ਗ੍ਰਾਮ ਪ੍ਰਾਪਤ ਹੁੰਦਾ, ਫੈਟ ਜਿਹੜਾ 1 ਗ੍ਰਾਮ, ਕਾਰਬੋਹਾਈਡਰੇਟ 14 ਗ੍ਰਾਮ ਅਤੇ ਫਾਈਬਰ ਜਿਹੜਾ ਹੈ 8 ਗ੍ਰਾਮ ਅਤੇ ਚੀਨੀ ਜਿਹੜੀ ਹੈ ਯਾਨੀ ਕਿ ਮਿਠਾਸ ਜਿਹੜੀ ਹੈ ਉਹ 5 ਗ੍ਰਾਮ ਪ੍ਰਾਪਤ ਹੁੰਦੀ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਸਭੈਰੀ ਕਿਵੇਂ ਤਿਆਰ ਕਰਨੀ ਚਾਹੀਦੀ ਹੈ, ਉਸਦਾ ਜੋ ਸਾਨੂੰ ਖਾਣ ਪੀਣ ਦੇ ਲਈ ਜੋ ਯੂਜ਼ ਕਰਨੀ ਹੈ ਵਧੀਆ ਤਰੀਕੇ ਦੇ ਨਾਲ। ਸਭ ਤੋਂ ਪਹਿਲਾਂ ਚਾਰੋ ਜਿਹੜੀਆਂ ਰਸਭਰੀਆਂ ਹੁੰਦੀਆਂ ਨੇ ਉਸਦਾ ਅਲੱਗ ਅਲੱਗ ਟੇਸਟ ਹੁੰਦਾ, ਸਾਰਿਆਂ ਨੂੰ ਇਕੱਠਾ ਕਰ ਲਓ। ਕਾਲੀ ਰਸਭਰੀ ਜਿਹੜੀ ਮਿੱਠੀ ਹੁੰਦੀ ਹੈ, ਇਸਦਾ ਸਵਾਦ ਲਾਲ ਰਸਭਰੀ ਦੇ ਨਾਲੋਂ ਬਲੈਕਬੈਰੀ ਦੇ ਬੀਚ ਵਰਗਾ ਹੁੰਦਾ ਹੈ। ਬੈਂਗਣੀ ਰਸਭਰੀ ਦਾ ਮਿਸ਼ਰਣ ਹੁੰਦਾ ਹੈ। ਸੁਨਹਿਰੀ ਰਸਭਰੀ ਪੀਲੇ ਰੰਗ ਦੀ ਹੁੰਦੀ ਹੈ। ਅਨੋਖਾ ਸੋਮਿਆ ਇਹਦਾ ਵੱਖਰਾ ਤਰੀਕੇ ਦੇ ਨਾਲ ਸਵਾਦ ਹੁੰਦਾ ਹੈ। ਜੇਕਰ ਸ਼ਹਿਦ, ਕੁਰਬਾਨੀ ਕੇਲਾ ਅਤੇ ਰਸਭਰੀ ਦਾ ਮਿਸ਼ਰਣ ਬਣਾਇਆ ਜਾਵੇ ਤਾਂ ਸਮੂਦੀ, ਮਫੀਨ, ਫਰੂਟੀ ਸੈਲਡ ਮਿੱਠਾ ਕਰਕੇ ਇਸ ਨੂੰ ਇਸਤੇਮਾਲ ਕਰੋ ਅਤੇ ਮੁੱਠੀ ਭਰ ਰਸਭਰੀ ਨੂੰ ਨਾਸ਼ਤੇ ਦੇ ਵਿੱਚ ਜੇਕਰ ਯੂਜ਼ ਕਰੋ ਤਾਂ ਤੁਹਾਨੂੰ ਬਹੁਤ ਵਧੀਆ ਇਸ ਦਾ ਰਿਜ਼ਲਟ ਪ੍ਰਾਪਤ ਹੋਵੇਗਾ। ਸੋ ਬਣੇ ਰਹੋ ਸਾਡੇ ਨਾਲ, ਇਸੇ ਤਰੀਕੇ ਦੇ ਨਾਲ ਇਨਫੋਰਮੇਸ਼ਨ ਦਾ ਪਿਟਾਰਾ ਜਿਹੜਾ ਮੈਂ ਲੈ ਕੇ ਆਇਆ ਤੁਹਾਨੂੰ ਇਸੇ ਤਰੀਕੇ ਦੇ ਨਾਲ ਸਾਂਝਾ ਕਰਾਂਗਾ। ਸੋ ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਪਰ ਜੇ ਮੌਸਮ ਦੇ ਵਿੱਚ ਤੁਸੀਂ ਧਿਆਨ ਨਾਲ ਰੱਖਿਆ ਤਾਂ ਮੈਂ ਕਹਿੰਦਾ ਪਤਾ ਨਹੀਂ ਕੀ ਹੋ ਸਕਦਾ, ਕਿਉਂਕਿ ਗਰਮੀ ਲਗਾਤਾਰ ਵੱਧ ਰਹੀ ਹੈ, ਪਰ ਮੌਸਮ ਅੱਜ ਚੇਂਜ ਹੋ ਗਿਆ, ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ ਨਾ। ਸੋ ਬਿਲਕੁਲ ਹੀਟ ਵੇਵ ਦੀ ਕਹਿੰਦੇ ਵਾਪਸੀ ਹੋ ਰਹੀ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਬਹੁਤ ਸਾਰੇ ਰਾਜਾਂ ਦੇ ਵਿੱਚ, ਪਰ ਅੱਜ ਜਿਹੜਾ ਮੌਸਮ ਦੇਖਣ ਨੂੰ ਮਿਲਿਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਘੱਟ ਸਕਦੀ ਹੈ, ਪਰ ਮੌਸਮ ਵਿਭਾਗ ਨੇ ਜਿਹੜੀ ਪੇਸ਼ੀਨਗੋਈ ਕੀਤੀ ਹੈ ਉਸ ਦੇ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਹੈ, ਕਹਿੰਦੇ ਹੀਟ ਵੇਵ ਦੀ ਵਾਪਸੀ ਹੋ ਚੁੱਕੀ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹੀਟ ਵੇਵ ਵਾਪਸ ਆ ਚੁੱਕਿਆ, ਖਾਸ ਕਰਕੇ ਪੱਛਮੀ ਅਤੇ ਮੱਧ ਭਾਰਤ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦਾ ਅਨੁਮਾਨ ਹੈ। ਮੌਨਸੂਨ ਜਲਦੀ ਆਉਣ ਵਾਲਾ ਤਾਂ ਬਿਲਕੁਲ ਆ ਚੁੱਕਿਆ, ਬੰਗਾਲ ਦੀ ਖਾੜੀ ਦੇ ਵਿੱਚ ਬਣੇ ਦਬਾਅ ਦੇ ਕਾਰਨ ਮੌਨਸੂਨ ਸਮੇਂ ਤੋਂ ਪਹਿਲਾਂ ਆਉਣ ਦੇ ਸੰਕੇਤ ਨੇ। ਕੇਰਲ ਦੇ ਵਿੱਚ 25 ਤੋਂ 27 ਮਈ ਦੇ ਵਿਚਕਾਰ ਪਹੁੰਚਣ ਦੀ ਸੰਭਾਵਨਾ ਹੈ। ਖੇਤਰੀ ਪ੍ਰਭਾਵ ਦੀ ਜੇਕਰ ਗੱਲ ਕਰੀਏ ਤਾਂ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵਿੱਚ ਭੂ ਭਿਆਨਕ ਲੂ ਹੀਟ ਵੇਵ ਚੱਲਣ ਦੀ ਆਸਾਰ ਨੇ। ਔਰ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਖੇਤਰੀ ਪ੍ਰਭਾਵ ਜਿਹੜੇ ਹਨ ਦੱਖਣੀ ਪੂਰਬੀ ਭਾਰਤ ਦੇ ਵਿੱਚ, ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਵਿੱਚ 14 ਤੋਂ 17 ਮਈ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ। ਉੜੀਸਾ ਦੇ ਵਿੱਚ ਅਗਲੇ 6 ਦਿਨਾਂ ਤੱਕ ਮੀਂਹ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਣੀ ਦੇ ਪੱਧਰ ਦੇ ਵਿੱਚ ਗਿਰਾਵਟ ਜਿਹੜੀ ਦਰਜ ਕੀਤੀ ਜਾ ਸਕਦੀ ਹੈ। ਜਲ ਭੰਡਾਰਾਂ ਦੀ ਹਾਲਤ, ਦੇਸ਼ ਦੇ 11 ਜਲ ਭੰਡਾਰਾਂ ਦੇ ਵਿੱਚ ਪਾਣੀ ਦਾ ਪੱਧਰ ਜਿੱਥੇ ਬਹੁਤ ਜ਼ਿਆਦਾ ਗੰਭੀਰ ਸਥਿਤੀ ਬਣੀ ਹੋਈ ਹੈ, ਜੋ ਕਿ ਆਮ ਦੇ ਨਾਲੋਂ 50% ਘੱਟ ਰਹਿ ਗਿਆ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਮਹਾਰਾਸ਼ਟਰ, ਭੀਮਾ, ਉਜੈਨੀ, ਬਨ ਬਿਹਾਰ ਦਾ ਚੰਦਨ ਬਨ ਪੂਰੀ ਤੱਕ ਸੁੱਕ ਚੁੱਕੇ ਨੇ, ਜਿੱਥੇ 0% ਪਾਣੀ ਹੋ ਗਿਆ। ਬਿਜਲੀ ਸੰਕਟ ਦਾ ਖਤਰਾ, ਜਲ ਬਿਜਲੀ ਪ੍ਰੋਜੈਕਟਾਂ ਦੇ ਵਿੱਚ ਪਾਣੀ ਦੀ ਕਮੀ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਉਤਪਾਦਨ ਅਤੇ ਸਿੰਚਾਈ 'ਤੇ ਮਾੜਾ ਅਸਰ ਪੈ ਸਕਦਾ ਹੈ। ਸੋ ਕੁੱਲ ਮਿਲਾ ਕੇ ਗਰਮੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੱਧ ਸਕਦੀ ਹੈ। ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਿਸ਼ ਵੀ ਪੈ ਸਕਦੀ ਹੈ। ਇਸ ਤੋਂ ਇਲਾਵਾ ਬਿਜਲੀ ਸੰਕਟ ਦਾ ਖਤਰਾ ਅਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਣੀ ਜਿਹੜਾ ਹੈ ਕਿਤੇ ਨਾ ਕਿਤੇ ਜ਼ੀਰੋ ਰਹਿ ਚੁੱਕਿਆ, ਯਾਨੀ ਕਿ ਸਾਨੂੰ ਕੁੱਲ ਮਿਲਾ ਕੇ ਇਹ ਸੋਚਣਾ ਚਾਹੀਦਾ ਕਿ ਜੇਕਰ ਅਸੀਂ ਧਰਤੀ 'ਤੇ ਰਹਿਣਾ ਹੈ ਤਾਂ ਸਾਨੂੰ ਪਾਣੀ ਜਿਹੜਾ ਹੈ ਬੜਾ ਹੀ ਸੋਚ ਸਮਝ ਕੇ ਯੂਜ਼ ਕਰਨਾ ਚਾਹੀਦਾ, ਨਹੀਂ ਤਾਂ ਸਾਡੇ ਕੋਲ ਵੀ ਹਾਲਾਤ ਇਸੇ ਤਰੀਕੇ ਦੇ ਹੋ ਸਕਦੇ ਨੇ। ਸੋ ਬਣੇ ਰਹੋ ਸਾਡੇ ਨਾਲ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ। ਇਨਫੋ ਟਾਈਮਸ ਪ੍ਰੋਗਰਾਮ ਨੂੰ ਇੱਥੇ ਹੀ ਰੈਪ ਅਪ ਕਰਦੇ ਹਾਂ, ਫਿਰ ਮਿਲਦੇ ਹਾਂ ਤੁਹਾਡੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਇਜਾਜ਼ਤ ਦਿਓ ਮੈਨੂੰ, ਤੁਹਾਡੇ RJ ਪਰਵਿੰਦਰ ਨੂੰ।

नाचना है ना चाहो मेरे साथ शर्त लगाओ, ये करके दिखाओ।

ਏਆਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ। ਸੀਬੀਐਸਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਸਰਕਾਰ ਵੱਲੋਂ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੇ ਦਰਾਮਦੀ ਮਹਿਸੂਲ ਵਧਾਉਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਦੇ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਦੇ ਵਿੱਚ ਅਗਨੀਵੀਰਾਂ ਲਈ ਰਾਖਵਾਂ ਕਰਨ ਦੀ ਨੀਤੀ ਬਣਾਈ ਜਾਏਗੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੋਮਾ ਦੇ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਐਨਆਰਆਈ ਮੰਤਰੀ ਮਾਮਲੇ 'ਚ ਡਾਕਟਰ ਅਵਜੋਤ ਸਿੰਘ ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਉਹਨਾਂ ਵੱਲੋਂ ਸੁਣੇਗੇ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਭਲਕੇ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ।

हाँ जी ए आई आर एफ एम रेनबो 102.7 मेगाहर्ट्ज़ आकाशवाणी जलंधर दे उत्ते तुहाडे सारयां दा फेवरेट प्रोग्राम लैके हाजिर हो चुक्या जी। मैं तुहाडा मित्र आर जे परविंदर एंड प्रोग्राम दा नाम है जी दिल चाहता है। तो जो तुहाडा दिल चाहुंदा ना उही प्रोग्राम दे विच असीं प्ले करांगे, यानी कि तुहाडी फरमाइशी गीतां दा सिलसिला शुरू करन जा रहे हैं। एक ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਸਨਮਰ ਬੇਨਤੀ ਕਿ 9855-1027 ਦੇ ਉੱਤੇ ਤੁਸੀਂ ਆਪਣੀ ਇਨਫੋਰਮੇਸ਼ਨ ਯਾਨੀ ਕਿ ਫਰਮਾਇਸ਼ ਜਿਹੜੀ ਸੈਂਡ ਕਰਨੀ ਹੈ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਉਹ ਜਿਹੜੀ ਫਰਮਾਇਸ਼ ਹੈ ਨਾ ਫਿਲਮੀ ਹੋਣੀ ਚਾਹੀਦੀ ਹੈ, ਫਿਲਮ ਦਾ ਕੋਈ ਗੀਤ ਹੋਣਾ ਚਾਹੀਦਾ ਐਂਡ ਆਪਣਾ ਨਾਮ ਆਪਣਾ ਪਤਾ ਉਹ ਸਹੀ ਸਹੀ ਜ਼ਰੂਰ ਲਿਖਿਆ ਹੋਵੇ ਐਂਡ ਉਸਦੇ ਨਾਲ ਇਹ ਧਿਆਨ ਜ਼ਰੂਰ ਰੱਖਿਓ ਕਿ ਜਿਹੜਾ ਗਾਣਾ ਅਸੀਂ ਪਲੇ ਕਰ ਦਿੱਤਾ ਉਸਨੂੰ ਦੁਬਾਰਾ ਫਰਮਾਇਸ਼ੀ ਤੌਰ 'ਤੇ ਨਾ ਭੇਜੋ। ਐਂਡ ਹੁਣ ਕੀ ਕਰਨਾ ਜੀ, ਸਾਡੇ ਕੋਲ ਪਹਿਲੀ ਫਰਮਾਇਸ਼ ਜਿਹੜੀ ਪਹੁੰਚ ਚੁੱਕੀ ਹੈ ਉਹ ਕਹਿ ਰਹੇ ਨੇ ਜੀ ਮੇਰਾ ਨਾਮ ਹੈ ਜੀ ਕਨੇਰ ਮੁਹੱਲਾ ਪਟਿਆਲਾ ਸੇ, ਬੱਤਾ ਪਰਿਵਾਰ ਮੁਕੇਸ਼ ਬੱਤਾ ਜੀ, ਨੀਲਮ ਬੱਤਾ ਜੀ, ਨਿਤਿਨ ਜੀ, ਪਲਕ ਬੱਤਾ ਜੀ ਔਰ ਗੀਤੂ ਜੀ, ਨਿਹਾਰਿਕਾ ਜੀ, ਹਾਰਦਿਕ ਐਂਡ ਵੰਸ਼ ਬੱਤਾ ਜੀ। ਫਿਲਮ ਦਾਮਿਨੀ ਸੀ ਜਬ ਤੋ ਜਬ ਸੇ ਤੁਮਕੋ ਦੇਖਾ ਹੈ ਸਨਮ ਸਵਾਈਏ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰ ਦਿੰਦੇ ਹਾਂ। ਦੈਨ ਫਿਰ ਉਸ ਤੋਂ ਬਾਅਦ ਅਗਲੀਆਂ ਫਰਮਾਇਸ਼ਾਂ ਦਾ ਇੰਤਜ਼ਾਰ।

ਬਿਲਕੁਲ ਜੀ, ਮੈਂ ਵੀ ਬੇਚੈਨ ਹਾਂ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੇ ਲਈ। ਐਂਡ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭ ਨਗਰ ਜਲੰਧਰ ਤੋਂ ਕਹਿ ਰਹੇ ਨੇ ਕਿ ਅਕਸਰ ਦਾ ਗੀਤ ਸੁਣਾ ਦਿਓ, ਅਕਸਰ ਮੂਵੀ ਦਾ ਝਲਕ ਦਿਖਲਾ ਜਾ ਰੇ। ਸੋ ਇਹਨਾਂ ਦੀ ਫਰਮਾਇਸ਼ ਨੂੰ ਪੂਰਾ ਕਰ ਦੇਣਾ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਅਤੇ ਬਾਕੀ ਜਿਨ੍ਹਾਂ ਨੇ ਫਰਮਾਇਸ਼ ਨਹੀਂ ਭੇਜੀ ਹੈ ਵਟਸਐਪ ਦੇ ਜ਼ਰੀਏ ਸਾਨੂੰ ਫਰਮਾਇਸ਼ ਭੇਜਣਾ ਹੈ ਜੀ 9855101027 ਦੇ ਉੱਤੇ।

ਹਾਂਜੀ ਬਿਲਕੁਲ, ਲਿਖਤੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਸੋਨੂੰ ਰਵੀਰਾਜ ਗੁਲਸ਼ਨ ਲੱਕੀ ਬਲਦੇਵ ਨਗਰ ਜਲੰਧਰ ਤੋਂ, ਐਂਡ ਕਹਿ ਰਹੇ ਨੇ ਕਿ ਮੂਵੀ ਸਨਮ ਬੇਵਫਾ ਤੋਂ ਗਾਣਾ ਸੁਣਾ ਦਿਓ। ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਪਿਆਰਾ ਜਿਹਾ ਗੀਤ, ਐਂਡ ਬਾਕੀ ਜਿਨ੍ਹਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਹੈ ਉਹ ਫਰਮਾਇਸ਼ ਜ਼ਰੂਰ ਭੇਜੋ। ਮੈਸੇਜ ਕਰਨਾ ਹੈ ਜੀ 9855101027 ਦੇ ਉੱਤੇ ਆਪਣੀ ਫਿਲਮ ਅਤੇ ਐਂਡ ਗਾਣਾ।

ਹਾਏ ਚੂੜੀ ਮਜ਼ਾ ਨਾ ਦੇਗੀ, ਕੰਗਣ ਮਜ਼ਾ ਨਾ ਦੇਗਾ, ਐਂਡ ਇਸ ਤੋਂ ਇਲਾਵਾ ਆਕਾਸ਼ਵਾਣੀ ਤੋਂ ਬਿਨਾਂ ਵੀ ਕਿਸੇ ਹੋਰ ਨੇ ਤੁਹਾਨੂੰ ਆਨੰਦ ਨਹੀਂ ਲੈਣ ਦੇਣਾ। ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਹੈ। ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਾਰਜਕ੍ਰਮ ਦਿਲ ਚਾਹਤਾ ਹੈ ਫਿਲਮ ਉਮਰਾਵ ਜਾਨ ਸਵਰ ਆਸ਼ਾ ਜੀ ਕੀ ਆਵਾਜ਼ ਮੇਂ ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀਏ। ਫਰਮਾਇਸ਼ ਕਰਤਾ ਜ਼ਰਿੰਗਰੀ ਛੱਤੀਸਗੜ੍ਹ ਸੇ ਦਿਨੇਸ਼ ਵਰਮਾ ਔਰ ਗਰੂਪਾ ਵਰਮਾ ਜੀ, ਸਵਾਈਏ ਇਨਕੀ ਫਰਮਾਇਸ਼ ਕੋ ਪੂਰਾ ਕਰ ਦੇਤੇ ਹੈ ਜੀ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ ਜੀ। ਕਹਿ ਰਹੇ ਨੇ ਕਿ ਹੈਲੋ ਜੀ ਨਮਸਕਾਰ, ਹਮ ਜਲੰਧਰ ਸੇ, ਤਿਲਕ ਨਗਰ ਸੇ। ਮਦਨ ਚਾਵਲਾ ਜੀ, ਕਮਾਲ ਹਮਕੋ ਹਿੰਦੀ ਗਾਣਾ ਸੁਣਾ ਦੀਜੀਏ, ਪੇਂਟਰ ਬਾਬੂ ਫਿਲਮ ਕਾ। ਬਿਲਕੁਲ, ਇਹਨਾਂ ਦੀ ਫਰਮਾਇਸ਼ ਨੂੰ ਅਸੀਂ ਪੂਰੀ ਕਰ ਲੈਂਦੇ ਹਾਂ, ਐਂਡ ਇਸ ਦੇ ਨਾਲ ਅਸੀਂ ਉਹਨਾਂ ਨੂੰ ਵੀ ਐਡ ਕਰ ਲੈਂਦੇ ਹਾਂ ਇਸ ਫਰਮਾਇਸ਼ ਦੇ ਵਿੱਚ, ਜਿਨ੍ਹਾਂ ਨੇ ਸਾਨੂੰ ਕਿਹਾ ਸਾਨੂੰ ਕਿਸੇ ਵੀ ਫਰਮਾਇਸ਼ 'ਚ ਐਡ ਕਰ ਦਿਓ। ਦਿਲ ਚਾਹਤਾ ਹੈ ਗਾਂਵ ਫਰਾਂਸੀ, ਜ਼ਿਲ੍ਹਾ ਹਿਸਾਰ ਸੇ, ਰਾਜਕੁਮਾਰ ਟੋਡੀ ਜੀ, ਪ੍ਰਵੰਤ ਕੁਮਾਰ ਟੋਡੀ ਜੀ, ਪੁਸ਼ਪਿੰਦਰ ਕੁਮਾਰ ਟੋਡੀ ਜੀ, ਕੋਈ ਵੀ ਗੀਤ ਕਹਿ ਰਹੇ ਨੇ ਸੁਣਾ ਦੀਜੀਏ, ਸੋ ਇਨਕੋ ਹਮ ਸ਼ਾਮਿਲ ਕਰ ਲੈਤੇ ਹੈ। ਔਰ ਇਸਕੇ ਇਲਾਵਾ ਕਹਿ ਰਹੇ ਨੇ ਕਿ ਆਪਕੋ ਮੇਰਾ ਪਿਆਰ ਭਰਾ ਨਮਸਕਾਰ, ਆਦਾਬ ਜੀ, ਕਿਸੀ ਵੀ ਫਿਲਮ ਕਾ ਗਾਣਾ ਸੁਣਾ ਦੀਜੀਏ, ਮਰਹਰਾ ਦਰਵਾਜ਼ਾ ਏਟਾ ਸੇ, ਨਵੀਬ ਹਸਨ ਅੱਬਾਸੀ, ਨਾਵੇਦ ਹਸਨ ਅੱਬਾਸੀ, ਸੁਹੇਲ ਹਸਨ ਅੱਬਾਸੀ, ਸ਼ਹਿਨਾਜ਼ ਅੱਬਾਸੀ ਜੀ, ਅਨਮ ਅੱਬਾਸੀ ਜੀ, ਯਸ਼ਫ ਅੱਬਾਸੀ ਜੀ, ਰਸੀਦ ਵਾਰਸੀ ਜੀ, ਆਪਕੀ ਬੜੀ ਮਿਹਰਬਾਨੀ ਹੋਗੀ, ਮੇਰਾ ਨਾਮ ਸ਼ਾਮਿਲ ਕਰ ਲਈ। ਬਿਲਕੁਲ, ਆਪਕਾ ਨਾਮ ਹਮਨੇ ਸ਼ਾਮਿਲ ਕਰ ਲਿਆ ਹੈ ਜੀ। ਅਗਲਾ ਨਾਮ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ ਕਾਕਾ, ਬਿੱਟੂ ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਸੇ। ਸੋ ਆਈਏ ਅਗਲਾ ਇਨਮੇ ਔਰ ਸ਼ਾਮਿਲ ਕਰ ਲੇਤੇ ਹੈ ਨਾਮ। ਕਹਿ ਰਹੇ ਨੇ ਜੀ, ਆਦਰਣੀ ਮੇਜ਼ਬਾਨ ਜੀ ਨਮਸਕਾਰ, ਕੋਈ ਵੀ ਗੀਤ ਸੁਣਾ ਦੀਜੀਏ, ਆਦਰਸ਼ ਨਗਰ ਮਲੋਟ ਪੰਜਾਬ ਸੇ। ਰਾਜ ਸ਼ਰਮਾ ਜੀ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ ਜੀ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਜੀ। ਹੋਰ ਇਸ ਤੋਂ ਇਲਾਵਾ ਜੋ ਸਾਨੂੰ ਫਰਮਾਇਸ਼ਾਂ ਭੇਜਣ ਵਾਲੇ ਸਾਡੇ ਪਿਆਰੇ ਪਿਆਰੇ ਸਰੋਤੇ ਨੇ, ਉਹਨਾਂ ਦਾ ਵੀ ਤਹਿ ਦਿਲ ਤੋਂ ਅਸੀਂ ਇਸਤਕਬਾਲ ਕਰਦੇ ਹਾਂ। ਸੋ ਆਓ ਇਸ ਫਰਮਾਇਸ਼ ਤੋਂ ਬਾਅਦ ਬਾਕੀ ਫਰਮਾਇਸ਼ਾਂ ਨੂੰ ਵੀ ਸਿਰ ਮੱਥੇ ਲੈਂਦੇ ਹਾਂ।

0: ਸੋ ਬਿਲਕੁਲ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਮਹਿਬੂਬ ਕੀ ਮਹਿੰਦੀ, ਇਹ ਜੋ ਚਿਲਮਨ ਹੈ ਦੁਸ਼ਮਨ ਹੈ ਹਮਾਰੀ, ਇਸੇ ਫਿਲਮ ਦਾ ਗੀਤ ਹੈ। ਔਰ ਭੋਪਾਲਗੜ੍ਹ ਰਾਜਸਥਾਨ ਸੇ ਧਰਮੇਂਦਰ ਛੀਪਾ ਜੀ, ਕਪਿਲ ਛੀਪਾ ਜੀ, ਇਸ਼ਾਨ ਛੀਪਾ ਜੀ, ਪੂਜਾ ਪਰਿਹਾਰ ਔਰ ਕਹਿ ਰਹੇ ਨੇ ਮੈਸੇਜ ਕੋ ਜ਼ਰੂਰ ਸ਼ਾਮਿਲ ਕਰ ਲਈਏ, ਔਰ ਬਿਲਕੁਲ ਸ਼ਾਮਿਲ ਕਰ ਲਿਆ ਹੈ ਜੀ, ਆਪਕਾ ਮੈਸੇਜ ਭੇਜਣੇ ਕੇ ਲੀਏ ਬਹੁਤ ਬਹੁਤ ਧੰਨਵਾਦ। ਸੋ ਆਈਏ ਔਰ ਵੀ ਹਮਾਰੇ ਦਰਸ਼ਕੋਂ ਕੋ ਸ਼ਾਮਿਲ ਕਰ ਲੇਤੇ ਹੈਂ। ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰੋ ਜੀ, ਰੋਜ਼ੀ ਡਿਕੈਸਟਰੋ, ਪਾਲ ਡਿਕੈਸਟਰੋ ਜੀ, ਵਿਲਿਸ ਡਿਕੈਸਟਰੋ, ਔਰ ਇਹਨਾਂ ਨੇ ਕਿਹਾ ਜੀ ਕਿਸੀ ਵੀ ਗੀਤ ਮੇਂ ਸ਼ਾਮਿਲ ਕਰ ਲੀਜੀਏ, ਬਿਲਕੁਲ ਹਮ ਇਨਕੋ ਕਿਸੀ ਵੀ ਗੀਤ ਮੇਂ ਸ਼ਾਮਿਲ ਕਰ ਲੇਤੇ ਹੈਂ। ਸੋ ਆਈਏ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ ਇਹਨਾਂ ਦੀ ਫਰਮਾਇਸ਼ ਦਾ, ਸਾਡੇ ਪਿਆਰੇ ਲਿਸਨਰਸ ਐਂਡ ਪਿਆਰਾ ਜਿਹਾ ਸਾਡਾ ਆਕਾਸ਼ਵਾਣੀ ਰੇਨਬੋ।
1: ਯੇ ਜੋ ਚਿਲਮਨ ਹੈ

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਅਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ ਕਹਿ ਰਹੇ ਨੇ ਕਿ ਲੱਗ ਜਾ ਗਲੇ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਜੋਤੀ ਮੱਕੜ ਜੀ ਸੰਦੀਪ ਮੱਕੜ ਜੀ ਮੰਨਤ ਮੱਕੜ ਜੀ ਭਰਤ ਮੱਕੜ ਜੀ ਕਮਲ ਸਾਹਣੀ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਅਤੇ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰ ਦਿੰਦੇ ਹਾਂ ਅਤੇ ਬਾਕੀ ਜਿਨ੍ਹਾਂ ਨੇ ਫਰਮਾਇਸ਼ ਨਹੀਂ ਭੇਜੀ ਹੈ ਉਹਨਾਂ ਨੂੰ ਬੇਨਤੀ ਹੈ ਫਰਮਾਇਸ਼ ਭੇਜੋ। ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ ਤੁਹਾਡਾ ਸਾਰਿਆਂ ਦਾ ਪਸੰਦੀਦਾ ਐਂਡ 9855101027 ਦੇ ਉੱਤੇ ਫਰਮਾਇਸ਼ ਭੇਜਣੀ ਹੈ ਵਟਸਐਪ ਕਰਨਾ ਹੈ ਗਾਣਾ ਫਿਲਮੀ ਹੋਣਾ ਚਾਹੀਦਾ ਹੈ ਜੀ।

ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਕਹਿ ਰਹੇ ਨੇ ਕਿ ਜਬ ਜਬ ਫੂਲ ਖਿਲੇ ਫਿਲਮ ਸੇ ਗੀਤ ਏਕ ਗੁਲ ਥਾ ਔਰ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਜੀ, ਪੂਨਮ ਗਗਨੇਜਾ ਜੀ, ਵਿਸ਼ਾਲ ਪ੍ਰਿਆ ਜੀ, ਦਿਸ਼ਾਨੀ ਔਰ ਨਿਮਿਤ ਅਹੋਜਾ ਜੀ, ਬਹੁਤ ਬਹੁਤ ਧੰਨਵਾਦ ਜੀ ਫਰਮਾਇਸ਼ ਭੇਜਣ ਲਈ। ਸਵਾਓ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰ ਦਿੰਦੇ ਹਾਂ। 1.7 ਮੈਗਾ ਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ, 102.7 FM ਰੇਨਬੋ।

ਬਿਲਕੁਲ ਜੀ, ਐਂਡ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਕਹਿ ਰਹੇ ਨੇ ਕਿ ਪ੍ਰਿਯ ਉਦਘੋਸ਼ਕ ਜੀ, ਨਮਸਕਾਰ। ਨਮਸਕਾਰ। ਫਿਲਮ ਲੋਫਰ ਸੇ ਆਜ ਮੌਸਮ ਬੜਾ ਬੇਈਮਾਨ ਹੈ, ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਜੀ ਐਂਡ ਕਮਲਾ ਰਾਣੀ ਜੀ, ਭਾਨੂ ਪ੍ਰਕਾਸ਼ ਜੀ, ਗੀਤਿਕਾ ਖੋਰਵਾਲ ਜੀ, ਔਰ ਇੱਕ ਸਾਡੇ ਪਿਆਰੇ ਜੇ ਲਿਸਨਰ ਨੇ

ਇਸੇ ਤਰੀਕੇ ਦੀ ਫਰਮਾਇਸ਼ ਕੀਤੀ, ਉਹਨਾਂ ਨੇ ਵੀ ਸੇਮ ਕਹਿਤਾ ਜੀ ਅੱਜ ਮੌਸਮ ਬੜਾ ਬੇਈਮਾਨ ਹੈ, ਦਿਲ ਚਾਹਤਾ ਹੈ ਪ੍ਰੋਗਰਾਮ ਮੇਂ ਹਮੇਂ ਗੀਤ ਮੇਂ ਸ਼ਾਮਿਲ ਕਰ ਲੀਜੀਏ। ਔਰ ਨੋਹਰ ਰਾਜਸਥਾਨ ਸੇ ਸੁਰੇਂਦਰ ਨਰੇਂਦਰ ਸੁਥਾਰ ਜੀ, ਮਨੋਜ ਸੁਧਾਰ ਜੀ, ਹਿਮਾਂਸ਼ੂ ਸੁਥਾਰ ਜੀ, ਔਰ ਕਹਿੰਦੇ ਚੰਡੀਗੜ੍ਹ ਮੇਂ ਮੌਸਮ ਕੈਸਾ ਹੈ ਜੀ, ਕੈਸਾ ਹੈ ਸਾਡੇ ਲਿਸਨਰ ਜੋ ਸੁਣ ਰਹੇ ਨੇ ਸਾਨੂੰ ਪਲੀਜ਼ ਸਾਨੂੰ ਦੱਸੋ ਜੀ। ਮੌਸਮ ਕਹਿ ਰਹੇ ਨੇ ਜੀ ਬੜਾ ਬੇਈਮਾਨ ਹੈ, ਜਲੰਧਰ ਦੇ ਵਿੱਚ ਮੌਸਮ ਵੀ ਬੜਾ ਘੈਂਟ ਹੋਇਆ ਪਿਆ। ਇਸ ਦੇ ਨਾਲ ਕਹਿ ਰਹੇ ਨੇ ਜੀ ਫਿਲਮ ਪਿੰਡ ਝੰਝੜੀ ਤੋਂ ਤਹਿਸੀਲ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ ਜੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਜੀ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਨੂੰ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ, ਧੰਨਵਾਦ। ਸੋ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸਾਡੇ ਪਿਆਰੇ ਲਿਸਨਰਸ ਦਾ, ਔਰ ਜਿਨ੍ਹਾਂ ਨੇ ਸਾਨੂੰ ਫਰਮਾਇਸ਼ ਭੇਜੀ।

ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਲਾਸਟ ਫਰਮਾਇਸ਼ ਜਿਹੜੀ ਸਾਡੇ ਕੋਲ ਹੈ ਉਹ ਕਹਿ ਰਹੇ ਨੇ ਕਿ ਫਿਲਮ ਸ਼ੋਰ ਤੋਂ ਗਾਇਕ ਲਤਾ ਮੰਗੇਸ਼ਕਰ ਔਰ ਮੁਕੇਸ਼ ਜੀ ਕੀ ਆਵਾਜ਼ ਮੇ ਹਮਨੇ ਜੋ ਫਰਮਾਇਸ਼ ਸੁਣੀ ਹੈ ਉਹਨਾਂ ਨੇ ਭੇਜੀ ਹੈ ਔਰ ਕਹਿ ਰਹੇ ਨੇ ਪ੍ਰੇਮ ਪੂਰਵਕ ਨਮਸਕਾਰ ਗ੍ਰਾਮ ਪੰਚਾਇਤ ਕਾਲੇਗਾਓਂ ਸੇ ਸ਼੍ਰੀ ਸੁਧਾਕਰ ਰਾਜੇ ਜਾਧਵ ਜੀ, ਡਾਕਟਰ ਪ੍ਰਸ਼ਾਂਤ ਰਾਜੇ ਜਾਧਵ ਜੀ, ਕੁਮਾਰ ਸੰਚਿਤ ਵਾਇਲ ਜੀ, ਕੁਮਾਰ ਪ੍ਰਥਮੇਸ਼ ਦੇਸ਼ਮੁਖ ਜੀ, ਕੁਮਾਰੀ ਪ੍ਰਣਾਲੀ ਦੇਸ਼ਮੁਖ ਜੀ, ਕੁਮਾਰ ਸਰਵਦੇਵ ਦੇਸ਼ਮੁਖ ਜੀ, ਕੁਮਾਰੀ ਸਾਨਵੀ ਦੇਸ਼ਮੁਖ ਜੀ, ਸਮਸਤ ਰਾਜੇ ਜਾਧਵ ਦੇਸ਼ਮੁਖ ਵਾਇਲ ਪਰਿਵਾਰ ਔਰ ਬਹੁਤ ਬਹੁਤ ਧੰਨਵਾਦ ਸਾਡੇ ਪਿਆਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਐਂਡ ਜਿਨ੍ਹਾਂ ਨੇ ਫਰਮਾਇਸ਼ ਨਹੀਂ ਭੇਜੀ ਉਹ ਕੱਲ੍ਹ ਟਰਾਈ ਕਰ ਲਿਓ ਔਰ ਜਿਨ੍ਹਾਂ ਨੇ ਫਰਮਾਇਸ਼ ਭੇਜੀ ਹੈ ਉਹਨਾਂ ਦੀ ਫਰਮਾਇਸ਼ ਜੇਕਰ ਨਹੀਂ ਪੂਰੀ ਹੈਗੀ ਹੈ ਤਾਂ ਉਹਨਾਂ ਤੋਂ ਤਹਿ ਦਿਲ ਤੋਂ ਸ਼ੁਕਰੀਆ ਦੇ ਨਾਲ ਨਾਲ ਸੋਰੀ ਵੀ ਫੀਲ ਕਰਦੇ ਹਾਂ ਬਿਕੋਜ਼ ਬਹੁਤ ਜ਼ਿਆਦਾ ਫਰਮਾਇਸ਼ਾਂ ਹੁੰਦੀਆਂ ਨੇ, ਫਰਮਾਇਸ਼ਾਂ ਸਭ ਦੀਆਂ ਪੂਰੀਆਂ ਨਹੀਂ ਕਰ ਪਾ ਸਕਦੇ ਕਿਉਂਕਿ ਟਾਈਮ ਲਿਮਿਟਡ ਹੁੰਦਾ ਐਂਡ ਜਿਨ੍ਹਾਂ ਦੀ ਫਰਮਾਇਸ਼ ਪੂਰੀ ਨਹੀਂ ਹੋਈ ਹੈ ਉਹਨਾਂ ਨੂੰ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕੱਲ੍ਹ ਤੱਕ ਦਾ ਵੇਟ ਕਰੋ, ਫਰਮਾਇਸ਼ਾਂ ਭੇਜੋ, ਫਰਮਾਇਸ਼ਾਂ ਪੂਰੀਆਂ ਹੋਣਗੀਆਂ ਕਿਉਂਕਿ ਸਾਡਾ ਲਕਸ਼ ਹੈ ਸਾਰਿਆਂ ਦੇ ਘਰ ਘਰ ਦੇ ਵਿੱਚ ਜਗ੍ਹਾ ਬਣਾਉਣ ਦਾ ਐਂਡ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਹਾਡੀਆਂ ਫਰਮਾਇਸ਼ਾਂ ਦਾ ਇਹਤਰਾਮ ਕਰਨ ਦੇ ਲਈ ਬੈਠਾ ਐਂਡ ਇਸ ਫਰਮਾਇਸ਼ ਦਾ ਪ੍ਰੋਗਰਾਮ ਦਾ ਲਾਸਟ ਫਰਮਾਇਸ਼ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।